FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਮੰਗਲਵਾਰ ਸ਼ੱਕ ਸੰਵਤ 1948 ਦੇ ਹਾੜ ਮਹੀਨੇ ਦੀ 1 ਤਾਰੀਖ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 23 ਤਾਰੀਖ ਹੈ। ਸਮਾਂ ਇਸ ਵੇਲੇ 5:58 ਤੇ 30 ਸਕਿੰਟ ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

1:10 ਤੇ ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 1:15 ਲੈ ਕੇ ਆਵਾਂਗੇ ਤੁਹਾਡੇ ਲਈ ਸਰੋਤਾ ਮੰਚ। 2:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 2:15 ਤੇ ਹਿੰਦੀ ਵਿੱਚ ਖਬਰਾਂ ਸੁਣੋਗੇ। 2:30 ਲੈ ਕੇ ਆਵਾਂਗੇ ਤੁਹਾਡੇ ਲਈ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ 3 ਤੋਂ ਲੈ ਕੇ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ ਪ੍ਰੋਗਰਾਮ ਹੈਲੋ ਫਰਮਾਇਸ਼। 5 ਵਜੇ ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। ਵਿਸ਼ਾ ਹੋਏਗਾ ਵਿਚਾਰ ਚਰਚਾ ਖੇਤ ਬਚਾਓ ਅਭਿਆਨ। ਮਾਹਿਰ ਡਾਕਟਰ ਮਨਜਿੰਦਰ ਸਿੰਘ ਜੀ, ਡਾਕਟਰ ਤੇਜਵੀਰ ਸਿੰਘ ਜੀ, ਡਾਕਟਰ ਵਿਸ਼ਵਜੀਤ ਅਤੇ ਡਾਕਟਰ ਹਰਪ੍ਰੀਤ ਪਾਲ ਕੌਰ ਤੇ ਖੇਤੀਬਾੜੀ ਮਾਹਿਰ ਡਾਕਟਰਸ ਨਾਲ ਗੱਲ ਕਰਨਗੇ ਹਰਜੀਤ ਸਿੰਘ। 5:30 ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਾਗਵਤ ਗੀਤਾ ਯਥਾ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 6:20 ਤੇ ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਾਢੇ 6 ਵਜੇ ਯੁਵਾ ਸਾਥੀਆਂ ਲਈ ਪ੍ਰੋਗਰਾਮ ਹੋਏਗਾ ਯੁਵਾਣੀ। 7 ਵਜੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਆਨੰਦ ਤੁਸੀਂ ਮਾਣੋਗੇ। 7:30 ਪੰਜਾਬੀ ਵਿੱਚ ਖਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ। 8:00 NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਦੀ ਲੜੀ ਨੰਬਰ 1312 ਸੁਣੋਗੇ ਤੇ 8:30 ਆਨੰਦ ਮਾਣੋਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ। 8:45 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ 11 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ ਪ੍ਰੋਗਰਾਮ ਆਪਕੇ ਲਈ, ਪ੍ਰੋਗਰਾਮ ਛਾਇਆ ਗੀਤ, ਆਜ ਕੇ ਫਨਕਾਰ ਤੇ ਢਲਤੀ ਜਾਏ ਰਾਤ ਰਿਲੇਅ ਕੀਤੇ ਜਾਣਗੇ ਤੇ 11 ਵਜੇ ਹੋਏਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਸਮਾਂ 10:00 6:15 ਦਾ ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਤੇ ਆਓ ਪ੍ਰੋਗਰਾਮ ਦੇ ਤਹਿਤ ਸਰਵਨ ਕਰਦਿਆਂ ਪਹਿਲਾ ਸ਼ਬਦ ਭਾਈ ਲਖਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼ਬਦ, ਆਵਾਜ਼ ਸੀ ਇਸ਼ਮੀਤ ਸਿੰਘ ਦੀ। ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ, ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:30 ਦਾ, ਤੇ ਆਓ ਪ੍ਰੋਗਰਾਮ ਦੇ ਤਹਿਤ ਅਗਲਾ ਸ਼ਬਦ ਸਰਵਨ ਕਰਦੇ ਹਾਂ। ਸ਼ਬਦ ਗਾਇਨ ਕਰ ਰਹੇ ਨੇ ਸੰਤ ਅਨੂਪ ਸਿੰਘ ਤੇ ਉਹਨਾਂ ਦਾ ਰਾਗੀ ਜਥਾ।

ਭਗਤੀ ਰਚਨਾ ਤੁਸੀਂ ਸਰਵਣ ਕਰ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਤੇ ਆਓ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਭਗਤੀ ਰਚਨਾ ਅਗਲੀ ਸਰਵਣ ਕਰਦੇ ਹਾਂ। ਆਵਾਜ਼ ਹੈ ਸਲੀਮ ਦੀ।

ਤੁਸੀਂ ਸਰਵਨ ਕਰ ਰਹੇ ਸੀ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਕਬੀਰ ਜੀ ਦੇ ਦੋਹੇ, ਤੇ ਆਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਰਵਨ ਕਰਦੇ ਹਾਂ ਸਾਈਂ ਵਿਦਿਆਰਥੀਆਂ ਦੁਆਰਾ ਗਾਈ ਹੋਈ ਇੱਕ ਭਗਤੀ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 7 ਵਜੇ ਦਾ ਤੇ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਤਾਂ ਫਿਰ ਦੋਸਤੋ ਜ਼ਿੰਦਗੀ ਦੇ ਹਰ ਇੱਕ ਸਬਕ ਨੂੰ ਚੰਗੀ ਤਰ੍ਹਾਂ ਯਾਦ ਕਰ ਲਓ, ਕਿਉਂਕਿ ਜ਼ਿੰਦਗੀ ਸਿਖਾ ਕੇ ਇਮਤਿਹਾਨ ਨਹੀਂ ਲੈਂਦੀ, ਬਲਕਿ ਪਹਿਲਾਂ ਇਮਤਿਹਾਨ ਲੈਂਦੀ ਹੈ ਤੇ ਉਸ ਤੋਂ ਬਾਅਦ ਹੀ ਸਿਖਾਉਂਦੀ ਹੈ। ਪ੍ਰੋਗਰਾਮ ਸੱਜੇ ਸਵੇਰ ਦੇ ਤਮਾਮ ਸਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਜੀ ਉਮੀਦ ਕਰਦੀ ਹਾਂ ਮੇਰੇ ਸਾਰੇ ਦੋਸਤ, ਸਾਰੇ ਸਰੋਤੇ ਬਿਲਕੁਲ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ ਤੇ ਆਨੰਦ ਮਾਣ ਰਹੇ ਹੋਣਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਜੇ ਜ਼ਿੰਦਗੀ ਤਾਂ ਹੈ ਹੀ ਬਹੁਤ ਖੂਬਸੂਰਤ, ਬਸ ਉਸਨੂੰ ਦੇਖਣ ਦਾ ਨਜ਼ਰੀਆ ਖੂਬਸੂਰਤ ਹੋਣਾ ਚਾਹੀਦਾ, ਕਿਉਂਕਿ ਕਈ ਵਾਰੀ ਛੋਟੀਆਂ ਮੋਟੀਆਂ ਮੁਸ਼ਕਲਾਂ ਆ ਜਾਂਦੀਆਂ, ਦੁੱਖ ਦਰਦ ਵੀ ਤੁਹਾਡਾ ਦਰਵਾਜ਼ਾ ਖੜਕਾ ਦਿੰਦੇ, ਪਰ ਇਨਸਾਨ ਉਹੀ ਜਿਹੜਾ ਇਹਨਾਂ ਦੁੱਖਾਂ ਤੋਂ ਉੱਪਰ ਉੱਠ ਕੇ ਰੱਬ ਨੂੰ ਯਾਦ ਕਰਦਾ, ਰੱਬ ਦਾ ਸ਼ੁਕਰ ਮਨਾਉਂਦਾ ਅਤੇ ਔਕੜਾਂ ਨੂੰ ਵੀ ਸਿਰ ਮੱਥੇ ਲੈਂਦਾ ਅਤੇ ਹੱਸ ਕੇ ਕਹਿੰਦਾ ਕਿ ਕੋਈ ਗੱਲ ਨਹੀਂ ਰੱਬਾ, ਇਹ ਪਲ ਵੀ ਨਿਕਲ ਜਾਣਗੇ, ਇਹ ਸਮਾਂ ਵੀ ਗੁਜ਼ਰ ਜਾਏਗਾ।

ਜੀ ਤੇ ਪ੍ਰੋਗਰਾਮ ਸਜਰੀ ਸਵੇਰ ਦਿਨ ਮੰਗਲਵਾਰ ਨੂੰ ਤੁਹਾਡੇ ਲਈ ਲੈ ਕੇ ਆਂਦਾ ਹੈ ਜੀ ਖਾਸ ਸਿਲਸਿਲਾ ਜਗ ਬੀਤੀਆਂ ਹੱਡ ਬੀਤੀਆਂ ਤੇ ਇਸ ਸਿਲਸਿਲੇ ਦੇ ਤਹਿਤ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਏ ਹਾਂ ਜਿਹੜੀ ਕਹਾਣੀ ਪੇਸ਼ ਕਰਨਗੇ ਗੁਰਦੀਪ ਗਿੱਲ ਤੇ ਕਹਾਣੀ ਦਾ ਨਾਂ ਹੈ ਜੀ ਭੁੱਬਲ ਦੀ ਅੱਗ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਦਰਮਿਆਨ ਹੋਣਗੀਆਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰਾ ਗੀਤ ਸੰਗੀਤ ਤੇ ਤੁਹਾਡੀ ਦੀਪਾ ਛਾਬੜਾ ਰਹੇਗੀ 8 ਵਜੇ ਤੱਕ ਤੁਹਾਡੇ ਨਾਲ ਤੇ ਬਣੇ ਰਹੋ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ ਤੇ ਸੁਣਦੇ ਰਹੋ ਪ੍ਰੋਗਰਾਮ ਸਜਰੀ ਸਵੇਰ ਤੇ ਜਿੱਦਾਂ ਕਿ ਸਾਡੇ ਪ੍ਰੋਗਰਾਮ ਦੀ ਰਿਵਾਇਤ ਹੈ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਖੂਬਸੂਰਤ ਜਿਹੇ ਗੀਤ ਦੇ ਨਾਲ ਤੇ ਅੱਜ ਵੀ ਉੱਦਾਂ ਹੀ ਅਸੀਂ ਕਰਾਂਗੇ ਸੁਣਾਵਾਂਗੇ ਤੁਹਾਨੂੰ ਇੱਕ ਖੂਬਸੂਰਤ ਗੀਤ ਤੇ ਉਸ ਤੋਂ ਕੁਝ ਦੇਰ ਬਾਅਦ ਤੁਹਾਡੇ ਲਈ ਲੈ ਕੇ ਆਵਾਂਗੇ ਅੱਜ ਦਾ ਸਿਲਸਿਲਾ ਤੇ ਆਓ ਜੀ ਪ੍ਰੋਗਰਾਮ ਦਾ ਕਰ ਲੈਂਦੇ ਹਾਂ ਆਗਾਜ਼ ਸਤਿੰਦਰ ਸਰਤਾਜ ਦੀ ਆਵਾਜ਼ ਵਾਲੇ ਇਸ ਖੂਬਸੂਰਤ ਜਿਹੇ ਪਿਆਰੇ ਜਿਹੇ ਗੀਤ ਦੇ ਨਾਲ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: हरे कृष्णा, हरे कृष्णा।
4: आकाशवाणी दे अदबी सूझवान सत्कारे ते रब वर्गे प्यारे स्रोतियो, 23 जून 2026 दिन मंगलवार प्रसारण समा शाम 5:30 हर अकाल उस्तत प्रोग्राम दे अंतर्गत तुसी सुनोगे श्रीमद भगवद गीता एक यथार्थ रूप दा अगला अध्याय श्लोका ते अर्थां सहित।

0: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
1: ਫਸਿਆ। ਅਣਜਾਣ ਐਪਸ ਤੋਂ ਬਚੋ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਜੀ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ। ਸੱਜਰੀ ਸਵੇਰ ਦੇ ਵਿੱਚ ਅੱਜ ਤੁਹਾਡੇ ਨਾਲ ਕੌਣ ਹੈ ਜੀ? ਸੱਜਰੀ ਸਵੇਰ ਦੇ ਵਿੱਚ ਤੁਹਾਡੇ ਨਾਲ ਹੈ ਜੀ ਦੀਪਾ ਛਾਬੜਾ। ਸਮਾਂ 7:13 ਦਾ ਹੋ ਚੱਲਿਆ। ਕਹਿੰਦੇ ਜੀ, ਮਾਟੀ ਸੇ ਬਨੇ ਸ਼ਰੀਰ ਕੋ ਅਬ ਗੁਰੂਰ ਸਾ ਹੋ ਚਲਾ ਹੈ। ਮਾਟੀ ਸੇ ਬਨੇ ਸ਼ਰੀਰ ਕੋ ਅਬ ਗੁਰੂਰ ਸਾ ਹੋ ਚਲਾ ਹੈ ਕਿ ਕੱਪੜੋਂ ਪਰ ਲਗੀ ਮਿੱਟੀ ਉਸਕਾ ਰੁਤਬਾ ਕਮ ਤੋਂ ਨਹੀਂ ਕਰ ਰਹੀ। ਜੀ ਦੋਸਤੋ, ਸਰੀਰ ਸਾਡਾ ਮਿੱਟੀ ਦਾ ਬਣਿਆ, ਇੱਕ ਦਿਨ ਅਸੀਂ ਮਿੱਟੀ ਹੀ ਹੋ ਜਾਣਾ, ਫਿਰ ਕਿਉਂ ਮਾਨ ਕਰਨਾ, ਕਿਉਂ ਅਭਿਮਾਨ ਕਰਨਾ, ਕਿਉਂ ਕਿਸੇ ਨੂੰ ਪਰੇਸ਼ਾਨ ਕਰਨਾ? ਅਤੇ ਖੁਸ਼ ਰਹੋ ਅਤੇ ਖੁਸ਼ ਰੱਖੋ, ਇਹੀ ਮੇਰਾ ਯਾਨੀ ਕਿ ਦੀਪਾ ਛਾਬੜਾ ਦਾ ਸੁਨੇਹਾ ਹੈ। ਅਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੈ ਜੀ ਸਾਡੇ ਹਫ਼ਤਾਵਾਰੀ ਸਿਲਸਿਲੇ ਦਾ। ਅਤੇ ਹਫ਼ਤਾਵਾਰੀ ਸਿਲਸਿਲਾ ਕਿਹੜਾ ਹੈ ਜੀ? ਅੱਜ ਹੈ ਜੀ ਹੱਡ ਬੀਤੀਆਂ ਜਗ ਬੀਤੀਆਂ, ਜਿਸ ਦੇ ਤਹਿਤ ਅੱਜ ਤੁਹਾਡੇ ਲਈ ਅਸੀਂ ਕਹਾਣੀ ਲੈ ਕੇ ਆਏ ਹਾਂ, ਭੁੱਬਲ ਦੀ ਅੱਗ, ਜਿਸ ਨੂੰ ਪੇਸ਼ ਕਰ ਰਹੇ ਨੇ ਗੁਰਦੀਪ ਗਿੱਲ। ਅਤੇ ਆਓ ਸੁਣਦੇ ਹਾਂ ਇਹ ਖੂਬਸੂਰਤ ਜੀ ਕਹਾਣੀ। ਕਹਾਣੀ ਦੇ ਲੇਖਕ ਨੇ ਬਚਿੰਤ ਕੌਰ।
4: ਸਵਾਗਤ ਹੈ ਦੋਸਤੋ, ਮੈਂ ਗੁਰਦੀਪ ਗਿੱਲ, ਸਾਡਾ ਹਫ਼ਤਾਵਾਰੀ ਸਿਲਸਿਲਾ ਜੱਗ ਬੀਤੀਆਂ ਹੱਡ ਬੀਤੀਆਂ ਲੈ ਕੇ ਹਾਜ਼ਰ ਹਾਂ। ਅੱਜ ਅਸੀਂ ਇਸ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਕਹਾਣੀ ਸਾਂਝੀ ਕਰਾਂਗੇ, ਬਚਿੰਤ ਕੌਰ ਦੀ ਭੁੱਬਲ ਦੀ ਅੱਗ। ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ।
5: ਆਲਾ ਸੁਣ ਭੈਣ, ਬਾਈ ਦੀ ਰਾਤ ਵਾਲੀ ਕਰਤੂਤ ਪੈ ਗਿਆ ਦੌਰਾ ਅੱਜ ਫੇਰ ਉਸਨੂੰ।
4: ਕਿਉਂ, ਕੀ ਹੋਇਆ? ਬਚਨੋ ਨੇ ਦੂਰੋਂ ਹੀ ਦੀਪ ਨੂੰ ਪੁੱਛਿਆ ਤੇ ਉਹ ਸੁੱਕੇ ਆਟੇ ਨਾਲ ਲਿਬੜੇ ਹੱਥ ਲਈ ਬਾਹਰ ਵਿਹੜੇ ਵਿੱਚ ਆਈ, ਜਿੱਥੇ ਉਸ ਦੇ ਕੋਲ ਉਸ ਦੀ ਬਹੂ ਸ਼ਿੰਦਰੋ ਮੂੰਹ ਲਟਕਾਈ ਖੜੀ ਸੀ। ਉਸ ਦੀਆਂ ਅੱਖਾਂ ਵਿੱਚ ਕਹਿਰਾਂ ਦਾ ਗੁੱਸਾ ਭਰਿਆ ਹੋਇਆ ਸੀ। ਬਾਈ ਕਿੱਥੇ ਆ?
5: ਹੋ ਕਿਧਰੇ, ਦਫਾ ਹੋਵੇ ਜਿੱਧਰ ਮਰਜ਼ੀ।
4: ਮੈਂ ਪੁੱਛਦੀ ਆ ਦੀਪ, ਹੋਇਆ ਕੀ?
5: ਹੋਣਾ ਕੀ ਸੀ, ਮੇਰੇ ਸਿਰ ਸੁਆਹ ਪਾਤੀ। ਮੈਂ ਤਾਂ ਹੁਣ ਉਮਰ ਭਰ ਸਹੁਰੇ ਪਿੰਡ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ।
4: ਪਰ ਤੂੰ ਦੱਸ ਤਾਂ ਸਹੀ, ਹੋਇਆ ਕੀ?
5: ਆ ਚੱਲ ਅੰਦਰ ਮੇਰੇ ਨਾਲ।
4: ਉਹ ਝੱਟ ਆਪਣੀ ਵੱਡੀ ਭੈਣ ਨੂੰ ਬਾਹੋਂ ਫੜ ਅੰਦਰ ਲੈ ਗਿਆ।
5: ਆ ਦੇਖ, ਬਾਈ ਦੀ ਜੁੱਤੀ ਅਜੇ ਤੱਕ ਛਿੰਦਰੋ ਚਾਚੀ ਦੇ ਮੰਜੇ ਕੋਲ ਪਈ ਹੈ।
4: ਝੂਠਾ, ਮੈਂ ਨੀ ਮੰਨਦੀ ਇਹ ਗੱਲ।
6: ਆਹੋ ਭੈਣ, ਤੈਨੂੰ ਕਾਹਨੂੰ ਸੱਚ ਆਓ, ਸਾਡੀ ਗੱਲ ਦਾ ਅਸੀਂ ਤਾਂ ਜਿਵੇਂ ਬੁਣੇ ਦੇ ਦੁਸ਼ਮਣ ਹੁੰਦੇ ਆ।
4: ਸ਼ਿੰਦਰੋ ਆਪਣੀ ਨਣਦ ਮੂਹਰੇ ਹੁਣ ਉੱਚੀ ਉੱਚੀ ਬੋਲ ਰਹੀ ਸੀ। ਜਿਉਂ ਜਿਉਂ ਸ਼ਿੰਦਰੋ ਤੇ ਦੀਪ ਰਾਤ ਦੀ ਘਟਨਾ ਬਾਰੇ ਉੱਚੀ ਉੱਚੀ ਚਰਚਾ ਕਰ ਰਹੇ ਸੀ, ਤਿਉਂ ਤਿਉਂ ਉਹਨਾਂ ਦੀਆਂ ਗੱਲਾਂ ਸੁਣ ਸੁਣ ਬਚਨੋ ਸ਼ਰਮ ਦੀ ਮਾਰੀ ਜ਼ਮੀਨ ਵਿੱਚ ਗੜਦੀ ਜਾ ਰਹੀ ਸੀ। ਉਸ ਨੂੰ ਆਪਣੇ ਗੰਗਾ ਵਰਗੇ ਪਵਿੱਤਰ ਪਿਓ ਉੱਤੇ ਲਾਏ ਦੂਸ਼ਣ ਦਾ ਭੋਰਾ ਸੱਚ ਨਹੀਂ ਸੀ ਆ ਰਿਹਾ। ਉਸ ਨੇ ਤਾਂ ਆਪਣੀ ਸਾਰੀ ਉਮਰ ਰੱਬੀ ਭਗਤੀ ਵਿੱਚ ਗੁਜ਼ਾਰੀ ਸੀ। ਬਚਨੋ ਦੀ ਮਾਂ ਦੇ ਮਰਨ ਪਿੱਛੋਂ ਭਰ ਜਵਾਨੀ ਵਿੱਚ ਵੀ ਉਸ ਨੇ ਕਦੇ ਕਿਸੇ ਦੀ ਧੀ ਭੈਣ ਵੱਲ ਮੈਲੀ ਨਜ਼ਰ ਨਾਲ ਨਹੀਂ ਸੀ ਦੇਖਿਆ। ਸਾਰਾ ਪਿੰਡ ਜਾਣਦਾ ਸੀ ਕਿ ਕਿਸ਼ਨ ਸਿਉਂ ਫੌਜੀ ਵਰਗਾ ਬੰਦਾ ਇਸ ਪਿੰਡ ਫੇਰ ਨਹੀਂ ਸੀ ਪੈਦਾ ਹੋਣਾ। ਉਹ ਜਦੋਂ ਵੀ ਆਪਣੀ ਫੌਜੀ ਜ਼ਿੰਦਗੀ ਵਿੱਚੋਂ ਸਾਲ ਭਰ ਪਿੱਛੋਂ ਆਪਣੇ ਪਿੰਡ ਛੁੱਟੀ ਆਉਂਦਾ ਤਾਂ ਪਿੰਡਾਂ ਵਿੱਚ ਬਿਮਾਰਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ। ਖਾਸ ਕਰਕੇ ਜਣੇਪੇ ਵਾਲੀਆਂ ਔਰਤਾਂ ਦੀ ਦਵਾ ਦਾਰੂ ਦਾ ਉਹ ਬਹੁਤ ਧਿਆਨ ਰੱਖਦਾ ਸੀ। ਜਦੋਂ ਕਿਸ਼ਨ ਸਿਉਂ ਛੁੱਟੀ ਆਇਆ ਹੁੰਦਾ ਤਾਂ ਬਿਮਾਰਾਂ ਨਾਲ ਉਸ ਦੇ ਕੱਚੇ ਘਰ ਦੀ ਡਿਊਟੀ ਭਰੀ ਹੀ ਰਹਿੰਦੀ ਸੀ। ਸਾਰਾ ਸਾਰਾ ਦਿਨ ਦੀਪ ਤੇ ਬਚਨੋ ਉਸ ਕੋਲ ਬੈਠੇ ਕੋਈ ਨਾ ਕੋਈ ਜੜੀ ਬੂਟੀ ਕੁੱਟਦੇ ਹੀ ਰਹਿੰਦੇ। ਹੁਣ ਪਿਛਲੇ 3 ਵਰ੍ਹਿਆਂ ਤੋਂ ਜਦੋਂ ਦਾ ਉਹ ਰਿਟਾਇਰ ਹੋ ਕੇ ਪਿੰਡ ਆਇਆ ਸੀ, ਆਪਣੇ ਪੁੱਤ ਦੀਪ ਕੋਲੇ ਰਹਿੰਦਾ ਹੋਇਆ ਵੀ ਬਿਮਾਰਾਂ ਲਈ ਕੋਈ ਨਾ ਕੋਈ ਦਵਾ ਦਾਰੂ ਬਣਾਉਂਦਾ ਹੀ ਰਹਿੰਦਾ। ਕਦੇ ਕੌੜ ਤੁੰਮੇ ਦਾ ਚੂਰਨ, ਕਦੇ ਔਲੇ ਬਹੇੜਿਆਂ ਦੀ ਫੱਕੀ, ਕਦੇ ਸੰਤਰਿਆਂ ਦੇ ਛਿਲਕਿਆਂ ਦਾ ਮੁਰੱਬਾ, ਜਾਂ ਫਿਰ ਕਿੱਕਰਾਂ ਦੇ ਤੁੱਕਿਆਂ ਨੂੰ ਇਕੱਠਾ ਕਰਕੇ ਕਿਸੇ ਦਵਾਈ ਵਿੱਚ ਪਾਉਣ ਲਈ ਸੁਕਾਉਂਦਾ ਰਹਿੰਦਾ। ਉਸ ਦੀ ਧੀ ਬਚਨੋ ਨੂੰ ਵਿਆਹਾਂ ਹੁਣ ਪੂਰੇ 13 ਵਰ੍ਹੇ ਹੋ ਗਏ ਸੀ, ਫੇਰ ਵੀ ਉਸ ਦਾ ਬਾਈ ਕੋਈ ਨਾ ਕੋਈ ਦਵਾਈ ਉਸ ਕੋਲ ਕੁੱਟਣ ਲਈ ਭੇਜਦਾ ਹੀ ਰਹਿੰਦਾ। ਕਿਸ਼ਨ ਸਿਉਂ ਨੇ ਕਦੇ ਕਿਸੇ ਮਰੀਜ਼ ਕੋਲੋਂ ਦਵਾਈ ਦੇ ਪੈਸੇ ਨਹੀਂ ਸੀ ਲਏ, ਕਦੇ ਦਵਾ ਦਾਰੂ ਦਿੰਦਿਆਂ ਉੱਚੀ ਨਜ਼ਰ ਕਰਕੇ ਨਹੀਂ ਸੀ ਦੇਖਿਆ। ਜਦੋਂ ਕਿ ਇੱਕ ਖਿਆਲ ਉਹਦੇ ਮਨ ਵਿੱਚ ਵਾਰ ਵਾਰ ਆਉਂਦਾ ਰਿਹਾ ਸੀ ਕਿ ਉਸ ਨੂੰ ਆਪਣਾ ਘਰ ਦੁਬਾਰਾ ਵਸਾ ਲੈਣਾ ਚਾਹੀਦਾ, ਪਰ ਉਸ ਨੇ ਐਵੇਂ ਕਦੇ ਨਹੀਂ ਕੀਤਾ। ਜਦੋਂ ਵੀ ਉਹ ਐਵੇਂ ਸੋਚਦਾ ਤਾਂ ਦੀਪ ਦਾ ਮਾਸੂਮ ਚਿਹਰਾ ਉਸ ਦੇ ਸਾਹਮਣੇ ਆ ਖੜਾ ਹੁੰਦਾ। ਰੁਲਜੂ ਯਤੀਮ ਮਤਰੇਈਆਂ ਕਾਹਨੂੰ ਪੁੱਛਦੀਆਂ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ

0: ਅੱਜ ਉਹੀ ਦੀਪ ਸੀ ਜਿਹਨੇ ਉਸ ਦੀ ਚਿੱਟੀ ਦਾੜੀ ਦਾ ਵਾਲ ਵਾਲ ਕਰ ਰੱਖਿਆ ਸੀ। ਕਾਲੇ ਦੀ ਛਟੀ ਉੱਤੇ ਆਏ ਸਾਰੇ ਭਾਈਚਾਰੇ ਚ ਇਹ ਗੱਲ ਤੜਕੇ ਤੋਂ ਹੀ ਫੈਲ ਚੁੱਕੀ ਸੀ। ਛਿੰਦਰੋ ਦੀ ਚਾਚੀ ਮੂੰਹ ਨੇ ਰਹੀ ਨਮੋਸ਼ੀ ਦੀ ਮਾਰੀ ਪਹਿਲੀ ਮੋਟਰ ਆਪਣੇ ਪਿੰਡ ਮੁੜ ਗਈ ਸੀ। ਘਰ ਚ ਆਈਆਂ ਮੇਲਣਾ ਵਿੱਚੋਂ ਕਈਆਂ ਨੇ ਲਾਜੋ ਦੇ ਮੰਜੇ ਕੋਲ ਪਈ ਬੁੜੇ ਦੀ ਜੁੱਤੀ ਸੈਂਦਕ ਦੇਖੀ ਸੀ। ਛਿੰਦਰੋ ਦੇ ਪੇਕਿਓਂ ਆਈਆਂ ਕਈ ਤੀਵੀਆਂ ਵਿਹੜੇ ਵਿੱਚ ਖੜੀਆਂ ਇਸ ਗੱਲ ਦੀ ਵਾਰੋ ਵਾਰੀ ਚਰਚਾ ਕਰ ਰਹੀਆਂ ਸੀ।
1: ਖੌਰੇ, ਬੁੜੇ ਦੀ ਮੱਤ ਨੂੰ ਕੀ ਹੋ ਗਿਆ? ਧੌਲੇ ਝਾਟੇ ਸਿਰ ਸਵਾਹ ਪਾ ਲਈ, ਨਾਲੇ ਦੀਪ ਨੂੰ ਸਾਰੇ ਸ਼ਰੀਕੇ ਚ ਕਿਤੇ ਆਉਣ ਜਾਣ ਜੋਗਾ ਨੀ ਛੱਡਿਆ।
2: ਸੌ ਭਾਈ ਦੀ ਝੂਠ ਨੀ ਬੋਲਦੀ, ਰੱਬ ਨੂੰ ਜਾਣ ਦੇਣੀ ਹੈ। ਜੁੱਤੀ ਤਾਂ ਬੁੜੇ ਦੀ ਲਾਜੋ ਦੇ ਮੰਜੇ ਕੋਲ ਪਈ ਮੈਂ ਦੇਖੀ ਹੈ।
1: ਨੀ ਛੇੜਿਆ ਵੀ ਕਿਹਨੂੰ? ਕੁੜਮਾ ਅੱਗੋਂ ਆਈ ਨੂੰ।
0: ਬਚਨੋ ਸ਼ਰੀਕੇ ਦੀਆਂ ਔਰਤਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਸੁਣ ਰੋਣ ਹੱਕੀ ਹੋਈ ਪਈ ਸੀ। ਕੀ ਔਰਤ ਕੀ ਮਰਦ ਇਸੇ ਘਟਨਾ ਦੀ ਚਰਚਾ ਕਰ ਰਹੇ ਸੀ, ਪਰ ਬਚਨੋ ਨੂੰ ਜਿਵੇਂ ਸੱਚ ਨਹੀਂ ਸੀ ਆ ਰਿਹਾ। ਭਾਵੇਂ ਉਸਨੇ ਆਪਣੇ ਅੰਦਰ ਆ ਕੇ ਲਾਜੋ ਦੇ ਮੰਜੇ ਕੋਲ ਪਈ ਆਪਣੇ ਬਾਈ ਦੀ ਜੁੱਤੀ ਨੂੰ ਆਪ ਦੇਖਿਆ ਸੀ। ਉਸਨੇ ਕਈ ਵਾਰ ਹੌਸਲਾ ਕੀਤਾ ਕਿ ਉਹ ਆਪ ਜਾ ਕੇ ਆਪਣੇ ਬਾਈ ਕੋਲੋਂ ਸਾਰੀ ਗੱਲ ਪੁੱਛੇ, ਪਰ ਧੀ ਪਿਓ ਨੂੰ ਪੁੱਛੇ ਤਾਂ ਕੀ ਪੁੱਛੇ। ਨਾਲੇ ਉਸ ਨੂੰ ਤਾਂ ਮੂੰਹ ਨੇ ਰਹੀ ਬੇਹੋਸ਼ੀ ਦੀ ਹਾਲਤ ਵਿੱਚ ਦੀਪ ਬਾਹਰਲੇ ਘਰ ਛੱਡ ਆਇਆ ਸੀ, ਜਿੱਥੇ ਉਹ ਹੁਣ ਬੇਸੁੱਧ ਪਿਆ ਸੀ। ਕਿਸੇ ਨੇ ਉਸ ਦੀ ਮੁੜ ਕੇ ਬਾਤ ਨਹੀਂ ਸੀ ਪੁੱਛੀ। ਬਚਨੋ ਆਪ ਹਲਵਾਈ ਨਾਲ ਭੱਠੀ ਉੱਤੇ ਰੁੱਝੀ ਹੋਈ ਸੀ, ਪਰ ਜੋ ਜੋ ਗੱਲਾਂ ਸ਼ਰੀਕੇ ਦੇ ਲੋਕ ਉਹਦੇ ਪਿਓ ਬਾਰੇ ਕਰ ਰਹੇ ਸੀ, ਬਚਨੋ ਦੇ ਦਿਲ ਵਿੱਚ ਸੂਲ ਵਾਂਗ ਚੁਭਦੀਆਂ ਜਾ ਰਹੀਆਂ ਸੀ। ਉਸ ਦੇ ਧਰਮਾਤਮਾ ਵਰਗੇ ਪਿਓ ਬਾਰੇ ਅੱਜ ਕੀ ਨਹੀਂ ਸੀ ਕਿਹਾ ਲੋਕਾਂ ਨੇ। ਉਸ ਸ਼ਖਸ ਬਾਰੇ ਜਿਸਨੇ ਜਵਾਨੀ ਤੋਂ ਬੁਢਾਪੇ ਤੱਕ ਦਾ ਸਫ਼ਰ ਬਿਨਾਂ ਸਾਥੀ ਤੋਂ ਤੈਅ ਕੀਤਾ ਸੀ। ਆਪਣੀਆਂ ਸਾਰੀਆਂ ਇੱਛਾਵਾਂ ਨੂੰ ਉਸਨੇ ਭੁੱਬਲ ਦੀ ਅੱਗ ਵਾਂਗੂ ਦੱਬ ਰੱਖਿਆ ਸੀ। ਬਚਨੋ ਦੀ ਮਾਂ ਤਾਂ ਦੀਪ ਨੂੰ ਛਿਲੇ ਚ ਹੀ 6 ਦਿਨਾਂ ਦਾ ਛੱਡ ਕੇ ਚੱਲ ਵਸੀ ਸੀ। ਤਾਈਓ ਬਚਨੋ ਦਾ ਬਾਈ ਜਨੇਪੇ ਵਾਲੀਆਂ ਔਰਤਾਂ ਦਾ ਖਾਸ ਧਿਆਨ ਰੱਖਦਾ ਸੀ। ਜਦੋਂ ਬਚਨੋ ਦੀ ਮਾਂ ਮਰੀ ਤਾਂ ਉਸ ਸਮੇਂ ਬਚਨੋ ਦੇ ਬਾਈ ਦੀ ਉਮਰ ਮਸਾਂ ਹੀ 22 ਵਰਿਆਂ ਦੀ ਹੋਊ ਤੇ ਬਚਨੋ ਉਸ ਸਮੇਂ 1.5 ਵਰੇ ਦੀ ਸੀ। 14 ਸਾਲ ਕਿਸ਼ਨ ਸਿਉਂ ਦੀ ਫੌਜ ਕਸ਼ਮੀਰ ਦੇ ਬਾਰਡਰ ਤੇ ਰਹੀ, ਫਿਰ ਖਾਸਾ ਚਿਰ ਰਾਜਸਥਾਨ ਤੇ ਉਸ ਪਿੱਛੋਂ ਕਿਸ਼ਨ ਸਿਉਂ ਦੀ ਬਦਲੀ ਦਿੱਲੀ ਦੀ ਹੋਗੀ। ਪਿੱਛੋਂ ਸ਼ਰੀਕੇ ਵਾਲੇ ਲੱਗਦੇ ਕਿਸ਼ਨ ਸਿਉਂ ਦੇ ਭਾਈ ਨੇ ਬਚਨੋ ਲਈ ਮੁੰਡਾ ਟੋਲਿਆ ਅਤੇ ਆਉਂਦੀ ਛੁੱਟੀ ਨੂੰ ਉਸਦੇ ਹੱਥ ਪੀਲੇ ਕਰ ਉਸ ਨੂੰ ਪਰਾਏ ਘਰ ਤੋਰਤਾ। ਫਿਰ ਭੈਣ ਨੇ ਵੀਰ ਲਈ ਜੱਟਾਂ ਦੀ ਇੱਕ ਬਹੂ ਦੇ ਪੇਕੇ ਪਿੰਡੋਂ ਛਿੰਦਰੋ ਦਾ ਰਿਸ਼ਤਾ ਦੀਪ ਲਈ ਲੈ ਲਿਆ। ਕਿੰਨੇ ਚਾਓ ਕੀਤੇ ਸਨ ਛਿੰਦਰੋ ਦੇ ਬਚਨੋ ਦੇ ਬਾਈ ਨੇ। ਅੱਜ ਉਹੀ ਛਿੰਦਰੋ ਉਸ ਦੇ ਬਾਈ ਨੂੰ ਨਾ ਜਾਣੇ ਕੀ ਅਬਾ ਤਬਾ ਬੋਲ ਰਹੀ ਸੀ ਤੇ ਬਚਨੋ ਸਭ ਕੁਛ ਜਰਦੀ ਹੋਈ ਅੰਦਰੋਂ ਅੰਦਰ ਲਹੂ ਦੇ ਘੁੱਟ ਪੀ ਰਹੀ ਸੀ। ਅੱਜ ਤਾਂ ਦੀਪ ਵੀ ਯਕੀਨ ਕਰ ਬੈਠਾ ਸੀ ਕਿ ਉਸ ਦਾ ਬਾਈ ਜਾਣ ਬੁੱਝ ਕੇ ਅੰਦਰ ਗਿਆ ਸੀ, ਕਿਉਂਕਿ ਛਿੰਦਰੋ ਨੇ ਅੱਗੇ ਵੀ ਕਈ ਇਹੋ ਜਿਹੀਆਂ ਗੱਲਾਂ ਦੀਪ ਨੂੰ ਦੱਸੀਆਂ ਸੀ। ਉਸ ਦਾ ਬਾਈ ਆਪਣਾ ਘੜਾ ਛੱਡ ਆਨੰਦਕੁਰ ਦੀ ਝੱਜਰੀ ਵਿੱਚੋਂ ਕੋਠੇ ਉੱਤੇ ਪਾਣੀ ਪੀਣ ਜਾਂਦਾ ਸੀ ਤੇ ਦਰਵਾਜ਼ੇ ਜਾ ਕੇ ਉਸ ਨੇ ਲੰਬੜਾਂ ਦੇ ਬੁੜੇ ਨੂੰ ਵੀ ਇਹੀ ਕਿਹਾ ਸੀ ਕਿ ਉਹ ਉਸ ਦਾ ਕਿਤੇ ਹੋਰ ਬੰਨ ਨੂੰ ਬਣਵਾ ਦੇਵੇ। ਦੀਪ ਨੇ ਇਹ ਸਾਰੀਆਂ ਗੱਲਾਂ ਬਚਨੋ ਨੂੰ ਵੀ ਚਿੱਠੀ ਵਿੱਚ ਲਿਖ ਦਿੱਤੀਆਂ ਸੀ। ਬਚਨੋ ਨੂੰ ਦੀਪ ਦੀ ਚਿੱਠੀ ਵਿੱਚ ਲਿਖੀ ਇਹ ਗੱਲ ਵੀ ਚੇਤੇ ਆਈ, ਜਿਸ ਵਿੱਚ ਦੀਪ ਨੇ ਲਿਖਿਆ ਸੀ, ਭੈਣ ਅੱਜ ਕੱਲ ਬਾਈ ਬਹੁਤ ਲਾਪਰਵਾਹ ਹੁੰਦਾ ਜਾ ਰਿਹਾ ਹੈ। ਪੈਨਸ਼ਨ ਦੇ ਰੁਪਇਆਂ ਵਿੱਚੋਂ ਹਰ ਮਹੀਨੇ ਕਈ ਕਈ ਰੁਪਇਆਂ ਦੀ ਲਾਟਰੀ ਪਾ ਆਉਂਦਾ ਹੈ। ਜਦੋਂ ਦੀਪ ਦੇ ਮਨ ਵਿੱਚ ਖਾਈ ਬਣ ਗਈ ਸੀ ਤਾਂ ਭਲਾ ਛਿੰਦਰੋ ਨੇ ਕੀ ਬਾਤ ਪੁੱਛਣੀ ਸੀ? ਨਾ ਰੋਟੀ ਦੇਣ, ਪਰ ਝੂਠੇ ਦੂਸ਼ਣ ਤਾਂ ਨਾ ਲਾਉਣ। ਆ ਰਾਤ ਵਾਲਾ ਲਾਇਆ ਦੂਸ਼ਣ ਤਾਂ ਜਿਵੇਂ ਬਚਨੋ ਤੋਂ ਸਹਿਆ ਹੀ ਨਹੀਂ ਜਾ ਰਿਹਾ। ਸੱਚ ਨੂੰ ਨਿਤਾਰਨ ਲਈ ਸਾਰੇ ਕੰਮ ਛੱਡ ਛੜਾ ਉਹ ਭਰੀ ਪੀਤੀ ਬਾਹਰਲੇ ਘਰ ਆਪਣੇ ਬਾਈ ਕੋਲ ਆਈ, ਜਿੱਥੇ ਕੰਧ ਦਾ ਢਾਸ ਨਾ ਲਾਈ ਹੁਣ ਉਸ ਦਾ ਬਾਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ। ਇੱਕ ਵਾਰ ਤਾਂ ਪਾਠ ਕਰਦੇ ਬਾਈ ਨੂੰ ਦੇਖ ਬਚਨੋ ਨੂੰ ਦੀਪ ਤੇ ਛਿੰਦਰੋ ਉੱਤੇ ਬਹੁਤ ਗੁੱਸਾ ਆਇਆ ਤੇ ਨਾਲ ਉਹ ਬੇਸ਼ਰਮ ਲਾਜੋ ਤੇ ਜਿਸਨੇ ਝੂਠਾ ਆਰੋਪ ਲਾਇਆ ਸੀ ਉਸ ਦੇ ਪਿਓ ਉੱਤੇ। ਕੇਰਾਂ ਤਾਂ ਬਚਨੋ ਦਾ ਚਿੱਤ ਕੀਤਾ ਕਿ ਉਸ ਨੂੰ ਗੁੱਤੋਂ ਫੜ ਕੇ ਆਪਣੇ ਬਾਈ ਦੇ ਸਾਹਮਣੇ ਲਿਆ ਕੇ ਪੁੱਛੇ, ਪਰ ਉਹ ਤਾਂ ਮੂੰਹ ਨੇ ਰਹੀ ਆਪਣੇ ਪਿੰਡ ਮੁੜ ਗਈ ਸੀ। ਫਿਰ ਉਸ ਦੇ ਮਨ ਚ ਆਈ ਕਿ ਉਹ ਦੀਪ ਤੇ ਛਿੰਦਰੋ ਨੂੰ ਬੁਲਾ ਕੇ ਚੰਗੀ ਤਰ੍ਹਾਂ ਧਨੇਸੜੀ ਦੇਵੇ, ਪਰ ਉਹ ਸਾਰੇ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਗਈ, ਕਿਉਂਕਿ ਘਰ ਵਿੱਚ ਉਸ ਦੇ ਭਤੀਜੇ ਦੀ ਛਟੀ ਕਰਕੇ ਖੁਸ਼ੀ ਮਨਾਈ ਜਾ ਰਹੀ ਸੀ, ਪਰ ਉਹ ਆਪਣੇ ਬਾਈ ਉੱਪਰ ਲੱਗੇ ਦੂਸ਼ਣ ਦਾ ਨਿਤਾਰਾ ਸ਼ਰੀਕੇ ਦੇ ਸਾਹਮਣੇ ਹੀ ਕਰਨਾ ਚਾਹੁੰਦੀ ਸੀ। ਕਿਵੇਂ ਛਿੰਦਰੋ ਨੇ ਖਾਮ ਖਾ ਸਾਰੇ ਰਿਸ਼ਤੇਦਾਰਾਂ ਚ ਭੰਡੀ ਪਾ ਕੇ ਰੱਖ ਦਿੱਤੀ। ਉਸ ਨੇ ਬੜੀ ਹਿੰਮਤ ਕਰਕੇ ਆਪਣੇ ਬਾਈ ਕੋਲ ਬੈਠਦਿਆਂ ਹੌਲੀ ਜਿਹੀ ਪੁੱਛਿਆ, ਬਾਈ ਜੀ ਭਲਾ ਇਹ ਰਾਤ? ਅਜੇ ਗੱਲ ਮੂੰਹ ਵਿੱਚ ਹੀ ਸੀ ਕਿ ਉਸ ਨੂੰ ਦਿਆਲੂ ਤਾਈ ਦੀ ਕਹੀ ਗੱਲ ਦਾ ਚੇਤਾ ਆ ਗਿਆ।
2: ਅੱਜ ਕੱਲ ਤੇਰਾ ਬਾਈ ਬਹੁਤ ਹੀ ਦੁਖੀ ਹੈ ਧੀਏ, ਮਾੜੀ ਮਾੜੀ ਗੱਲ ਤੇ ਰੋ ਪੈਂਦਾ, ਦੁੱਖ ਸੁੱਖ ਦੀ ਕੋਈ ਵੀ ਗੱਲ ਸਹਿਣ ਨਹੀਂ ਕਰਦਾ, ਕਈ ਵਾਰੀ ਤਾਂ ਸਾਰੀ ਸਾਰੀ ਰਾਤ ਸੌਂਦਾ ਵੀ ਨਹੀਂ। ਜੇ ਕਿਧਰੇ ਬਿੰਦ ਝੱਟ ਅੱਖ ਲੱਗ ਹੀ ਜਾਏ ਤਾਂ ਫਿਰ ਝੱਟ ਜਾਗ ਜਾਂਦਾ, ਫਿਰ ਅੱਧੀ ਰਾਤ ਜਿੱਧਰ ਮੂੰਹ ਹੁੰਦਾ ਉੱਠ ਤੁਰਦਾ।
0: ਬਚਨੋ ਨੂੰ ਡਰ ਹੋ ਗਿਆ ਕਿਧਰੇ ਉਸ ਦਾ ਬਾਈ ਉਸ ਦੀ ਗੱਲ ਸੁਣ ਕੇ ਰੋਣ ਹੀ ਨਾ ਲੱਗ ਜਾਵੇ, ਪਰ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਪਿੱਛੋਂ ਝਿਜਕਦਿਆਂ ਫਿਰ ਕਿਹਾ, ਬਾਈ ਜੀ ਭਲਾ ਇਹ ਰਾਤ ਤੈਨੂੰ ਦੌਰਾ ਕਿਹਾ ਪੈ ਗਿਆ ਸੀ? ਕਿਸ਼ਨ ਸਿਉਂ ਨੇ ਧੀ ਦੀਆਂ ਨਜ਼ਰਾਂ ਵਿੱਚ ਡੁੱਲਦੀ ਹਮਦਰਦੀ ਨੂੰ ਦੇਖ ਹੌਲੀ ਜਿਹੀ ਕਿਹਾ,

0: ਕੀ ਪੁੱਤ? ਤੇ ਇਸ ਦੇ ਨਾਲ ਹੀ ਉਸ ਦਾ ਗਲਾ ਭਰ ਆਇਆ। ਬਚਨੋ ਨੇ ਝੱਟ ਗੱਲ ਪਲਟੀ ਤੇ ਕਿਹਾ, ਬਾਈ ਜੀ ਮੈਂ ਤਾਂ ਉਹੀ ਪੁੱਛਦੀ ਸੀ ਬਈ ਤੈਨੂੰ ਇਹ ਬੇਹੋਸ਼ੀ ਦਾ ਦੌਰਾ ਪੈ ਕਿਉਂ ਜਾਂਦਾ ਹੈ? ਤੈਨੂੰ ਕਿਸੇ ਗੱਲ ਦਾ ਦੁੱਖ ਤਾਂ ਨਹੀਂ ਬਾਈ? ਕਿਤੇ ਦੀਪ ਤੇ ਬਹੂ ਤੈਨੂੰ ਤੰਗ ਤਾਂ ਨਹੀਂ ਕਰਦੇ ਕਿਤੇ?
1: ਨਾ ਪੁੱਤ ਨਾ, ਮੈਨੂੰ ਕਾਸੇ ਦਾ ਵੀ ਭੋਰਾ ਦੁੱਖ ਨੀ, ਕੋਈ ਤੰਗ ਨੀ ਕਰਦਾ ਮੈਨੂੰ।
0: ਫਿਰ ਇਹ ਮਾੜੀ ਜੀ ਗੱਲ ਤੇ ਤੇਰੀਆਂ ਅੱਖਾਂ ਚ ਪਾਣੀ ਕਿਉਂ ਭਰ ਆਉਂਦਾ? ਝੂਠ ਨਾ ਬੋਲ ਬਾਈ, ਮੈਂ ਸਾਰੀ ਗੱਲ ਜਾਣਦੀ ਆ। ਦੀਪ ਤੇ ਸ਼ਿੰਦਰੋ ਨੂੰ ਤੇਰੀ ਰੋਟੀ ਹੁਣ ਚੁਭਦੀ ਹੈ, ਇਸੇ ਕਰਕੇ ਤੇਰੀ ਬਦਖੋਈ ਕਰਦੇ ਰਹਿੰਦੇ ਆ। ਪਰ ਬਾਈ ਜੀ ਮੈਥੋਂ ਤੇਰੀ ਇਹ ਹਾਲਤ ਨਹੀਂ ਦੇਖੀ ਜਾਂਦੀ, ਹਰ ਸਮੇ ਉੱਠਦੇ ਬੈਠਦੇ ਫਿੱਟ ਲਾਣਤੀ ਕਰਦੇ ਰਹਿੰਦੇ ਆ ਦੋਵੇਂ ਜੀ, ਮੈਨੂੰ ਨੀ ਚੰਗਾ ਲੱਗਦਾ ਇਹ। ਪਰ ਤੈਂ ਤਾਂ ਸਾਰੀ ਉਮਰ ਲੋਕਾਂ ਦੀ ਭਲਾਈ ਕੀਤੀ ਆ ਬਾਈ, ਫਿਰ ਇਹ ਲੋਕ ਤੇਰੀਆਂ ਇਹੋ ਜਿਹੀਆਂ ਗੱਲਾਂ ਕਿਉਂ ਬਣਾਉਂਦੇ ਆ? ਕਿਉਂ ਝੂਠੀਆਂ ਤੌਮਤਾਂ ਲਾਉਂਦੇ ਆ? ਬਾਈ ਜੀ ਕੇਰਾਂ ਤੂੰ ਮੈਨੂੰ ਇਹ ਰਾਤ ਵਾਲੀ ਗੱਲ ਸੱਚੋ ਸੱਚ ਦੱਸ ਦੇ, ਹੋਇਆ ਕੀ ਸੀ? ਫਿਰ ਮੈਂ ਆਪੇ ਨਿਪਟ ਲੂੰਗੀ ਇਹਨਾਂ ਗੱਲਾਂ ਨਾਲ। ਮੈਂ ਪੁੱਛਦੀ ਆ ਇਹ ਤੇਰੀ ਜੁੱਤੀ ਲਾਜੋ ਬੇਸ਼ਰਮ ਦੇ ਮੰਜੇ ਕੋਲ ਕਰਦੀ ਕੀ ਸੀ? ਇੰਨਾ ਕਹਿੰਦਿਆਂ ਉਸ ਦਾ ਗਲਾ ਭਰ ਆਇਆ ਤੇ ਝੱਟ ਕੋਸੇ ਕੋਸੇ ਹੰਝੂ ਉਸ ਦੀ ਚਿੱਟੀ ਦਾੜੀ ਉੱਤੇ ਡਿੱਗਣ ਲੱਗ ਪਏ। ਬਚਨੋ ਨੇ ਆਪਣੇ ਬਾਈ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝੱਟ ਬੇਹੋਸ਼ ਹੋ ਗਿਆ। ਬਚਨੋ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੇ ਭੱਜ ਕੇ ਨਾਲ ਦੇ ਘਰੋਂ ਜੱਟਾਂ ਦੇ ਮੁੰਡੇ ਨੂੰ ਸਾਈਕਲ ਉੱਪਰ ਡਾਕਟਰ ਕੋਲ ਭੇਜਿਆ ਤੇ ਡਾਕਟਰ ਨੂੰ ਬੁਲਾਇਆ। ਡਾਕਟਰ ਦੀ ਕਾਫੀ ਕੋਸ਼ਿਸ਼ ਪਿੱਛੋਂ ਕਿਸ਼ਨ ਸਿਓ ਨੇ ਅੱਖਾਂ ਖੋਲੀਆਂ। ਬੇਹੋਸ਼ੀ ਦੀ ਹਾਲਤ ਸਮੇਂ ਬਚਨੋ ਨੇ ਰੋਂਦਿਆਂ ਰੋਂਦਿਆਂ ਆਪਣੇ ਬਾਈ ਦੀ ਸਾਰੀ ਹਾਲਤ ਦੱਸ ਦਿੱਤੀ। ਉਹ ਸਾਰੀ ਸਾਰੀ ਰਾਤ ਸੌਂਦਾ ਨਹੀਂ ਸੀ ਤੇ ਰਾਤ ਵਾਲੀ ਸਾਰੀ ਘਟਨਾ ਵੀ ਉਸਨੇ ਡਾਕਟਰ ਨੂੰ ਦੱਸ ਦਿੱਤੀ। ਜਿਉਂ ਹੀ ਮਰੀਜ਼ ਨੂੰ ਹੋਸ਼ ਆਈ ਡਾਕਟਰ ਨੇ ਪੂਰੀ ਤਸੱਲੀ ਦਿੱਤੀ,
2: ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ, ਇਹ ਬੇਹੋਸ਼ੀ ਤੁਹਾਨੂੰ ਦਿਮਾਗੀ ਨਾੜੀ ਦੇ ਲਹੂ ਦਾ ਦੌਰਾ ਰੁਕ ਜਾਣ ਕਰਕੇ ਹੁੰਦੀ ਹੈ।
1: ਕੀ ਡਾਕਟਰ ਸਾਹਿਬ?
0: ਕਿਸ਼ਨ ਸਿਓ ਨੇ ਬੜੀ ਹਲੀਮੀ ਨਾਲ ਪੁੱਛਿਆ,
2: ਤੁਸੀਂ ਫੌਜ ਦੇ ਵਿੱਚ ਰਾਤ ਨੂੰ ਕਿੰਨੇ ਘੰਟੇ ਸੌਂਦੇ ਹੁੰਦੇ ਸੀ ਤੇ ਹੁਣ ਕਿੰਨੇ ਘੰਟੇ ਸੌਂਦੇ ਹੋ?
1: ਫੌਜ ਵਿੱਚ ਤਾਂ ਡਾਕਟਰ ਸਾਹਿਬ ਸਾਰੀ ਸਾਰੀ ਰਾਤ ਸੁੱਤਾ ਰਹਿੰਦਾ ਸੀ, ਪਰ ਹੁਣ ਤਾਂ ਜਿਵੇਂ ਨੀਂਦ ਨੇੜਿਓਂ ਦੀ ਨਹੀਂ ਲੰਘਦੀ।
0: ਗੱਲ ਕਰਦਿਆਂ ਕਰਦਿਆਂ ਕਿਸ਼ਨ ਸਿਓ ਦੀ ਆਵਾਜ਼ ਬੰਦ ਹੋ ਗਈ ਤੇ ਉਸ ਦੀਆਂ ਅੱਖਾਂ 'ਚ ਹੰਝੂ ਭਰ ਆਏ। ਫੇਰ ਵੀ ਡਾਕਟਰ ਨੇ ਇੱਕ ਸਵਾਲ ਹੋਰ ਪੁੱਛ ਲਿਆ,
2: ਤੁਹਾਨੂੰ ਪਰੇਸ਼ਾਨੀ ਕੀ ਹੈ? ਤੁਸੀਂ ਰੋ ਕਿਉਂ ਪੈਂਦੇ ਹੋ?
1: ਕੁਛ ਨੀ ਡਾਕਟਰ ਸਾਹਿਬ, ਮੈਂ ਹੁਣ ਹੋਰ ਜਿਉਣਾ ਨਹੀਂ ਚਾਹੁੰਦਾ, ਮੈਨੂੰ ਸੰਖਿਆ ਦੇ ਦਿਓ ਘੋਲ ਕੇ।
0: ਔਖੇ ਔਖੇ ਸਾਹ ਲੈਂਦਿਆਂ ਕਿਸ਼ਨ ਸਿਓ ਨੇ ਮਸਾਂ ਆਪਣੀ ਗੱਲ ਮੁਕਾਈ ਤੇ ਫਿਰ ਝੱਟ ਉਸ ਦੀ ਦਿਮਾਗੀ ਨਾੜੀ ਦਾ ਦੌਰਾ ਬੰਦ ਹੋ ਗਿਆ। ਆਪਣੇ ਬਾਈ ਦੀ ਐਸੀ ਹਾਲਤ ਦੇਖ ਬਚਨੋ ਉੱਚੀ ਉੱਚੀ ਰੋਣ ਲੱਗ ਪਈ ਤੇ ਫਿਰ ਆਪਣੇ ਗੋਡਿਆਂ 'ਚ ਸਿਰ ਰੱਖ ਕੇ ਉਸ ਨੂੰ ਚਿੰਬੜਦੀ ਹੋਈ ਬੋਲੀ, ਹਏ ਬਾਈ ਸਾਨੂੰ ਛੱਡ ਕੇ ਨਾ ਜਾਈ, ਮੇਰੇ ਬਾਈ ਨੂੰ ਬਚਾਓ ਡਾਕਟਰ ਸਾਹਿਬ। ਉਸ ਨੇ ਡਾਕਟਰ ਅੱਗੇ ਵਾਸਤੇ ਪਾਏ,
2: ਤੁਸੀਂ ਮਰੀਜ਼ ਕੋਲੇ ਨਾ ਰੋਵੋ ਨਾ, ਇੰਦਰੀਆਂ ਦੇ ਭੋਗਾਂ ਨੂੰ ਜਵਾਨੀ ਦੇ ਵਿੱਚ ਦਬ ਘੁੱਟ ਕੇ ਰੱਖਣਾ ਬੁਢਾਪੇ ਦੇ ਵਿੱਚ ਅਕਸਰ ਅਜਿਹੇ ਰੋਗ ਹੋਣ ਲੱਗ ਜਾਂਦੇ ਨੇ ਤੇ ਮਰੀਜ਼ ਬੇਵਸ ਬੇਹੋਸ਼ੀ ਦੀ ਹਾਲਤ ਦੇ ਵਿੱਚ ਬਹੁਤ ਕੁਝ ਕਰ ਜਾਂਦਾ ਜਿਸ ਦਾ ਉਸਨੂੰ ਖੁਦ ਵੀ ਪਤਾ ਨਹੀਂ ਲੱਗਦਾ।
0: ਤਾਂ ਕੀ ਰਾਤ ਵਾਲੀ ਘਟਨਾ ਸੱਚ ਹੋ ਸਕਦੀ ਹੈ ਡਾਕਟਰ ਸਾਹਿਬ?
2: ਇਸ ਦੇ ਵਿੱਚ ਕੋਈ ਸ਼ੱਕ ਨਹੀਂ।
0: ਇਹ ਸੁਣਦਿਆਂ ਹੀ ਬਚਨੋ ਨੇ ਆਪਣੇ ਬਾਈ ਦੁਆਲੇ ਵਲੀਆਂ ਬਾਹਾਂ ਇੱਕੋ ਵਾਰੀ ਇਉਂ ਪਰਾਂ ਕਰ ਲਈਆਂ ਜਿਵੇਂ ਉਹ ਪਿੱਟੀ ਜਾ ਰਹੀ ਹੋਵੇ ਤੇ ਉਸਨੇ ਝੱਟ ਆਪਣੇ ਗੋਡਿਆਂ ਉੱਤੋਂ ਬੜੀ ਬੇਰਹਿਮੀ ਨਾਲ ਕਿਸ਼ਨ ਸਿਓ ਦਾ ਸਿਰ ਹਟਾ ਕੇ ਪੁੰਜੇ ਰੱਖ ਦਿੱਤਾ। ਇਹ ਸੀ ਦੋਸਤੋ ਬਚਿੰਤ ਕੌਰ ਦੀ ਕਹਾਣੀ ਭੁੱਬਲ ਦੀ ਅੱਗ। ਦੋਸਤੋ ਇਸ ਕਹਾਣੀ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਬਜ਼ੁਰਗ ਦੀ ਦਿਮਾਗੀ ਹਾਲਤ ਬਾਰੇ ਸਾਰੀ ਕਹਾਣੀ ਦੇ ਵਿੱਚ ਦੇਖਿਆ, ਦਿਮਾਗੀ ਤੌਰ ਤੇ ਕਈ ਵਾਰ ਪਰੇਸ਼ਾਨ ਬੰਦਾ ਕਈ ਤਰ੍ਹਾਂ ਦੀਆਂ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦਾ ਹੈ ਜਿਸ ਕਰਕੇ ਦੂਜੇ ਲੋਕ ਉਸ ਦੀ ਦਿਮਾਗੀ ਹਾਲਤ ਨੂੰ ਸਮਝਣ ਦੀ ਬਜਾਏ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੇ ਆ, ਜਿਸ ਕਰਕੇ ਉਸ ਦੀ ਦਿਮਾਗੀ ਹਾਲਤ ਠੀਕ ਹੋਣ ਦੀ ਜਗ੍ਹਾ ਹੋਰ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਸੋ ਦੋਸਤੋ ਜਦੋਂ ਵੀ ਤੁਹਾਡੇ ਆਲੇ ਦੁਆਲੇ ਜਾਂ ਤੁਹਾਡੇ ਆਪਣੇ ਹੀ ਘਰ ਦੇ ਵਿੱਚ ਅਜਿਹੇ ਬਜ਼ੁਰਗ ਹੋਣ ਜਾਂ ਦਿਮਾਗੀ ਤੌਰ ਤੇ ਸਹੀ ਨਾ ਹੋਣ ਤਾਂ ਉਹਨਾਂ ਦੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਨਾ ਕਿ ਉਹਨਾਂ ਦੀ ਹਾਲਤ ਨੂੰ ਹੋਰ ਵਿਗਾੜੋ। ਸੋ ਜਦੋਂ ਵੀ ਸਾਨੂੰ ਦਿਮਾਗੀ ਹਾਲਤ ਵਾਲਾ ਕੋਈ ਵੀ ਮਰੀਜ਼ ਮਿਲਦਾ, ਕੋਈ ਵੀ ਵਿਅਕਤੀ ਮਿਲਦਾ, ਤਾਂ ਉਸ ਨਾਲ ਬਹੁਤ ਪਿਆਰ ਨਾਲ ਗੱਲ ਕਰੋ ਤੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਹੁਣ ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਸਾਡਾ ਹਫ਼ਤਾਵਾਰੀ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆ ਗਿਆ। ਤੰਦਰੁਸਤ ਰਹੋ, ਖੁਸ਼ ਰਹੋ, ਰੱਬ ਰਾਖਾ।

ਤੁਸੀਂ ਸੁਣ ਰਹੇ ਸੀ ਸਾਡਾ ਹਫ਼ਤਾਵਾਰੀ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ, ਤੇ ਉਸ ਦੇ ਤਹਿਤ ਤੁਸੀਂ ਕਹਾਣੀ ਸੁਣ ਰਹੇ ਸੀ ਬਚਿੰਤ ਕੌਰ ਜੀ ਦੀ ਲਿਖੀ ਹੋਈ ਭੁੱਬਲ ਦੀ ਅੱਗ। ਵਾਚਕ ਸਨ ਗੁਰਦੀਪ ਗਿੱਲ। ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ, ਸਮਾਂ 7:27 ਦਾ, ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਤੇ ਆਓ ਪ੍ਰੋਗਰਾਮ ਦੇ ਤਹਿਤ ਇੱਕ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਸਾਡੀਆਂ ਗੱਲਾਂ ਤਾਂ ਜਾਰੀ ਹੀ ਰਹਿਣਗੀਆਂ।

ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ, ਪਰ ਦੀਪਾ ਛਾਬੜਾ ਗੁੰਮ ਨਹੀਂ ਹੈ ਜੀ। ਦੀਪਾ ਛਾਬੜਾ ਸਾਡੇ ਨਾਲ ਹੈ ਪ੍ਰੋਗਰਾਮ ਸੱਜਰੀ ਸਵੇਰ ਦੇ ਦੌਰਾਨ, ਅਤੇ ਸਮਾਂ ਵੀ ਤੁਹਾਨੂੰ ਨਾਲ ਨਾਲ ਦੱਸ ਦਿੰਦੀ ਹਾਂ, ਕਿਉਂਕਿ ਤੁਸੀਂ ਆਪਣੀ ਘੜੀ ਵੀ ਮਿਲਾਉਣੀ ਹੋ ਸਕਦੀ ਹੈ, ਆਪਣੇ ਮੋਬਾਈਲ ਦਾ ਟਾਈਮ ਵੀ ਚੈੱਕ ਕਰਨਾ ਹੋ ਸਕਦਾ, ਅਤੇ ਸਮਾਂ ਇਸ ਵੇਲੇ 7:32:05 ਦਾ ਹੋ ਚੁੱਕਾ ਹੈ। ਅਤੇ ਦੋਸਤੋ, ਪ੍ਰੋਗਰਾਮ ਸੱਜਰੀ ਸਵੇਰ, ਜਿਸ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀ ਜਾਣਕਾਰੀ ਲੈ ਕੇ ਆਉਂਦੇ ਹੁੰਦੇ ਹਾਂ, ਅਤੇ ਅੱਜ ਦੀ ਜਾਣਕਾਰੀ ਵੀ ਤੁਹਾਡੇ ਲਈ ਲੈ ਕੇ ਮੈਂ ਹਾਜ਼ਰ ਹਾਂ। ਦਿਨ ਹੈ ਜੀ ਅੱਜ 23 ਜੂਨ, ਅਤੇ 23 ਜੂਨ ਨੂੰ ਕੀ ਖਾਸ ਹੁੰਦਾ ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜੀ 23 ਜੂਨ ਨੂੰ ਹੁੰਦਾ ਜੀ ਅੰਤਰਰਾਸ਼ਟਰੀ

ਓਲੰਪਿਕ ਦਿਵਸ। ਹੁਣ ਓਲੰਪਿਕ ਦੇ ਨਾਂ ਤੋਂ ਤਾਂ ਤੁਸੀਂ ਸਾਰੇ ਜਾਣੂ ਹੀ ਹੋਵੋਗੇ, ਹੈ ਨਾ, ਖੇਡਾਂ ਤੋਂ ਰਿਲੇਟਡ। ਖੇਡਾਂ, ਫਿਟਨੈਸ ਤੇ ਓਲੰਪਿਕ ਦੇ ਮੁੱਲ ਨੂੰ ਵਧਾਉਣ ਲਈ ਇਸ ਦਿਨ ਨੂੰ ਅਸੀਂ ਮਨਾਉਂਦੇ ਹਾਂ। ਅੰਤਰਰਾਸ਼ਟਰੀ ਓਲੰਪਿਕ ਸਮਿਤੀ ਦੀ ਸਥਾਪਨਾ 1894 ਦੇ ਵਿੱਚ ਹੋਈ ਸੀ ਅਤੇ ਉਸੇ ਦੀ ਯਾਦ ਦੇ ਵਿੱਚ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ, ਇਸ ਦਿਨ ਨੂੰ ਮਨਾਉਂਦੇ ਹਾਂ। ਅਤੇ ਖੇਡਾਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਹੋਣਗੀਆਂ, ਮੈਨੂੰ ਵੀ ਬਹੁਤ ਪਸੰਦ ਹੈ, ਕਿਉਂਕਿ ਫਿਟਨੈਸ ਵਾਸਤੇ ਖੇਡਾਂ ਖੇਡਣਾ ਬਹੁਤ ਜ਼ਰੂਰੀ ਹੈ। ਅਤੇ ਤੁਸੀਂ ਕਿਹੜੀ ਖੇਡ ਖੇਡਦੇ ਹੋ ਇਹ ਸਾਨੂੰ ਤੁਸੀਂ ਦੱਸ ਸਕਦੇ ਹੋ। ਬਾਕੀ ਮੈਂ ਤਾਂ ਬੈਡਮਿੰਟਨ ਦੀ ਸ਼ੌਕੀਨ ਹਾਂ ਜੀ। ਅਤੇ ਜੇ ਗੱਲ ਕਰੀਏ ਅੰਤਰਰਾਸ਼ਟਰੀ ਓਲੰਪਿਕ ਦਿਵਸ ਜਿਹੜਾ ਹੈ ਨਾ ਜੀ, ਉਹ ਵਿਸ਼ਵ ਪੱਧਰ 'ਤੇ ਸਭ ਤੋਂ ਜ਼ਿਆਦਾ ਮੰਨਿਆ ਜਾਣ ਵਾਲਾ ਉਤਸਵ ਹੈ। ਅਤੇ ਇਸ ਦੀ ਸਥਾਪਨਾ ਸੰਨ 1948 ਦੇ ਵਿੱਚ ਹੋਈ ਸੀ। IOC ਦੁਆਰਾ 23 ਜੂਨ 1894 ਨੂੰ ਜਿਹੜੀ ਸਥਾਪਨਾ ਹੋਈ ਸੀ, ਉਸ ਤੋਂ ਰਿਲੇਟਿਡ ਹੀ 1948 ਦੇ ਵਿੱਚ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ। ਅਤੇ ਅੱਜ ਤੱਕ ਇਸ ਦਿਨ ਨੂੰ ਅਸੀਂ ਹਰ ਸਾਲ ਮਨਾ ਰਹੇ ਹਾਂ ਅਤੇ ਖੇਡਾਂ ਨੂੰ, ਓਲੰਪਿਕ ਨੂੰ ਪਿਆਰ ਦੇ ਰਹੇ ਹਾਂ। ਤੁਸੀਂ ਵੀ ਖੇਡਾਂ ਨੂੰ ਪਿਆਰ ਦਿਓ, ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਤੰਦਰੁਸਤ ਬਣਾਓ।

ਤੇ ਇਸ ਦੇ ਨਾਲ ਨਾਲ 23 ਜੂਨ ਨੂੰ ਹੋਰ ਕੀ ਹੁੰਦਾ ਜੀ? 23 ਜੂਨ ਨੂੰ ਹੁੰਦਾ ਜੀ ਸੰਯੁਕਤ ਰਾਸ਼ਟਰ ਲੋਕ ਸੇਵਾ ਦਿਵਸ। ਸਮਾਜ ਦੇ ਵਿੱਚ ਲੋਕ ਸੇਵਕਾਂ ਨੂੰ ਉਹਨਾਂ ਦੇ ਯੋਗਦਾਨ ਨੂੰ ਉਹਨਾਂ ਦੇ ਸੁਸ਼ਾਸਨ ਨੂੰ ਸਨਮਾਨਿਤ ਕਰਨ ਵਾਸਤੇ ਸੰਯੁਕਤ ਰਾਸ਼ਟਰ ਅਮਰੀਕਾ ਦੁਆਰਾ ਇਹ ਦਿਨ ਮਨਾਇਆ ਜਾਂਦਾ ਹੈ ਤੇ 23 ਜੂਨ ਨੂੰ ਇਹ ਦਿਨ ਸ਼ਾਸਨ ਵਿਕਾਸ ਤੇ ਸਾਰਿਆਂ ਦਾ ਕਲਿਆਣ ਕਰਨ ਲਈ ਜਿਹੜਾ ਲੋਕ ਸੇਵਕ ਯੋਗਦਾਨ ਦੇ ਰਹੇ ਉਸ ਦਿਨ ਨੂੰ ਉਹਨਾਂ ਦੀ ਸੇਵਾ ਨੂੰ ਯਾਦ ਕਰਨਾ ਉਹਨਾਂ ਨੂੰ ਮਾਨਤਾ ਦੇਣਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਹੈ।

ਤੇ ਇਸ ਦੇ ਨਾਲ ਨਾਲ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਅੰਤਰਰਾਸ਼ਟਰੀ ਵਿਧਵਾ ਦਿਵਸ ਵੀ ਇਸ ਦਿਨ ਅਸੀਂ ਮਨਾਉਂਦੇ ਹਾਂ, ਯਾਨੀ ਕਿ 23 ਜੂਨ ਨੂੰ ਅਸੀਂ ਅੰਤਰਰਾਸ਼ਟਰੀ ਵਿਧਵਾ ਦਿਵਸ ਦੇ ਤੌਰ ਤੇ ਮਨਾਉਂਦੇ ਹਾਂ। ਵਿਧਵਾਵਾਂ ਦੀ ਆਵਾਜ਼ ਉਠਾਉਣ, ਉਹਨਾਂ ਨੂੰ ਸ਼ਕਤੀ ਦੇਣ, ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਚੰਗਾ ਸਥਾਨ ਦੇਣ ਵਾਸਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਹੈ। ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ ਹੋ ਚੁੱਕਾ 7:35 ਦਾ। ਕਹਿੰਦੇ ਜੀ, ਆਂਖੇ ਵੀ ਖੋਲਣੀ ਪੜਤੀ ਹੈ ਸਾਹਿਬ ਉਜਾਲੇ ਕੇ ਲੀਏ, ਆਂਖੇ ਵੀ ਖੋਲਣੀ ਪੜਤੀ ਹੈ ਸਾਹਿਬ ਉਜਾਲੇ ਕੇ ਲੀਏ, ਕੇਵਲ ਸੂਰਜ ਕੇ ਨਿਕਲਨੇ ਸੇ ਹੀ ਅੰਧੇਰਾ ਨਹੀਂ ਚਲਾ ਜਾਤਾ। ਤੇ ਤੁਸੀਂ ਅੱਖਾਂ ਖੋਲਣੀ ਹੈ, ਦਿਨ ਚੜ ਗਿਆ, ਅਗਰ ਤੁਸੀਂ ਨਹੀਂ ਉੱਠੇ ਤਾਂ ਫਟਾਫਟ ਉੱਠ ਜਾਓ, ਕਿਉਂਕਿ ਦੀਪਾ ਛਾਬੜਾ ਸੱਜਰੀ ਸਵੇਰ ਪੇਸ਼ ਕਰ ਰਹੀ ਹੈ ਅਤੇ ਸੱਜਰੀ ਸਵੇਰ ਦੇ ਵਿੱਚ ਬਹੁਤ ਸੋਹਣੇ ਸੋਹਣੇ ਗੀਤ ਵੀ ਸੁਣਾ ਰਹੀ ਹੈ ਅਤੇ ਬਹੁਤ ਬਹੁਤ ਮਿੱਠੀਆਂ ਗੱਲਾਂ ਵੀ ਤੁਹਾਡੇ ਨਾਲ ਕਰ ਰਹੀ ਹੈ, ਅਤੇ ਕਿਤੇ ਉਹ ਮਿਸ ਨਾ ਹੋ ਜਾਣ ਅਤੇ ਫਟਾਫਟ ਅੱਖਾਂ ਖੋਲੋ ਮੂੰਹ ਧੋ ਅਤੇ ਸੁਣੋ ਆਕਾਸ਼ਵਾਣੀ FM ਬਠਿੰਡਾ ਦੀਪਾ ਛਾਬੜਾ ਦੇ ਨਾਲ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ 7:43 ਤੇ 30 ਸਕਿੰਟ ਦਾ। ਕਹਿੰਦੇ ਨੇ, ਨਹੀਂਓ ਜ਼ਿੰਦਗੀ ਦਾ ਕੋਈ ਵੀ ਵਸਾ, ਨੀਵਾਂ ਹੋ ਕੇ ਚੱਲ ਬੰਦਿਆ, ਨੀਵਾਂ ਹੋ ਕੇ ਚੱਲ ਬੰਦਿਆ, ਨੀਵਿਆਂ ਨੂੰ ਰੱਬ ਮਿਲਦਾ। ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਨੀਵੇਂ ਹੋ ਕੇ ਚੱਲੋ, ਮਿੱਠੇ ਬੋਲ ਬੋਲੋ ਅਤੇ ਕਿਸੇ ਦਾ ਕਦੇ ਵੀ ਦਿਲ ਨਾ ਦੁਖਾਓ। ਇਹ ਹਮੇਸ਼ਾ ਮੇਰੀ ਗੱਲ ਹੁੰਦੀ ਹੈ ਤੁਹਾਡੇ ਨਾਲ। ਅਤੇ ਇਸ ਤੋਂ ਰਿਲੇਟਿਡ ਇੱਕ ਛੋਟੀ ਜਿਹੀ ਕਹਾਣੀ ਵੀ ਮੈਨੂੰ ਯਾਦ ਆ ਰਹੀ ਹੈ, ਅਤੇ ਉਹ ਕਹਾਣੀ ਜ਼ਰੂਰ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰੂੰਗੀ। ਜੀ, ਛੋਟੀ ਜਿਹੀ ਪਿਆਰੀ ਜਿਹੀ ਕਹਾਣੀ ਜਿਸ ਦੇ ਵਿੱਚ ਇੱਕ ਸਟਾਰਟਿੰਗ ਜਦੋਂ ਆਪਾਂ ਕਰਦੇ ਹਾਂ ਤਾਂ ਇੱਕ ਆਟੋ ਰਿਕਸ਼ਾ ਚਲਾਉਣ ਵਾਲਾ ਆਟੋ ਰਿਕਸ਼ਾ ਚਲਾ ਰਿਹਾ ਅਤੇ ਅਚਾਨਕ ਬੜੀ ਤੇਜ਼ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਇੰਨੀ ਤੇਜ਼ ਕਿ ਉਸ ਦਾ ਆਟੋ ਚੱਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਉਹ ਬੜੀ ਹੌਲੀ ਹੌਲੀ ਜੇ ਆਟੋ ਚਲਾ ਰਿਹਾ ਹੁੰਦਾ ਅਤੇ ਸੋਚ ਰਿਹਾ ਹੁੰਦਾ ਕਿ ਰੱਬਾ, ਤੂੰ ਬਾਰਿਸ਼ ਕਰਤੀ ਅਤੇ ਮੈਂ ਹੁਣ ਕੁਝ ਕਮਾਇਆ ਵੀ ਨਹੀਂ ਅਤੇ ਆਪਣੇ ਘਰਦਿਆਂ ਨੂੰ ਅੱਜ ਕੀ ਜਾ ਕੇ ਖਵਾਉਂਗਾ। ਅਤੇ ਇਸੇ ਜਦੋਂ ਜਹਿਦ ਦੇ ਵਿੱਚ ਜਦੋਂ ਹੌਲੀ ਹੌਲੀ ਆਪਣਾ ਆਟੋ ਲੈ ਕੇ ਜਾ ਰਿਹਾ ਹੁੰਦਾ ਅਤੇ ਇੱਕ ਔਰਤ ਭੱਜੀ ਭੱਜੀ ਉਸਦੇ ਕੋਲ ਆਉਂਦੀ ਹੈ ਅਤੇ ਆਟੋ ਰਿਕਸ਼ਾ ਨੂੰ ਹੱਥ ਦਿੰਦੀ ਹੈ ਕਿ ਪਲੀਜ਼ ਆਟੋ ਰਿਕਸ਼ਾ ਰੋਕੋ। ਅਤੇ ਉਹ ਸੋਚਦਾ ਕਿ ਰੱਬਾ ਵਾਹ, ਤੂੰ ਤਾਂ ਮਿੰਟਾਂ 'ਚ ਮੇਰੀ ਗੱਲ ਸੁਣ ਲਈ, ਮੈਂ ਹੁਣੇ ਹੀ ਚਿੰਤਾ ਕਰ ਰਿਹਾ ਸੀ ਕਿ ਮੈਂ ਅੱਜ ਆਪਣੇ ਘਰਦਿਆਂ ਵਾਸਤੇ ਕੀ ਲੈ ਕੇ ਜਾਊਂਗਾ। ਹੁਣ ਚਲੋ ਇੱਕ ਸਵਾਰੀ ਤਾਂ ਮਿਲੀ ਅਤੇ ਰੱਬ ਦਾ ਸ਼ੁਕਰ ਅਦਾ ਕਰਦੇ ਕਰਦੇ ਉਹ ਆਟੋ ਰਿਕਸ਼ਾ ਨੂੰ ਉੱਥੇ ਹੀ ਰੋਕ ਦਿੰਦਾ ਅਤੇ ਉਸ ਲੇਡੀ ਨੂੰ ਪੁੱਛਦਾ, ਉਸ ਔਰਤ ਨੂੰ ਪੁੱਛਦਾ ਕਿ ਤੁਸੀਂ ਕਿੱਥੇ ਜਾਣਾ। ਅਤੇ ਲੇਡੀ ਦੇਖਣ ਦੇ ਵਿੱਚ ਇੱਕ ਬਹੁਤ ਹੀ ਚੰਗੇ ਘਰ ਦੀ ਔਰਤ ਲੱਗ ਰਹੀ ਹੁੰਦੀ ਹੈ ਅਤੇ ਬੜੀ ਘਬਰਾਈ ਜੀ, ਬੜੀ ਪਰੇਸ਼ਾਨ ਜੀ ਲੱਗ ਰਹੀ ਹੁੰਦੀ ਹੈ ਅਤੇ ਉਹ ਕਹਿੰਦੀ ਹੈ ਕਿ ਵੀਰੇ, ਮੈਂ ਫਲਾਣੀ ਥਾਂ 'ਤੇ ਜਾਣਾ ਹੈ ਅਤੇ ਉਹ ਜਿਹੜੀ ਜਗ੍ਹਾ ਹੈ ਨਾ ਉਹ ਉਸ ਜਗ੍ਹਾ ਤੋਂ ਬਹੁਤ ਜ਼ਿਆਦਾ ਦੂਰ ਹੁੰਦੀ ਹੈ ਅਤੇ ਜਦੋਂ ਉਹ ਰਿਕੁਐਸਟ ਕਰਦੀ ਹੈ ਕਿ ਮੈਂ ਉਸ ਥਾਂ 'ਤੇ ਜਲਦੀ ਪਹੁੰਚਣਾ ਹੈ ਤਾਂ ਆਟੋ ਰਿਕਸ਼ਾ ਵਾਲਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਜਾਂਦਾ। ਸੋਚਦਾ ਹੈ ਕਿ ਇੱਕੋ ਇੱਕ ਸਵਾਰੀ ਮਿਲੀ ਹੈ, ਉਹ ਵੀ ਇੰਨੀ ਦੂਰ ਦੀ ਜਿੱਥੋਂ ਤੱਕ ਮੇਰਾ ਆਟੋ ਰਿਕਸ਼ਾ ਪਤਾ ਨਹੀਂ ਜਾ ਵੀ ਸਕਦਾ ਹੈ ਕਿ ਨਹੀਂ। ਹੁਣ ਚਿੰਤਾ ਅਤੇ ਸ਼ੁਕਰ ਦੇ ਵਿਚਾਰਾਂ ਦੇ ਨਾਲ ਉਸਦਾ ਦਿਮਾਗ ਭਰ ਜਾਂਦਾ। ਉਹ ਕਹਿੰਦਾ ਕੀ ਕਰਾਂ ਹੁਣ ਮੈਂ, ਇੱਕ ਤਰਫ ਤਾਂ ਮੈਂ ਰੱਬ ਤੇਰਾ ਸ਼ੁਕਰੀਆ ਅਦਾ ਕਰ ਰਿਹਾ ਸੀ ਕਿ ਤੂੰ ਮੈਨੂੰ ਇੱਕ ਸਵਾਰੀ ਦਿੱਤੀ ਹੈ, ਵੀ ਚਲੋ ਮੇਰਾ ਕੁਛ ਗੁਜ਼ਾਰਾ ਹੋ ਜਾਏਗਾ ਇਸ ਸਵਾਰੀ ਤੋਂ ਜੋ ਪੈਸੇ ਮਿਲਣਗੇ, ਪਰ ਇੱਥੇ ਤਾਂ ਸਵਾਰੀ ਇੰਨੀ ਦੂਰ ਦੀ ਹੈ ਵੀ ਮੈਂ ਉਹਨੂੰ ਇਸ ਦੀ ਮੰਜ਼ਿਲ 'ਤੇ ਪਹੁੰਚਾ ਵੀ ਨਹੀਂ ਸਕਦਾ। ਉਹ ਸੋਚ ਹੀ ਰਿਹਾ ਹੁੰਦਾ ਪਰ ਉਹ ਔਰਤ ਉਸਦੇ ਹੱਥ ਜੋੜ ਕੇ ਰਿਕੁਐਸਟ ਕਰਦੀ ਹੈ ਕਿ ਵੀਰੇ, ਮੈਂ ਉਸ ਥਾਂ 'ਤੇ ਬਹੁਤ ਜ਼ਰੂਰੀ ਪਹੁੰਚਣਾ ਹੈ। ਉਸ ਦੀ ਇੰਨੀ ਮਿੰਨਤਾਂ ਤੋਂ ਬਾਅਦ ਆਟੋ ਰਿਕਸ਼ਾ ਵਾਲਾ ਇੱਕ ਵਾਰ ਸੋਚਦਾ ਹੈ ਕਿ ਚਲੋ ਕੋਸ਼ਿਸ਼ ਕਰ ਲਿਆ, ਕੀ ਪਤਾ ਉੱਥੇ ਪਹੁੰਚ ਹੀ ਜਾਈਏ ਰੱਬ ਦੀ ਕਿਰਪਾ ਨਾਲ। ਕਿਉਂਕਿ ਦੇਖੋ ਜੀ, ਜਿਹੜੇ ਰੱਬ ਨੂੰ ਮੰਨਣ ਵਾਲੇ ਹੁੰਦੇ ਆ ਨਾ, ਉਹ ਤਾਂ ਹਰ ਚੀਜ਼ ਦੇ ਵਿੱਚ ਰੱਬ ਦਾ ਨਾਂ ਲੈ ਕੇ ਤੁਰ ਪੈਂਦੇ, ਭਾਵੇਂ ਰਸਤਾ ਕਿੰਨਾ ਵੀ ਮੁਸ਼ਕਲਾਂ ਨਾਲ ਭਰਿਆ ਹੋਵੇ। ਅਤੇ ਆਟੋ ਰਿਕਸ਼ਾ ਹੌਲੀ ਹੌਲੀ ਉਸ ਮੰਜ਼ਿਲ ਵੱਲ ਪਹੁੰਚਣ ਦੇ ਲਗਭਗ ਕਰੀਬ ਹੁੰਦਾ ਕਾਫੀ ਸਮੇਂ ਬਾਅਦ, ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਅੱਗੇ ਉਹ ਦੇਖਦਾ ਕਿ ਅੱਗੇ ਬਹੁਤ ਸਾਰਾ ਪਾਣੀ ਭਰਿਆ ਹੋਇਆ ਕਿ ਹੁਣ ਉਸਦਾ ਆਟੋ ਅੱਗੇ ਨਹੀਂ ਜਾ ਸਕਦਾ, ਅਤੇ ਉਹ ਉਸ ਔਰਤ ਨੂੰ, ਉਸ ਮਹਿਲਾ ਨੂੰ ਕਹਿੰਦਾ ਕਿ ਮੈਡਮ ਜੀ, ਮੈਂ ਤੁਹਾਨੂੰ ਸਿਰਫ ਇੱਥੋਂ ਤੱਕ ਛੱਡ ਸਕਦਾ, ਅੱਗੇ ਨਹੀਂ ਜਾ ਸਕਦਾ।

ਪਰ ਉਹ ਫਿਰ ਮਿਹਨਤ ਕਰਦੀ ਹੈ ਕਿ ਵੀਰੇ ਥੋੜ੍ਹਾ ਜਿਹਾ ਅੱਗੇ ਹੋਰ ਛੱਡ ਦੇ, ਅਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਪੈਦਲ ਹੀ ਚਲੀ ਜਾਊਂਗੀ, ਪਰ ਥੋੜ੍ਹਾ ਜਿਹਾ ਅੱਗੇ ਹੋਰ। ਹੁਣ ਉਸਦੀ ਇੰਨੀ ਮਿਹਨਤ ਤੋਂ ਬਾਅਦ ਉਹ ਨਾ ਨਾ ਕਰਦੇ ਹੋਏ ਵੀ ਉਹਨੂੰ ਅੱਗੇ ਛੱਡਣ ਚਲਾ ਜਾਂਦਾ। ਪਰ ਦੇਖੋ ਜੀ, ਰੱਬ ਦੀ ਕੁਦਰਤ, ਰੱਬ ਦੀ ਕਰਾਮਾਤ ਕਿ ਉਸਦਾ ਆਟੋ ਉੱਥੇ ਖਰਾਬ ਹੋ ਜਾਂਦਾ। ਅਤੇ ਉਹ ਕਹਿੰਦਾ ਕਿ ਦੇਖੋ ਜੀ, ਮੈਂ ਤੁਹਾਨੂੰ ਕਿਹਾ ਵੀ ਸੀ ਕਿ ਇਸ ਤੋਂ ਅੱਗੇ ਮੇਰਾ ਆਟੋ ਨਹੀਂ ਜਾ ਸਕਦਾ, ਪਰ ਤੁਸੀਂ ਜਿੱਦ ਕੀਤੀ, ਤੁਸੀਂ ਮਿਹਨਤ ਕੀਤੀ, ਪਰ ਹੁਣ ਮੈਂ ਕੀ ਕਰਾਂ? ਮੈਂ ਗਰੀਬ ਬੰਦਾ, ਮੈਂ ਹੁਣ ਇਸ ਆਟੋ ਨੂੰ ਕਿੱਦਾਂ ਠੀਕ ਕਰਾਊਂਗਾ? ਪਤਾ ਨਹੀਂ ਤੁਸੀਂ ਮੈਨੂੰ ਕਿੰਨੇ ਪੈਸੇ ਦਿਓਗੇ, ਪਰ ਮੇਰੇ ਆਟੋ ਦਾ ਅੱਜ ਤਾਂ ਬਹੁਤ ਸਾਰਾ ਖਰਚਾ ਹੋਣ ਵਾਲਾ ਇਸ ਨੂੰ ਠੀਕ ਹੋਣ ਦੇ ਵਿੱਚ। ਪਰ ਉਹ ਔਰਤ ਉਹਨੂੰ ਕਹਿੰਦੀ ਹੈ ਕਿ ਵੀਰੇ ਕੋਈ ਗੱਲ ਨਹੀਂ, ਤੂੰ ਰੱਬ ਦਾ ਤੂੰ ਬੰਦਾ ਹੈ, ਤੂੰ ਮੇਰੀ ਮਦਦ ਕੀਤੀ ਹੈ ਅਤੇ ਰੱਬ ਤੇਰੀ ਮਦਦ ਜ਼ਰੂਰ ਕਰੇਗਾ। ਅਤੇ ਰੱਬ ਰੱਬ ਕਰਨ ਵਾਲੇ ਦੋਨੇ ਬੰਦੇ। ਪਰ ਜਦੋਂ ਉਹ ਔਰਤ ਉਸਦੇ ਆਟੋ ਦੇ ਵਿੱਚੋਂ ਉਤਰਦੀ ਹੈ ਅਤੇ ਸੋਚਦੀ ਹੈ ਕਿ ਉਹਨੂੰ ਪੈਸੇ ਦੇਵਾਂ, ਅਤੇ ਸੋਚਦੀ ਹੈ ਕਿ ਕੁਝ ਜ਼ਿਆਦਾ ਹੀ ਦੇ ਦੇਵਾਂ ਕਿਉਂਕਿ ਗਰੀਬ ਬੰਦੇ ਦਾ ਥੋੜ੍ਹਾ ਜਿਹੜਾ ਨੁਕਸਾਨ ਹੈ ਉਹ ਵੀ ਭਰਪਾਈ ਹੋ ਜਾਏ ਨੁਕਸਾਨ ਦੀ। ਅਤੇ ਉਹ ਦੇਖਦੀ ਹੈ ਤਾਂ ਕਹਿੰਦੀ ਹੈ, ਓਹੋ, ਮੈਂ ਤਾਂ ਆਪਣਾ ਪਰਸ ਘਰੇ ਹੀ ਭੁੱਲਿਆ ਹੀ, ਬਸ ਇਸ ਤੋਂ ਬਾਅਦ ਤਾਂ ਫਿਰ ਆਟੋ ਵਾਲੇ ਦਾ ਦਿਮਾਗ ਜਮ੍ਹਾਂ ਹੀ ਖਰਾਬ ਹੋ ਜਾਂਦਾ। ਉਹ ਕਹਿੰਦਾ ਹੁਣ ਮੈਂ ਕੀ ਕਰਾਂ? ਪਰ ਉਹ ਫਿਰ ਵੀ ਆਪਣੇ ਗੁੱਸੇ 'ਤੇ ਕੰਟਰੋਲ ਰੱਖਦਾ ਹੈ ਅਤੇ ਕਹਿੰਦਾ, ਰੱਬਾ ਚਲੋ ਤੇਰੀ ਮਰਜ਼ੀ। ਹੁਣ ਰੱਬ ਦੀ ਮਰਜ਼ੀ ਕਹਿੰਦੇ ਕਹਿੰਦੇ ਉਹ ਔਰਤ ਉਸਦੇ ਹੱਥ ਜੋੜਦੀ ਹੈ ਅਤੇ ਕਹਿੰਦੀ ਹੈ, ਮੈਂ ਹੁਣ ਘਰ ਜਾਂਦੀ ਹਾਂ, ਪਰ ਤੂੰ ਪਲੀਜ਼ ਮੈਨੂੰ ਆਪਣੇ ਘਰ ਦਾ ਪਤਾ ਜ਼ਰੂਰ ਲਿਖਵਾ ਦੇ ਤਾਂ ਕਿ ਮੈਂ ਜਿਹੜੀ ਤੇਰੀ ਮਿਹਨਤ ਦੇ ਪੈਸੇ ਆ ਉਹ ਤੇਰੇ ਘਰ ਪਹੁੰਚਾ ਸਕਾਂ। ਅਤੇ ਚਲੋ ਜੀ, ਹੁਣ ਕੀ ਕਰ ਸਕਦੇ ਹਾਂ, ਹੈ ਨਾ? ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਕਿਸੇ ਨੂੰ ਜ਼ਿਆਦਾ ਬੁਰਾ ਭਲਾ ਕਹਿ ਵੀ ਨਹੀਂ ਸਕਦਾ, ਉਹ ਵਿਚਾਰਾ ਚੁੱਪ ਚਾਪ ਬੈਠ ਜਾਂਦਾ ਅਤੇ ਔਰਤ ਭੱਜ ਕੇ ਆਪਣੇ ਘਰ ਚਲੀ ਜਾਂਦੀ ਹੈ। ਅਤੇ ਜਦੋਂ ਉਹ ਆਟੋ ਠੀਕ ਕਰਵਾਉਂਦਾ ਕਿਸੇ ਤਰੀਕੇ ਅਤੇ ਆਟੋ ਤਾਂ ਉਹ ਠੀਕ ਕਰਵਾ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਪੈਸੇ ਹੀ ਨਹੀਂ ਹੈ, ਅਤੇ ਆਟੋ ਨੂੰ ਉੱਥੇ ਹੀ ਛੱਡਦਾ ਅਤੇ ਕਿਸੇ ਤਰੀਕੇ ਆਪਣੇ ਘਰ ਪਹੁੰਚਦਾ। ਅਤੇ ਘਰ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਘਰ ਵਾਲੀਆਂ ਕੀ ਕਰਦੀਆਂ, ਉਹਨਾਂ ਨੇ ਆਉਂਦੇ ਹੀ ਪੁੱਛਿਆ ਕਿ ਅੱਜ ਕੀ ਕਮਾਈ ਹੋਈ ਹੈ, ਤਾਂ ਉਹ ਦੱਸਦਾ ਪੂਰੀ ਕਹਾਣੀ ਅਤੇ ਉਹਨੂੰ ਬਹੁਤ ਬੁਰਾ ਭਲਾ ਬੋਲਦੀ ਹੈ। ਕਹਿੰਦੀ ਹੈ ਕਿ ਸਾਰੇ ਚੰਗੇ ਕੰਮ ਤੁਸੀਂ ਹੀ ਕਰਨੇ ਹੁੰਦੇ, ਆਪਣੇ ਬੱਚਿਆਂ ਦਾ ਗੁਜ਼ਾਰਾ ਤੁਸੀਂ ਕਿਵੇਂ ਕਰੋਗੇ? ਅਤੇ ਘਰ ਵਾਲੀਆਂ ਜਦੋਂ ਹੈ ਨਾ ਗੁੱਸੇ 'ਚ ਹੁੰਦੀਆਂ ਤਾਂ ਉਹਨਾਂ ਨੂੰ ਸਮਝ ਵੀ ਨਹੀਂ ਆਉਂਦਾ ਉਹ ਕੀ ਬੋਲ ਰਹੀਆਂ ਹੁੰਦੀਆਂ, ਅਤੇ ਇਹ ਵੀ ਨਹੀਂ ਦੇਖਦੀਆਂ ਕਿ ਘਰ ਵਾਲਾ ਵਿਚਾਰਾ ਕਿੰਨਾ ਪਰੇਸ਼ਾਨ ਹੈ। ਅਤੇ ਉਸਨੂੰ ਬਹੁਤ ਖਰੀ ਖੋਟੀ ਸੁਣਾਉਂਦੀ ਹੈ ਅਤੇ ਉਸ ਰਾਤ ਉਹ ਭੁੱਖੇ ਹੀ ਸੌ ਜਾਂਦੇ ਆ। ਅਤੇ ਹੁਣ ਕਈ ਦਿਨਾਂ ਤੱਕ ਉਹ ਆਟੋ ਵੀ ਠੀਕ ਨਹੀਂ ਕਰਵਾ ਪਾ ਰਿਹਾ ਅਤੇ ਉਸਦੇ ਘਰ ਖਾਣ ਨੂੰ ਵੀ ਰਾਸ਼ਨ ਨਹੀਂ ਹੈਗਾ, ਅਤੇ ਰੋਜ਼ ਉਸਨੂੰ ਖਰੀ ਖੋਟੀ ਆਪਣੀ ਘਰਵਾਲੀ ਤੋਂ ਸੁਣਨੀ ਪੈਂਦੀ ਹੈ। ਪਰ ਉਹ ਕੀ ਕਰੇ, ਉਹ ਮਜਬੂਰ ਹੈ ਅਤੇ ਰੱਬ ਅੱਗੇ ਅਰਦਾਸ ਕਰਦਾ ਕਿ ਰੱਬਾ ਕੋਈ ਮਦਦ ਭੇਜ ਤਾਂ ਕਿ ਮੈਂ ਆਪਣਾ ਆਟੋ ਠੀਕ ਕਰਵਾ ਕੇ ਦੁਬਾਰਾ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਜੋਗਾ ਹੋ ਜਾਵਾਂ। ਅਤੇ ਕਹਿੰਦੇ ਆ ਨਾ ਜੀ, ਰੱਬ ਦੇ ਘਰ ਦੇ ਵਿੱਚ ਦੇਰ ਹੈ ਪਰ ਹਨੇਰ ਨਹੀਂ ਹੈ। ਅਤੇ ਇੱਕ ਦਿਨ ਉਹ ਔਰਤ ਆਪਣੇ ਡਰਾਈਵਰ ਨੂੰ ਉਹਨਾਂ ਦੇ ਘਰ ਭੇਜਦੀ ਹੈ ਇੱਕ ਨਵਾਂ ਆਟੋ ਦੇ ਕੇ, ਅਤੇ ਉਸ ਐਡਰੈਸ 'ਤੇ ਉਹ ਪਹੁੰਚਦਾ ਹੈ ਅਤੇ ਪੁੱਛਦਾ ਹੈ ਕਿ ਜਿਹੜੇ ਆਟੋ ਚਲਾਉਂਦੇ ਨੇ ਉਹਨਾਂ ਦਾ ਘਰ ਇਹੀ ਹੈ? ਅਤੇ ਉਹ ਕਹਿੰਦਾ, ਹਾਂਜੀ ਮੇਰਾ ਘਰ ਹੈ, ਤੁਸੀਂ ਕੌਣ? ਅਤੇ ਉਹ ਕਹਿੰਦੇ ਕਿ ਮੈਨੂੰ ਇੱਕ ਔਰਤ ਨੇ ਭੇਜਿਆ ਜਿਨ੍ਹਾਂ ਦੀ ਤੁਸੀਂ ਮਦਦ ਕੀਤੀ ਸੀ ਮੀਂਹ ਵਾਲੇ ਦਿਨ ਦੇ ਵਿੱਚ। ਉਸ ਦਿਨ ਉਹਨਾਂ ਦਾ ਆਪਣੇ ਪਿਤਾ ਜੀ ਨੂੰ ਮਿਲਣਾ ਬਹੁਤ ਜ਼ਰੂਰੀ ਸੀਗਾ ਅਤੇ ਇਸ ਕਰਕੇ ਉਹਨਾਂ ਨੇ ਤੁਹਾਡੇ ਤੋਂ ਮਦਦ ਮੰਗੀ ਸੀ ਅਤੇ ਉਹ ਤੁਹਾਡੀ ਬਹੁਤ ਤਾਰੀਫ ਵੀ ਕਰ ਰਹੇ ਸਨ ਅਤੇ ਉਹਨਾਂ ਨੇ ਤੁਹਾਡੇ ਲਈ ਇਹ ਪੈਸੇ ਭੇਜੇ ਜਿਹੜਾ ਤੁਹਾਡਾ ਉਸ ਦਿਨ ਦਾ ਮਿਹਨਤਾਨਾ ਸੀਗਾ। ਅਤੇ ਉਸ ਨੂੰ ਇੱਕ ਲਿਫਾਫਾ ਫੜਾ ਦਿੰਦਾ ਜਿਸ ਦੇ ਵਿੱਚ ਬਹੁਤ ਸਾਰੇ ਪੈਸੇ ਹੁੰਦੇ ਆ, ਅਤੇ ਲਿਫਾਫੇ ਦੇ ਨਾਲ ਹੀ ਇੱਕ ਖਤ ਵੀ ਹੁੰਦਾ ਅਤੇ ਨਾਲ ਹੀ ਇੱਕ ਚਾਬੀ ਵੀ ਹੁੰਦੀ ਹੈ। ਅਤੇ ਉਹ ਕਹਿੰਦਾ, ਇਹ ਚਾਬੀ ਹੈ ਜੀ ਤੁਹਾਡੇ ਨਵੇਂ ਆਟੋ ਦੀ। ਉਹਦੀਆਂ ਅੱਖਾਂ ਤਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਜਾਂਦੀਆਂ ਅਤੇ ਹੱਥ ਉਹਦੇ ਜੁੜ ਜਾਂਦੇ ਰੱਬ ਦੇ ਅੱਗੇ, ਅਤੇ ਉਸ ਬੰਦੇ ਨੂੰ ਉਹ ਸ਼ੁਕਰੀਆ ਅਦਾ ਕਰਦਾ ਅਤੇ ਹੌਲੀ ਹੌਲੀ ਕੰਬਦੇ ਹੱਥਾਂ ਨਾਲ ਉਸ ਖੱਤ ਨੂੰ ਖੋਲ੍ਹਦਾ ਅਤੇ ਉਸ ਖੱਤ ਦੇ ਵਿੱਚ ਲਿਖਿਆ ਹੁੰਦਾ, ਵੀਰੇ ਇਸ ਦੁਨੀਆਂ ਦੇ ਵਿੱਚ ਕੋਈ ਵੀ ਬਿਨਾਂ ਮਤਲਬ ਤੋਂ ਕਿਸੇ ਦੀ ਹੈਲਪ ਨਹੀਂ ਕਰਦਾ, ਪਰ ਤੂੰ ਉਸ ਦਿਨ ਜਦੋਂ ਮੈਨੂੰ ਬਹੁਤ ਜ਼ਰੂਰਤ ਸੀ, ਮੈਂ ਆਪਣੇ ਪਿਤਾ ਜੀ ਨੂੰ ਮਿਲਣਾ ਸੀ, ਤੂੰ ਉਸ ਦਿਨ ਬਿਨਾਂ ਸੋਚੇ ਸਮਝੇ ਮੇਰੀ ਸਹਾਇਤਾ ਕੀਤੀ, ਤੇਰਾ ਆਟੋ ਵੀ ਖਰਾਬ ਹੋ ਗਿਆ ਅਤੇ ਇੰਨੇ ਦਿਨ ਮੈਨੂੰ ਲੱਗ ਗਏ ਕਿਉਂਕਿ ਮੇਰੇ ਪਿਤਾ ਜੀ ਦੀ ਹਾਲਤ ਲਗਾਤਾਰ ਖਰਾਬ ਚੱਲ ਰਹੀ ਸੀ, ਪਰ ਹੁਣ ਰੱਬ ਦੀ ਕਿਰਪਾ ਨਾਲ

ਬਿਲਕੁਲ ਠੀਕ ਨੇ ਤੇ ਜਿੱਦਾਂ ਹੀ ਉਹ ਠੀਕ ਹੋਏ ਤੇ ਮੈਨੂੰ ਤੇਰੀ ਯਾਦ ਆ ਗਈ ਕਿ ਤੂੰ ਉਸ ਦਿਨ ਮੇਰੀ ਇੰਨੀ ਮਦਦ ਕੀਤੀ ਸੀ ਤੇ ਉਸ ਮਦਦ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਤੇ ਮੈਂ ਤੇਰਾ ਦੇਣਾ ਨਹੀਂ ਦੇ ਸਕਦੀ ਪਰ ਚਲੋ ਇੱਕ ਛੋਟੀ ਜਿਹੀ ਅਮਾਊਂਟ ਮੈਂ ਤੈਨੂੰ ਭੇਜੀ ਹੈ ਤੇ ਇੱਕ ਆਟੋ ਤੇਰੇ ਲਈ ਭੇਜਿਆ ਤਾਂ ਕਿ ਤੂੰ ਆਪਣੇ ਘਰਦਿਆਂ ਦਾ ਪੇਟ ਭਰ ਸਕੇ ਆਪਣੀ ਰੋਜ਼ੀ ਰੋਟੀ ਕਮਾ ਸਕੇ। ਤੇ ਇਹ ਖਤ ਪੜ੍ਹਦੇ ਪੜ੍ਹਦੇ ਜਦੋਂ ਉਹਦੀ ਘਰਵਾਲੀ ਵੀ ਉਹਦੇ ਕੋਲ ਖੜੀ ਸੀ ਤੇ ਉਹਦੇ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਮਾਫ਼ ਕਰ ਦਿਓ, ਉਸ ਦਿਨ ਗੁੱਸੇ ਦੇ ਵਿੱਚ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਆਖਿਆ। ਪਰ ਰੱਬ ਦੇ ਘਰ ਦੇ ਵਿੱਚ ਹਮੇਸ਼ਾ ਇੱਦਾਂ ਹੀ ਹੁੰਦਾ ਵੀ ਜਿਹੜੇ ਚੰਗੇ ਹੁੰਦੇ ਆ ਰੱਬ ਉਹਨਾਂ ਦੀ ਮਦਦ ਕਰਦਾ, ਭਾਵੇਂ ਦੇਰ ਸਵੇਰ ਕਰਦਾ ਪਰ ਕਰਦਾ ਜ਼ਰੂਰ ਹੈ। ਤੇ ਦੋਨੇ ਜਣੇ ਰੱਬ ਦਾ ਸ਼ੁਕਰੀਆ ਅਦਾ ਕਰਦੇ ਹੈ, ਰੱਬ ਅੱਗੇ ਅਰਦਾਸ ਕਰਦੇ ਹੈ ਕਿ ਸਾਨੂੰ ਇਸੇ ਕਾਬਿਲ ਹਮੇਸ਼ਾ ਬਣਾਈ ਰੱਖੀ। ਤੇ ਦੋਸਤੋ, ਇਸ ਕਹਾਣੀ ਤੋਂ ਤੁਸੀਂ ਸਿੱਖ ਸਕਦੇ ਹੋ ਕਿ ਮਦਦ ਕਰਦੇ ਵੇਲੇ ਅਸੀਂ ਕਦੇ ਨਹੀਂ ਸੋਚਣਾ ਕਿ ਅਸੀਂ ਉਹਦੀ ਮਦਦ ਕਰ ਸਕਦੇ ਹਾਂ ਕਿ ਨਹੀਂ, ਅਸੀਂ ਮਦਦ ਕਰਨੀ ਹੈ ਤੇ ਹਰ ਇੱਕ ਬਾਰੇ ਚੰਗਾ ਸੋਚਣਾ, ਕਿਉਂਕਿ ਸਾਡਾ ਜਿਹੜਾ ਦਿਮਾਗ ਹੈ ਨਾ ਉਹ ਸ਼ੈਤਾਨ ਦਾ ਘਰ ਹੈ। ਅਸੀਂ ਬੜਾ ਛੇਤੀ ਕਿਸੇ ਬਾਰੇ ਸੋਚ ਲੈਂਦੇ ਹਾਂ ਕਿ ਕੋਈ ਸਾਡਾ ਹੱਕ ਮਾਰ ਲੇਗਾ, ਕੋਈ ਸਾਡੀ ਰੋਜ਼ੀ ਰੋਟੀ ਖੋ ਲੇਗਾ, ਪਰ ਇੱਦਾਂ ਨਹੀਂ ਹੁੰਦਾ। ਜੇ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਅੱਗੇ ਵੀ ਚੰਗੇ ਹੀ ਮਿਲਣਗੇ। ਇਹ ਕਹਿਣਾ ਹੈ ਜੀ ਦੀਪਾ ਛਾਬੜਾ ਦਾ। ਫਿਲਹਾਲ ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ ਤੇ ਸਜਰੀ ਸਵੇਰ ਦੇ ਵਿੱਚ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੋਵਾਂਗੀ। ਮਿਲਦੇ ਹਾਂ ਇਸ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

ਤੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ ਹੀ ਪ੍ਰੋਗਰਾਮ ਸੱਜਰੀ ਸਵੇਰ ਨੂੰ ਖਤਮ ਕਰਨ ਦਾ ਦੀਪਾ ਛਾਬੜਾ ਨੂੰ ਆਗਿਆ ਦੇ ਦਿਓ ਜੀ, ਤੇ ਧੰਨਵਾਦ ਸਾਡੀ ਤਕਨੀਕੀ ਟੀਮ ਦਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਫੇਰ ਮਿਲਣ ਤੱਕ ਤੁਸੀਂ ਆਪਣਾ ਖਾਸ ਖਿਆਲ ਰੱਖਣਾ, ਖੁਸ਼ ਰਹਿਣਾ, ਮਸਤ ਰਹਿਣਾ ਤੇ ਸੁਣਦੇ ਰਹਿਣਾ ਆਕਾਸ਼ਵਾਣੀ FM ਬਠਿੰਡਾ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 7:59 ਤੇ 32 ਦਾ ਹੋ ਰਿਹਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਪੰਜਾਬੀ ਵਿਚ ਖ਼ਬਰਾਂ ਸੁਣੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: U.S.-Iran 4-6-day roadmap to final deal, reads the headline in the Tribune. The U.S. has temporarily lifted curbs on Iranian oil sales and dollar-denominated payments, writes the paper. The Indian Cybercrime Coordination Center of the Ministry of Home Affairs has sounded alarm over a new cyber fraud known as Boss Scam or CEO Impersonation Fraud, reports the Pioneer. An engineer from Rajasthan used artificial intelligence to hack into the Rajasthan Public Service Commission portal and delete his competition for a government job, writes the Indian Express, highlighting the misuse of AI platforms. And finally, to enhance ease of commuting and strengthen availability of amenities, the NHAI is developing vehicle repair and puncture service facilities along national highways and expressways, reports the Asian Age. And with that, it's back to you, Sunil.
1: Thank you, Subhadra. And now, before we end the bulletin, the headlines once again. Prime Minister Narendra Modi says principle of nation first has been driving force behind India's transformation into a fast-growing, credible and reliable global power. President Draupadi Murmu to confer Padma awards during second round of civil investiture ceremony at Rashtrapati Bhavan today. Uttar Pradesh government suspends four officials in connection with Lucknow fire incident. Four accused arrested. Four ships carrying fertilizers heading towards Indian ports after crossing Strait of Hormuz. Qatari authorities confirmed death of 12 Indian nationals in Ras Laffan LNG explosion. And Lakshya Sen and Tanvi Sharma to lead India's challenge at US Open Super Badminton Tournament beginning today in California. And with that, we end the morning news. Have a nice day.
2: नमस्कार ए आकाशवाणी है खबरों दे इस बुलेटिन नाल मैं अमन देव पहला चुनवीं खबरां प्रधानमंत्री नरेंद्र मोदी ने कहा कि भारत के तेजी नाल विकसित होना ते एक भरोसेयोग विश्व शक्ति बनने पिछे राष्ट्र पहलां दा सिद्धांत मुख प्रेरक रहा है ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਜਦਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਤਰ ਨੇ ਰਾਸ ਲਾਫਾਨ ਸੰਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋ ਰਹੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਅਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣਾ ਅਤੇ ਇੱਕ ਭਰੋਸੇਯੋਗ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ ਕੱਲ ਨਵੀਂ ਦਿੱਲੀ ਵਿੱਚ ਇੱਕ ਪ੍ਰਾਈਵੇਟ ਮੀਡੀਆ ਅਦਾਰੇ ਵੱਲੋਂ ਕਰਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਦੀਆਂ ਪ੍ਰਾਪਤੀਆਂ ਦਾ ਮੂਲ ਭਰੋਸੇਯੋਗਤਾ ਸਥਿਰਤਾ ਅਤੇ ਵਿਸ਼ਵ ਹਿੱਤਾਂ ਪ੍ਰਤੀ ਵਚਨਬੱਧਤਾ ਰਹੀ ਹੈ G7 ਸੰਮੇਲਨ ਵਿੱਚ ਆਪਣੀਆਂ ਹਾਲੀਆ ਭਾਗੀਦਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਨੇਤਾਵਾਂ ਨੇ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦੇਣ ਲਈ ਭਾਰਤ ਦੀ ਅਟਲ ਵਚਨਬੱਧਤਾ ਨੂੰ ਸਮਝਿਆ
3: ਭਾਰਤ ਫਾਸਟ ਗਰੋਇੰਗ ਇਕੋਨੋਮੀ ਵੀ ਹੈ ਇੱਕ ਕ੍ਰੈਡੀਬਲ ਇਕੋਨੋਮੀ ਵੀ ਹੈ ਔਰ ਭਾਰਤ ਰਾਈਜਿੰਗ ਪਾਵਰ ਕੇ ਸਾਥ ਸਾਥ ਸੁਪਰ ਪਾਵਰ ਤੱਕ ਲੈ ਗਏ ਲੇਕਿਨ ਮੈਂ ਇਤਨਾ ਜ਼ਰੂਰ ਕਹੂੰਗਾ ਕਿ ਭਾਰਤ ਰਿਲਾਇਬਲ ਪਾਵਰ ਹੈ ਮੈਂ ਅਭੀ ਦੋ ਤਿੰਨ ਦਿਨ ਪਹਿਲੇ ਜੀ ਸਮਿਟ ਸੇ ਲੌਟਾ ਹੂੰ ਔਰ ਦੁਨੀਆ ਕਾ ਹਰ ਨੇਤਾ ਹਰ ਦੇਸ਼ ਇਸ ਬਾਤ ਕੋ ਭਲੀ ਭਾਂਤੀ ਸਮਝਤਾ ਹੈ ਕਿ ਆਜ ਕੇ ਭਾਰਤ ਕੇ ਲਿਏ ਨੇਸ਼ਨ ਫਸਟ ਹੀ ਸਬਸੇ ਬੜਾ ਮੰਤਰ ਹੈ ਸਬਸੇ ਬੜਾ ਸਿਧਾਂਤ ਹੈ
2: ਸਰਕਾਰ ਦੇ 12 ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਵੱਛ ਭਾਰਤ ਮੇਕ ਇਨ ਇੰਡੀਆ ਖਾਦੀ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਰਗੀਆਂ ਪਹਿਲਕਦਮੀਆਂ ਨਾਗਰਿਕਾਂ ਦੀ ਰਾਸ਼ਟਰ ਨਿਰਮਾਣ ਪ੍ਰਤੀ ਵਚਨਬੱਧਤਾ ਕਾਰਨ ਸਫਲ ਹੋਈਆਂ ਨੇ
3: पिछले 12 वर्षों के जो भी सिद्धियां देश की रही है उनके मूल में अगर आप तराजू से तोलोगे हर निर्णय हर कदम हर प्रयास उनके मूल में राष्ट्र प्रथम की भावना ही केंद्र में है स्वच्छ भारत अभियान से लेकर मेक इन इंडिया खादी खरीदने पर जोर स्थानीय वस्तुएं खरीदने पर जोर ये सारे इनिशिएटिव इसलिए सफल हुए क्योंकि देश की जनता ने देश को सबसे ऊपर रखते हुए अपना कर्तव्य निभाया

0: के नागरिकों को मैं सलाम करता हूं।
1: श्री मोदी ने कहा कि हाल ही के सालों में लगभग 25 करोड़ लोगों को गरीबी तो बाहर कढ़िया गया, जिस नाल आर्थिक गतिविधियों में वाधा होया है।
0: 25 करोड़ लोग गरीबी से बाहर निकले हैं, न्यू मिडिल क्लास में आए हैं, तो इसका फायदा केवल उन परिवारों तक नहीं रहता बल्कि मिडिल क्लास का भी इतना फायदा होता है, क्योंकि ये नया कंज्यूमर है जो इकोनॉमी को ड्राइव करता है, उसे अल्टीमेटली मिडिल क्लास के लिए अवसर बनते हैं। यानी गरीबी कम होना केवल वेलफेयर का ही विषय नहीं है, यह अवसरों के विस्तार की गाथा है, नई एस्पिरेशन की प्रेरणा है।
1: प्रधानमंत्री ने कहा कि विश्व पद्धर से उथल पुथल के बावजूद भारत में बेमिसाल मौके पैदा हुए ने। राष्ट्रपति द्रौपदी मुर्मू आज शामी राष्ट्रपति भवन विखे दूजे नागरिक सम्मान समारोह विच पद्म पुरस्कार प्रदान करनगे। समारोह दौरान कुल 65 पद्म पुरस्कार प्रदान किए जाएंगे, जिन्हां विच 2 पद्म विभूषण, 7 पद्म भूषण ते 56 पद्म श्री शामिल ने। प्रसिद्ध टेनिस खिडारी विजय अमृतराज, अदाकार मामूटी, गायिका अलका याग्निक ते क्रिकेटर रोहित शर्मा पद्म पुरस्कार हासिल करने वाले विच शामिल ने। गणतंत्र दिवस मौके सरकार ने साल 2026 लई 5 पद्म विभूषण समेत 131 पद्म पुरस्कारों का ऐलान किया सी। पद्म पुरस्कार देश के सर्वोच्च नागरिक सम्मानों विचों एक ने। यह पुरस्कार कला, साहित्य ते सिक्ख्या, समाज सेवा, विज्ञान ते इंजीनियरिंग, व्यापार ते उद्योग, दवाई ते खेडां समेत वख-वख खेत्रां विच विलक्खण प्राप्तियां लई दित्ते जांदे ने। राष्ट्रीय सुरक्षा सलाहकार अजीत डोवाल ने कल नवी दिल्ली में 16वीं ब्रिक्स राष्ट्रीय सुरक्षा सलाहकारां की मीटिंग दौरान चीनी विदेश मंत्री वांग जी नाल दवली गलबात की। मीटिंग में दोहां देशों विचकार संबंधों आम वांग बनाने वाले प्रगति समेत आपसी सहयोग के मुख मुद्दों पर चर्चा की गई। श्री डोवाल ने कहा कि भारत और चीन विचकार स्थिर, भरोसेमंद और सकारात्मक संबंध दोहां देशों दरमियान विश्वास और बेहतर समझ को मजबूत करने में मदद करेंगे। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਲਖਨਊ ਅੱਗ ਹਾਦਸੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਤੇ ਉਹਨਾਂ ਵਿੱਚੋਂ 4 ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ। ਅਲੀਗੰਜ ਵਿੱਚ ਇੱਕ ਐਨੀਮੇਸ਼ਨ ਕੋਚਿੰਗ ਸੈਂਟਰ ਵਿੱਚ ਵਾਪਰੀ ਘਟਨਾ ਵਿੱਚ 15 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਤੇ 9 ਜ਼ਖਮੀ ਹੋਏ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਲਖਨਊ ਵਿਕਾਸ ਅਥਾਰਟੀ, ਫਾਇਰ ਡਿਪਾਰਟਮੈਂਟ, ਬਿਜਲੀ ਵਿਭਾਗ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਅਲੀਗੰਜ ਪੁਲਿਸ ਨੇ 6 ਨਾਮਜ਼ਦ ਮੁਲਜ਼ਮਾਂ ਅਤੇ ਕਈ ਹੋਰਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਅਧੀਨ FIR ਦਰਜ ਕੀਤੀ ਹੈ। ਪੁਲਿਸ ਨੇ ਅਲੀਗੰਜ ਵਿੱਚ ਇਮਾਰਤ ਨੂੰ ਸੀਲ ਕਰ ਦਿੱਤਾ ਹੈ ਤੇ ਇਸ ਵਿੱਚ ਦਾਖਲ ਹੋਣ ਤੇ ਪਾਬੰਦੀ ਲਾ ਦਿੱਤੀ ਹੈ। ਫੋਰੈਂਸਿਕ ਯੂਨਿਟ ਅਤੇ ਫਾਇਰ ਬ੍ਰਿਗੇਡ ਟੀਮ ਜਾਂਚ ਲਈ ਸਬੂਤ ਇਕੱਠੇ ਕਰ ਰਹੀਆਂ ਨੇ। ਰਾਜ ਸਰਕਾਰ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਨੇ। ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਨੂੰ 7 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਦੋਹਾ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਕਤਰ ਦੇ ਅਧਿਕਾਰੀ ਨੇ ਰਾਸ ਲਾਫਾਨ ਇਲਾਕੇ ਵਿੱਚ ਐਤਵਾਰ ਰਾਤ ਨੂੰ ਹੋਏ ਹਾਦਸੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਦੂਤਘਰ ਅਨੁਸਾਰ ਘਟਨਾ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਦਾ ਢੁਕਵਾਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਸਮੇਤ ਮੌਤਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਦੋਹਾ ਸਥਿਤ ਭਾਰਤੀ ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤੇ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਤਰ ਦੀ ਸਭ ਤੋਂ ਵੱਡੀ ਗੈਸ ਰਿਫਾਇਨਰੀ ਵਿੱਚ ਹੋਏ ਧਮਾਕੇ ਵਿੱਚ 13 ਲੋਕ ਮਾਰੇ ਗਏ ਸਨ ਅਤੇ 66 ਜ਼ਖਮੀ ਹੋ ਗਏ ਸਨ। ਕਤਰ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਮੁੱਖ LNG ਰਿਫਾਇਨਰੀ ਵਿੱਚ ਤਕਨੀਕੀ ਕਾਰਨਾਂ ਕਰਕੇ ਹੋਇਆ ਸੀ। ਯੂਰੀਆ, ਡਾਇਮੋਨੀਆ ਫਾਸਫੇਟ ਅਤੇ ਸਰਫਰ ਲੈ ਕੇ ਆ ਰਹੇ 4 ਭਾਰਤੀ ਮਾਲਵਾਹਕ ਜਹਾਜ਼ਾਂ ਨੇ ਪਿਛਲੇ ਹਫ਼ਤੇ ਹੋਰਮੂ ਜਲਮਾਰਗ ਨੂੰ ਸਫਲਤਾਪੂਰਵਕ ਪਾਰ ਕਰ ਲਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਅਨੁਸਾਰ ਇਹ ਜਹਾਜ਼ ਹੁਣ ਦੇਸ਼ ਦੀਆਂ ਵੱਖ-ਵੱਖ ਬੰਦਰਾਂ ਗਾਹਾਂ ਵੱਲ ਜਾ ਰਹੇ ਨੇ। ਇਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੀ ਕ੍ਰਿਸ਼ਨਾਪਟਨਮ ਅਤੇ ਕਾਕੀਨਾਡਾ, ਓਡੀਸ਼ਾ ਦੀ ਪਾਰਾਦੀਪ ਅਤੇ ਗੁਜਰਾਤ ਵਿੱਚ ਮੁੰਦਰਾ ਬੰਦਰਗਾਹ ਸ਼ਾਮਲ ਨੇ। ਜੰਮੂ ਕਸ਼ਮੀਰ ਪੁਲਿਸ ਨੇ ਸਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਇੱਕ ਸਲਾਹ ਜਾਰੀ ਕੀਤੀ ਹੈ। ਯਾਤਰਾ 3 ਜੁਲਾਈ ਤੋਂ 28 ਅਗਸਤ ਤੱਕ ਹੋਏਗੀ। ਸਲਾਹ ਅਨੁਸਾਰ ਅਮਰਨਾਥ ਯਾਤਰਾ ਦੇ ਕਾਫਲਿਆਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਨਵਯੁੱਗ ਸੁਰੰਗ ਰਾਹੀਂ ਆਮ ਆਵਾਜਾਈ ਨੂੰ ਅਸਥਾਈ ਤੌਰ ਤੇ ਸੀਮਤ ਕੀਤਾ ਗਿਆ ਹੈ। ਕਸ਼ਮੀਰ ਤੋਂ ਜੰਮੂ ਜਾਣ ਵਾਲੇ ਵਾਹਨ ਨੂੰ ਸਵੇਰੇ 11:30 ਵਜੇ ਤੋਂ ਪਹਿਲਾਂ ਨਵਯੁੱਗ ਸੁਰੰਗ ਪਾਰ ਕਰਨ ਦੀ ਆਗਿਆ ਨਹੀਂ ਹੋਏਗੀ। ਇਸੇ ਤਰ੍ਹਾਂ ਜੰਮੂ ਤੋਂ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਰੋਜ਼ਾਨਾ ਦੁਪਹਿਰ ਬਾਅਦ 3 ਵਜੇ ਤੋਂ ਬਾਅਦ ਸੁਰੰਗ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਏਗੀ।

0: ਕੈਲੀਫੋਰਨੀਆ ਵਿੱਚ ਅੱਜ ਤੋਂ ਸ਼ੁਰੂ ਹੋਣ ਵਾਲੇ US ਓਪਨ ਸੁਪਰ ਬੈਡਮਿੰਟਨ ਟੂਰਨਾਮੈਂਟ ਵਿੱਚ ਲਕਸ਼ਯ ਸੇਨ ਤੇ ਤਨਵੀ ਸ਼ਰਮਾ ਭਾਰਤ ਦੀ ਅਗਵਾਈ ਕਰਨਗੇ। ਲਕਸ਼ਯ ਸੇਨ ਪੁਰਸ਼ ਸਿੰਗਲਸ ਦੇ ਪਹਿਲੇ ਗੇੜ ਵਿੱਚ ਬੈਲਜੀਅਮ ਦੇ ਜੂਲੀਅਨ ਕੇਰੇਗੀ ਖਿਲਾਫ ਖੇਡੇਗਾ। ਕਿਦਾਂਬੀ ਸ਼੍ਰੀਕਾਂਤ ਆਪਣੇ ਪਹਿਲੇ ਗੇੜ ਦੇ ਮੈਚ ਵਿੱਚ ਚੀਨੀ ਤਾਈਪੇ ਦੇ ਲਿਆਓ ਜਾਓ ਫੂ ਦਾ ਸਾਹਮਣਾ ਕਰੇਗਾ। ਗੈਰ ਦਰਜਾ ਪ੍ਰਾਪਤ ਸਨਿਤ ਦਯਾਨੰਦ ਆਪਣੀ ਮੁਹਿੰਮ ਦੀ ਸ਼ੁਰੂਆਤ ਜਾਪਾਨ ਦੇ ਜੁਦਾਈ ਓਕੇਮੋਤੋ ਵਿਰੁੱਧ ਕਰੇਗਾ। ਮਹਿਲਾ ਸਿੰਗਲ ਵਿੱਚ 7 ਭਾਰਤੀ ਖਿਡਾਰੀ ਮੁੱਖ ਡਰਾ ਵਿੱਚ ਨੇ। 17 ਸਾਲਾ ਤਨਵੀ ਸ਼ਰਮਾ ਆਪਣੀ ਮੁਹਿੰਮ ਦੀ ਸ਼ੁਰੂਆਤ ਜਰਮਨੀ ਦੀ ਜਿਵੋਨ ਲੀ ਵਿਰੁੱਧ ਕਰੇਗੀ। FIH ਪ੍ਰੋ ਲੀਗ ਸ਼ੁਰੂਆਤੀ ਮੈਚ ਵਿੱਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। 2024 ਵਿੱਚ ਚੀਨ ਦੇ ਹੁਲਨਬੂਇਰ ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਅਮਰੀਕਾ ਦੇ ਫਿਲਾਡੈਲਫੀਆ 'ਚ ਗਰੁੱਪ ਆਈ ਦੇ ਇੱਕ ਮੈਚ ਵਿੱਚ ਫਰਾਂਸ ਨੇ ਇਰਾਕ ਨੂੰ 3-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ ਜੇ ਦੇ ਮੈਚ ਵਿੱਚ ਅਰਜਨਟੀਨਾ ਨੇ ਆਸਟਰੀਆ ਨੂੰ 2-0 ਨਾਲ ਹਰਾਇਆ। ਦੋਵੇਂ ਗੋਲ ਅਰਜਨਟੀਨਾ ਦੇ ਕਪਤਾਨ ਲਿਓਨੈਲ ਮੈਸੀ ਨੇ ਕੀਤੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋਣ ਅਤੇ ਇੱਕ ਭਰੋਸੇਮੰਦ ਵਿਸ਼ਵ ਸ਼ਕਤੀ ਬਣਨ ਪਿੱਛੇ ਰਾਸ਼ਟਰ ਪਹਿਲਾਂ ਦਾ ਸਿਧਾਂਤ ਮੁੱਖ ਪ੍ਰੇਰਕ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਵਿੱਚ ਪਦਮ ਪੁਰਸਕਾਰ ਪ੍ਰਦਾਨ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅੱਗ ਹਾਦਸੇ ਦੇ ਸਬੰਧ ਵਿੱਚ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ, ਜਦਕਿ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੇ ਕਤਰ ਨੇ ਰਾਸ ਲਾਫਾਨ ਸਨਅਤੀ ਖੇਤਰ ਵਿੱਚ ਹੋਏ LNG ਧਮਾਕੇ ਵਿੱਚ 12 ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 28 ਸਕਿੰਟ ਦਾ ਹੋ ਰਿਹਾ ਤੇ ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ।

ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਕਿਤਨੀ ਖੂਬਸੂਰਤ ਹੋ ਜਾਤੀ ਹੈ ਉਸ ਵਕਤ ਦੁਨੀਆ, ਕਿਤਨੀ ਖੂਬਸੂਰਤ ਹੋ ਜਾਤੀ ਹੈ ਉਸ ਵਕਤ ਦੁਨੀਆ ਜਬ ਕੋਈ ਆਪਣਾ ਕਹਿਤਾ ਹੈ ਕਿ ਤੁਮ ਯਾਦ ਆ ਰਹੇ ਹੋ। ਜੀ ਬਿਲਕੁਲ ਦੋਸਤੋ, ਮੈਨੂੰ ਪਤਾ ਸੀ ਤੁਹਾਨੂੰ ਮੇਰੀ ਯਾਦ ਆ ਰਹੀ ਹੈ ਤੇ ਇਸੇ ਕਰਕੇ ਮੈਂ ਆ ਗਈ ਹਾਂ ਜੀ ਆਕਾਸ਼ਵਾਣੀ FM ਬਠਿੰਡਾ ਤੇ ਫਿਲਹਾਲ ਲੈ ਕੇ ਆਈ ਹਾਂ ਤੁਹਾਡੇ ਲਈ ਕਵਾਲੀਆਂ। ਤੇ ਆਓ ਜੀ ਪ੍ਰੋਗਰਾਮ ਦਾ ਆਗਾਜ਼ ਕਰ ਲੈਂਦੇ ਹਾਂ ਖੂਬਸੂਰਤ ਜੀ ਕਵਾਲੀ ਦੇ ਨਾਲ, ਜਿਸ ਨੂੰ ਗਾਇਆ ਜੀ ਲਤਾ ਮੰਗੇਸ਼ਕਰ ਤੇ ਉਹਨਾਂ ਦੇ ਸਾਥੀਆਂ ਨੇ, ਤੇ ਫਿਲਮ ਦਾ ਨਾਂ ਹੈ ਜੀ ਮੇਰੇ ਹਮਦਮ ਮੇਰੇ ਦੋਸਤ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਐਫਐਮ ਬੈਂਡ 101.1 ਮੈਗਾਹਰਟਜ਼ ਉੱਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:31 ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਜੀ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਕੀ ਚੱਲ ਰਿਹਾ ਜੀ? ਚੱਲ ਰਿਹਾ ਜੀ ਪ੍ਰੋਗਰਾਮ ਗੀਤ ਪਿਟਾਰਾ। ਤੁਹਾਨੂੰ ਸੁਣਵਾ ਰਹੇ ਹਾਂ ਜੀ ਅਸੀਂ ਗੈਰ ਹਿੰਦੀ ਫਿਲਮੀ ਗੀਤ, ਤੇ ਅਗਲਾ ਗੀਤ ਕਿਹੜਾ ਹੈ ਜੀ? ਅਗਲਾ ਗੀਤ ਹੈ ਜੀ ਔਰ ਆਹਿਸਤਾ ਕੀਜੀ ਬਾਤੇ। ਜੀ ਬਿਲਕੁਲ, ਇਹ ਗੀਤ ਹੈ ਪੰਕਜ ਉਦਾਸ ਸਾਹਿਬ ਦੀ ਆਵਾਜ਼ ਦੇ ਵਿੱਚ, ਤੇ ਆਓ ਆਨੰਦ ਮਾਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2440-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਏ, ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਦੀਪਾ ਛਾਬੜਾ ਨੂੰ ਦਿਓ ਆ ਗਿਆ ਨਮਸਕਾਰ ਧੰਨਵਾਦ ਫਿਰ ਮਿਲਣ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ। ਆਕਾਸ਼ਵਾਣੀ ਐਫ ਐਮ ਬਠਿੰਡਾ ਸਮਾਂ ਇਸ ਵੇਲੇ 10:59 ਤੇ 33 ਸਕਿੰਟ ਦਾ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 38 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਕੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ਾਇਰ ਗੀਤਕਾਰ ਕਵੀ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਬਾਰੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 24 ਜੂਨ ਦਿਨ ਬੁੱਧਵਾਰ ਦੁਪਹਿਰ 1:15 ਤੇ ਸਿਲਸਿਲਾ ਫਿਲਮੇ ਅਫਸਾਨੇ ਔਰ ਤਰਾਨੇ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈ ਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 24 ਜੂਨ, ਦਿਨ ਬੁੱਧਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸਿਲਸਿਲਾ ਦੁਨੀਆਂ ਦੇ ਕੌੜੇ ਯਥਾਰਥ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ
1: ਪ੍ਰੋਗਰਾਮ ਘਰ ਪਰਿਵਾਰ

ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਤੇ ਵੈਰੀ ਗੁੱਡ ਆਫਟਰਨੂਨ। ਜੀ ਭੈਣੋ, ਕੀ ਹਾਲ ਚਾਲ ਨੇ ਤੁਹਾਡੇ? ਭੈਣਾਂ ਦਾ ਹਾਲ ਚਾਲ ਮੈਂ ਇਸ ਲਈ ਪੁੱਛਿਆ ਕਿਉਂਕਿ ਭੈਣ ਘਰ ਪਰਿਵਾਰ ਆ ਜਿਹੜਾ, ਉਹ ਭੈਣਾਂ ਦੇ ਹੀ ਜਿਹੜੇ ਪ੍ਰੋਗਰਾਮ ਸਿਲਸਿਲੇ ਚੱਲਦੇ ਨੇ, ਉਹ ਭੈਣਾਂ ਨਾਲ ਅਸੀਂ ਗੱਲਾਂ ਕਰਦੇ ਹਾਂ, ਭੈਣਾਂ ਲਈ ਪ੍ਰੋਗਰਾਮ ਪੇਸ਼ ਕਰਦੇ ਹਾਂ, ਪਰ ਸੁਣ ਸਾਰੇ ਹੀ ਸਕਦੇ ਆ। ਤੇ ਜਦੋਂ ਦਿਨ ਮੰਗਲਵਾਰ ਦਾ ਹੋਵੇ ਤਾਂ ਫਿਰ ਬਜ਼ੁਰਗ, ਬੱਚੇ, ਸਾਡੇ ਵੀਰ, ਸਾਰਿਆਂ ਨੂੰ ਇੰਤਜ਼ਾਰ ਹੁੰਦਾ ਮੰਗਲਵਾਰ ਦਾ, ਕਿਉਂਕਿ ਮੰਗਲਵਾਰ ਅਸੀਂ ਲੈ ਕੇ ਆਉਂਦੇ ਹਾਂ ਸਿਲਸਿਲਾ ਸ਼ੁਰਲੀਆਂ। ਤੇ ਲੋ ਜੀ, ਫਿਰ ਸ਼ੁਰਲੀਆਂ ਸਿਲਸਿਲਾ ਤੁਹਾਨੂੰ ਜ਼ਰੂਰ ਸੁਣਵਾਵਾਂਗੇ। ਆ ਰਹੀਆਂ ਨੇ ਬਬਲੀ, ਡੋਲੀ ਤੇ ਬੀਬੋ, ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਗੀਤ ਸੰਗੀਤ ਦਾ ਸਿਲਸਿਲਾ ਪ੍ਰੋਗਰਾਮ ਦੇ ਵਿੱਚ ਜਾਰੀ ਰਹੇਗਾ। ਤੇ ਲੋ ਜੀ, ਫਿਰ ਸ਼ੁਰੂਆਤ ਦੇ ਵਿੱਚ ਕੁਝ ਸੰਦੇਸ਼ ਤੇ ਥੋੜਾ ਜਿਹਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਂਗੇ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, 23 ਜੂਨ 2026 ਦਿਨ ਮੰਗਲਵਾਰ, ਪ੍ਰਸਾਰਣ ਸਮਾਂ ਸ਼ਾਮ 5:30 ਵਜੇ। ਹਰ ਅਕਾਲ ਉਸਤਤ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਅਗਲਾ ਅਧਿਆਇ, ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ 23 ਜੂਨ 2026 ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਸ਼੍ਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-43-31 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: बारह बज के 36 मिनट का समा हो चुका है, प्रोग्राम चल रहा है घर परिवार। आओ हुण सुनदे हां सिलसिला शुरलियां। भाग लैण वाले कलाकार ने बबली का किरदार निभाया है ममता अरोड़ा ने, डॉली का किरदार निभाया है मैं यानी कि सीमा मेहरा ने, बीबो का किरदार निभाया संदीप शेरगिल ने। आओ सुनदे हां सिलसिला शुरलियां।
2: प्रोग्राम शुरलियां।
3: ਨੀ ਇਹ ਤਾਂ ਭਾਈ ਜੱਗੋ ਤੇਰਵੀਂ ਗੱਲ ਆ ਕੁੜੇ, ਹੋਏ ਲੈ ਸਾਰਾ ਦਿਨ ਡੰਗਰਾਂ ਵਾਂਗੂ ਕੰਮ ਕਰਦੇ ਰਹੋ ਘਰਾਂ ਦਾ, ਤੇ ਜਦੋਂ ਮੰਗ ਲਓ ਘਰ ਵਾਲੇ ਤੇ ਸੂਟ ਫਿਰ ਆਖਣਗੇ ਲਾ ਦੱਸ ਤੈਨੂੰ ਕੋਈ ਸੂਟਾਂ ਦਾ ਘੱਟ।
4: ਨਾ ਨਾ ਹੋਇਆ ਕੀ ਬੀਬੋ, ਕਲਪੀ ਪਈ ਹੈ ਮੈਨੂੰ ਲੱਗਦਾ ਡੋਲੀ ਘਰੋਂ ਫਿਰ ਲਾੜ ਆਈ ਹੈ ਤਾਂ।
5: ਲੈ ਇਹ ਕੋਈ ਨਵੀਂ ਗੱਲ ਹੈ, ਇਹਨਾਂ ਦਾ ਰੋਜ਼ ਦਾ ਕੰਮ ਹੈ।
3: ਨੀ ਆਹੋ ਤੁਸੀਂ ਭਾਈ ਹੋ ਲੂਣ ਪਾਇਆ ਕਰੋ ਅਗਲੇ ਤੇ, ਹੈ ਨੀ ਨਾਲੇ ਭਾਈ ਗੱਲ ਸੁਣ ਲਾ ਦੋਨੇ ਜਾਣੀਆਂ, ਕਿਸੇ ਦੇ ਜ਼ਖਮਾਂ ਤੇ ਐਵੇਂ ਲੂਣ ਨੀ ਪਾਈਦਾ ਹੁੰਦਾ।
4: ਬਿਲਕੁਲ ਨੀ ਪਾਈਦਾ ਡੋਲੀ ਪਾਗਲ ਹੈ, ਜ਼ਖਮਾਂ ਦੇ ਉੱਤੇ ਐਵੇਂ ਲੂਣ ਥੋੜਾ ਪਾ ਦੀਦਾ ਹੁੰਦਾ, ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੁਰਚੀ ਦਾ ਹੁੰਦਾ ਫਿਰ ਲੂਣ ਪਾਓ, ਜੇ ਲੂਣ ਨੀ ਹੈਗਾ ਤਾਂ ਮਿਰਚਾਂ ਪਾ ਦੋ।
5: ਰੁਕੋ ਰੁਕੋ ਮੈਂ ਜਾਣੀ ਆ ਘਰੇ।
4: ਹਾਏ ਵੇ ਮੇਰੇ ਰੱਬਾ, ਨੀ ਬੀਬੋ ਫੜ ਉਹ ਤਾਂ ਸੱਚੀ ਮੁੱਚੀ ਚਲੀ ਗਈ। ਮੈਂ ਤਾਂ ਇਹ ਪੁੱਛ ਰਹੀ ਹਾਂ ਕਿ ਬੀਬੋ ਗੱਲ ਕੀ ਹੋਈ।
3: ਕੁੜੇ ਦੱਸ, ਮੈਂ ਉਹਨੂੰ ਆਖਿਆ ਵੀ ਮੈਂ ਭਾਈ ਤੜਕੇ ਦੀ ਟੈਨਸ਼ਨ ਚ ਬੈਠੀ ਆ, ਟੈਨਸ਼ਨ ਚ।
4: ਆਏ ਹਾਏ ਭਾਜੀ ਤਾਂ ਘਬਰਾ ਗਏ ਹੋਣੇ ਆ ਇਹ ਗੱਲ ਸੁਣ ਕੇ।
5: ਹੋਰ ਕੀ
3: ਨੀ ਕਾਹਨੂੰ ਪੁੱਛਦੀ ਆ ਭਾਈ, ਅਗਲੇ ਨੇ ਜਦੋਂ ਮੈਨੂੰ ਪੁੱਛਿਆ ਵੀ ਤੈਨੂੰ ਹੁਣ ਕਾਹਦੀ ਟੈਨਸ਼ਨ ਹੋ ਗਈ, ਚੰਗਾ ਖਾਨੀ ਹੈ ਚੰਗਾ ਪੀਨੀ ਹੈ ਨਾਲੇ ਸਾਨੂੰ ਤੂੰ ਸਾਰੇ ਟੱਬਰ ਨੂੰ ਢਾਉਣ ਆਉਂਦੀ ਆ।
4: ਫੇਰ
3: ਨੀ ਮੈਂ ਤਾਂ ਬਸ ਫਿਰ ਆਈ ਆਖਿਆ ਸੀ ਵੀ ਮੇਰਾ ਚਿੱਤ ਕਰਦਾ ਵੀ ਮੈਂ ਦੋ ਤਿੰਨ ਸੂਟ ਲੈ ਲਾ, ਜੇ ਸੂਟ ਹੋ ਜਾਣਗੇ ਤਾਂ ਸ਼ਾਇਦ ਮੇਰੀ ਟੈਨਸ਼ਨ ਮੁੱਕ ਜਾਏ।
4: ਭਾਜੀ ਨੇ ਤਾਂ ਪੱਕਾ ਡੋਲੀ ਇਹਨੂੰ ਫੇਰ ਸੂਟ ਦਵਾ ਹੀ ਦਿੱਤੇ ਹੋਣੇ ਆ।
5: ਲੈ ਮੈਨੂੰ ਤਾਂ ਲੱਗਦਾ ਭਾਜੀ ਨੇ ਦਵਾਏ ਵੀ ਬੀਬੋ ਸਿਸ ਨੂੰ ਸੂਟ ਪੂਰੇ ਟ੍ਰੈਂਡਿੰਗ ਹੋਣੇ ਆ।
3: ਨੀ ਦਵਾਏ ਹੋਣੇ ਆ ਟ੍ਰੈਂਡਿੰਗ, ਮੈਂ ਤਾਂ ਕਹਿਣੀ ਆ ਤੂੰ ਹੀ ਲੈ ਜਾਓ।
4: ਨਾ ਇੰਨੀ ਔਖੀ ਕਿਉਂ ਹੋਈ ਪਈ ਹੈ, ਤੈਨੂੰ ਟੈਨਸ਼ਨ ਸੀ ਕਿ ਤੈਨੂੰ ਸੂਟ ਚਾਹੀਦੇ ਆ, ਭਾਜੀ ਨੇ ਤੈਨੂੰ ਕੀ ਕਿਹਾ ਫੇਰ?
3: ਨੀ ਅਗਲੇ ਨੇ ਅੱਗੋ ਮੂੰਹ ਸਵਾਰ ਕੇ ਕਹਿਤਾ, ਕਹਿੰਦਾ ਚੱਲ ਕੋਈ ਨੀ ਤੂੰ ਟੈਨਸ਼ਨ ਚ ਠੀਕ ਆ।
4: ਨਾ ਡੋਲੀ ਮੇਰੀ ਗੱਲ ਸੁਣ, ਭਾਜੀ ਵਿਚਾਰੇ ਕਰਨ ਵੀ ਕੀ, ਕਦੇ ਤਾਂ ਇੰਨੀਆਂ ਫਰਮਾਇਸ਼ਾਂ ਕਦੇ ਮੁੰਡੇ ਦੀਆਂ ਫਰਮਾਇਸ਼ਾਂ। ਕੱਲ ਪਤਾ ਬੀਬੋ ਦਾ ਮੁੰਡਾ ਕਿਹੜੀ ਗੱਲ ਉੜਿਆ ਬੈਠਾ ਸੀ।
5: ਹੈ ਕਿਹੜੀ ਗੱਲ ਚ ਉੜ ਗਿਆ?
4: ਫੋਨ ਕਰਕੇ ਕਹਿੰਦਾ ਏ ਪਾਪਾ ਜੀ ਮੈਨੂੰ ਬੁਲਟ ਲੈ ਕੇ ਦਿਓ ਨਹੀਂ ਤਾਂ ਮੈਂ ਘਰ ਛੱਡ ਕੇ ਚੱਲਿਆ।
5: ਓ ਫੇ ਘਰ ਛੱਡ ਕੇ ਚਲਾ ਗਿਆ ਕਿ ਬੁਲਟ ਮਿਲ ਗਈ ਉਸਨੂੰ?
4: ਨਾ ਅੱਗੋ ਫੇਰ ਭਾਜੀ ਵੀ ਤਪੇ ਪਏ ਸੀ ਕੁਛ ਇਹਦੇ ਸੂਟਾਂ ਕਰਕੇ ਤੇ ਕੁਛ ਹੋਰ ਪਰੇਸ਼ਾਨੀਆਂ ਕਰਕੇ। ਕਹਿੰਦੇ ਕਾਕਾ ਜੇ ਜਾਣਾ ਹੈ ਨਾ ਬੂਹਾ ਢੋਕੇ ਜਾਈ, ਗਲੀ ਚ ਕੁੱਤੇ ਬਹੁਤ ਫਿਰਦੇ ਆ, ਕੋਈ ਰੋਟੀਆਂ ਨੂੰ ਪੈਂਦਾ ਹੈ ਤੇ ਕੋਈ ਬੁਲਟ ਨੂੰ। ਨਾਲੇ ਕਹਿੰਦੇ ਆਹ ਮੁਰਲੀ ਗਲੀ ਚੋਂ ਨਾ ਜਾਈ, ਉੱਥੇ ਲੰਗਰ ਲੱਗਾ, ਗਲੀ ਬੰਦ ਹੈ, ਪਿਛਲੇ ਗੇਟ ਤੋਂ ਨਿਕਲੀ ਉਹ ਗਲੀ ਖਾਲੀ ਪਈ ਹੈ।
5: ਓ ਮਾਈ ਗੋਡ ਫਿਰ ਲੱਡੂ ਚਲਾ ਗਿਆ?
4: ਨਾ ਅੱਗੋ ਸੁਣ, ਫੋਨ ਰੱਖਿਆ ਹੋਲਡ ਤੇ, ਆ ਬੀਬੋ ਨੂੰ ਕਹਿੰਦਾ ਆ ਬੇਬੇ ਮੇਰੀਆਂ ਅੱਜ ਦੋ ਰੋਟੀਆਂ ਘੱਟ ਪਕਾਈ, ਮੈਂ ਘਰ ਛੱਡ ਕੇ ਚੱਲਿਆ। ਅੱਗੋ ਭਾਜੀ ਨੇ ਵੀ ਫੋਨ ਚੋਂ ਹੀ ਆਵਾਜ਼ ਮਾਰੀ ਆ ਬੀਬੋ ਮੇਰੀਆਂ ਚਾਰ ਬਣਾ ਲਈ, ਅੱਜ ਮੈਨੂੰ ਭੁੱਖ ਵੱਧ ਲੱਗੀ ਹੈ।
5: ਅੱਛਾ ਫੇਰ?
4: ਨਾ ਜਦੋਂ ਵੇਖਿਆ ਨਾ ਲੱਡੂ

0: ਨੇ ਕਿ ਮੇਰੀ ਤਾਂ ਇੱਥੇ ਕੋਈ ਚੱਲਦੀ ਨਹੀਂ ਪਈ। ਅੱਗੋ ਕਹਿੰਦਾ ਮੈਨੂੰ ਆਨਲਾਈਨ ਕਹਿੰਦਾ ਜੀ 200 ਰੁਪਈਆ ਪਾ ਦਿਓ, ਮੈਂ ਪੀਜ਼ਾ ਮੰਗਵਾਉਣਾ। ਆ ਤੁਹਾਡੇ ਕਹਿਣ ਤੇ ਮੈਂ ਬੇਬੇ ਨੂੰ ਰੋਟੀ ਵੀ ਮਨਾ ਕਰ ਬੈਠਾ।
1: ਅੱਛਾ ਫਿਰ ਅੱਗੋ ਕੀ ਹੋਇਆ?
0: ਬਸ ਭਾਜੀ ਨੂੰ ਬੀਬੋ ਦੀਆਂ ਤੇ ਲੱਡੂ ਦੀਆਂ ਧਮਕੀਆਂ ਸਭ ਪਤਾ। ਅੱਗੋ ਕਹਿੰਦੇ ਜਾ ਗੱਦੇ ਥੱਲੇ 200 ਰੁਪਈਆ ਪਿਆ, ਜਾ ਲੈ ਲਾ ਤੇ ਮੰਗਵਾ ਲਾ ਪੀਜ਼ਾ। ਤੇ ਢੀਠ ਜਿਹਾ ਅੱਗੋ ਦੰਦ ਕੱਢ ਕੇ ਕਹਿੰਦਾ ਦੇਖਿਆ ਇੰਜ ਆਏ ਨਾ ਲਾਈਨ ਤੇ, ਇੰਜ ਤਾਂ ਤੁਸੀਂ ਮੈਨੂੰ ਪੀਜ਼ਾ ਮੰਗਵਾ ਕੇ ਹੀ ਨਹੀਂ ਸੀ ਦੇਣਾ।
2: ਨਹੀਂ ਜਾ ਨਹੀਂ ਭਾਈ ਬਬਲੀਏ, ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੀ ਨਹੀਂ ਹੁੰਦਾ, ਜਿੰਨਾ ਕੁ ਮਹੱਲੇ ਦੀਆਂ ਮੈਨੂੰ ਪਤਾ ਹੁੰਦੀਆਂ ਨੇ, ਤੂੰ ਤਾਂ ਕੁੜੇ ਅੱਧੋ ਅੱਧਾ ਹੀ ਜਾਣਦੀ ਆ।
1: ਬਿਲਕੁਲ, ਇਹ ਤਾਂ ਮੈਂ ਵੀ ਅਗਰੀ ਖੜਜੀ ਆ ਵੀ ਬਸ ਇਸ ਨੂੰ ਸਾਰਾ ਕੁਝ ਪਤਾ ਹੁੰਦਾ ਹੈ। ਦੱਸੋ ਪੂਰੀ ਗੱਲ ਦੱਸੋ।
2: ਨਹੀਂ ਪੂਰੀ ਗੱਲ ਭਾਈ ਡੋਲੀਏ ਇਹ ਆ ਵੀ ਆ ਸਾਰੀ ਵਿਉਂਤ ਬੰਦੀ ਮੇਰੀ ਓ ਬਣਾਈ ਹੋਈ ਸੀ।
1: ਹੈ ਵਿਉਂਤ ਬੰਦੀ? ਉਹ ਕੀ ਹੁੰਦਾ? ਉਹੀ ਜਿਹੜੀ ਸਰਕਾਰਾਂ ਬਣਾਉਂਦੀਆਂ?
2: ਨਹੀਂ ਉਹ ਯੋਜਨਾ ਬੰਦੀ ਹੁੰਦੀ ਆ ਕੁੜੇ, ਨਹੀਂ ਆਪਣੀ ਦਾ ਵਿਉਂਤ ਬੰਦੀ। ਮੇਰਾ ਮਤਬਲ ਸੀ ਪੀਜ਼ਾ ਖਾਣ ਨੂੰ ਭਾਈ ਮੇਰਾ ਬਲਾਂ ਚਿੱਤ ਕਰਦਾ ਸੀ, ਤੇ ਮੇਰੇ ਕੋਲੇ ਤੈਨੂੰ ਪਤਾ ਵੀ ਪੈਸੇ ਖੁੱਲੇ ਨਹੀਂ ਹੁੰਦੇ, ਬੱਜੇ ਹੁੰਦੇ ਨੇ।
0: ਓਹੋ ਆ ਸੀ ਗੱਲ, ਆਪਦੇ ਪੈਸੇ ਖਰਚਨੇ ਨਹੀਂ ਸੀ ਤੇ ਫੇਰ ਲੱਡੂ ਨੂੰ ਤਰੀਕਾ ਸਮਝਾਤਾ ਕਿ ਬਾਪੂ ਦੀ ਜੇਬ ਚੋ 200 ਰੁਪਈਆ ਕਢਾਇਆ ਕਿਵੇਂ ਜਾਵੇ।
1: ਬੀਬਸਿਸ ਤੁਹਾਡੀ ਪਰੇਸ਼ਾਨੀ ਵੀ ਪਰੇਸ਼ਾਨੀ ਹੈ, ਮੇਰੀ ਪਰੇਸ਼ਾਨੀ ਸੁਣੋ।
2: ਨਹੀਂ ਆਹੋ ਭਾਈ ਜਦੋਂ ਹੁਣ ਸੁਣਨੀ ਬੈਠੇ ਹੋ ਇੱਕ ਦੂਜੇ ਦੀਆਂ, ਤੇ ਭਾਈ ਤੂੰ ਵੀ ਸੁਣਾ ਲਾ, ਕੱਢ ਲਾ ਪੜਾ ਸਾਹਿਬ ਦੀ, ਕਰ ਲਾ ਚਿੱਤ ਹੌਲਾ ਕਿ ਨਹੀਂ ਭਾਈ ਬਬਲੀਏ।
0: ਨਹੀਂ ਆ ਜਿਹੜੀ ਆਪਣੀ ਮੀਟਿੰਗ ਜੀ ਆ ਇਹ ਤਾਂ ਇੱਕ ਦੂਜੇ ਦੀਆਂ ਟੈਨਸ਼ਨਾਂ ਸੁਣਨ ਦੀ ਹੈ।
1: ਹਾਂ ਸੁਣੋ ਫਿਰ।
0: ਨਾ ਸੁਣਾਏਗੀ ਕਿ ਨਵੀਂ ਸਿਗਨੇਚਰ ਟਿਊਨ ਚਲਾਵਾਂ?
1: ਸੋ ਫਿਰ ਕੱਲ ਮੈਂ ਗਈ ਡਾਕਟਰ ਕੋਲ, ਮੈਨੂੰ ਤਾਂ ਇੰਨੀ ਕਮਜ਼ੋਰੀ ਆਈ ਪਈ ਸੀ, ਨਾ ਮੈਂ ਤੋਂ ਉੱਠਦਾ ਸੀ ਤੇ ਨਾ ਮੈਂ ਤੋਂ ਕੋਈ ਕੰਮ ਕੀਤਾ ਜਾਂਦਾ ਸੀ।
2: ਆਹੋ ਭਾਈ ਇਹ ਤਾਂ ਸਾਨੂੰ ਪਤਾ ਹੀ ਆ ਕੁੜੇ, ਇਹ ਤਾਂ ਤੇਰਾ ਰੋਜ਼ ਦਾ ਹੀ ਕੰਮ ਹੈ, ਨਾ ਤੂੰ ਉੱਠ ਸਕੇ ਤੇ ਨਾ ਕੋਈ ਕੰਮ ਕਰ ਸਕੇ। ਕੁੜੇ ਤੈਨੂੰ ਤਾਂ ਬੈੱਡ ਟੀਵੀ ਤੇਰੀ ਸਾਸੂ ਮਾਂ ਤੋਂ ਚਾਹੀਦੀ ਆ।
1: ਓਹੋ ਖੱਟੀ ਨਾ ਮੇਰੀ ਸਾਸੂ ਮਾਂ ਵਾਲੀ ਗੱਲ, ਮੇਰੀ ਗੱਲ ਸੁਣੋ ਪੂਰੀ। ਮੈਂ ਗਈ ਡਾਕਟਰ ਕੋਲ ਤੇ ਡਾਕਟਰ ਨੇ ਲਗਾਈ ਸੂਈ।
2: ਅੱਛਾ ਫਿਰ ਭਾਈ ਤੋਤਾ ਕਹਿੰਦਾ ਉਈ ਉਈ ਉਈ।
0: ਨੀ ਕਿਆ ਸ਼ਾਇਰੀ ਹੈ, ਕਿਆ ਸ਼ਾਇਰੀ ਹੈ। ਨੀ ਉਹਨੇ ਸ਼ੇਅਰ ਨਹੀਂ ਸੁਣਾਇਆ ਤੈਨੂੰ, ਆਪਣੀ ਪਰੇਸ਼ਾਨੀ ਸੁਣਾਈ ਹੈ। ਡੋਲੀ ਛੱਡ ਬੀਬੋ ਤਾਂ ਮਜ਼ਾਕ ਕਰਦੀ ਪਈ ਹੈ, ਤੂੰ ਟੈਸਟ ਕਰਾਣ ਗਈ ਸੀ, ਹੋਇਆ ਕੀ?
1: ਹਾਂ ਮੈਂ ਦੱਸ ਰਹੀ ਸੀ ਮੇਰੇ ਆਈ ਕਮਜ਼ੋਰ ਜੇ, ਡਾਕਟਰ ਕਹਿੰਦਾ ਬਈ ਤੁਹਾਨੂੰ ਟੈਸਟ ਕਰਨਾ ਪਊਗਾ। ਪਹਿਲਾਂ ਤਾਂ ਉਹਨਾਂ ਨੇ ਏਡੋ ਵੱਡੀ ਸਿਰਿੰਜ ਪਾ ਕੇ ਖੂਨ ਕੱਢ ਲਿਆ ਤੇ ਫਿਰ ਕਹਿੰਦੇ ਤੇਰੇ ਚ ਖੂਨ ਘੱਟ ਹੈ। ਲੈ ਭਲਾ ਇਹ ਕੀ ਗੱਲ ਹੋਈ, ਖੂਨ ਕੱਢ ਕੇ ਕਹਿੰਦੇ ਤੁਹਾਡੇ ਚ ਖੂਨ ਘੱਟ ਹੈ।
2: ਤੂੰ ਭਾਈ ਐ ਕਰਨਾ ਸੀ ਕੋਈ ਇੱਕ ਅੱਧੀ ਬੋਤਲ ਸੀਸੀ ਨਾਲ ਲੈ ਜਾਂਦੀ, ਜਿਹੜਾ ਅਗਲਿਆਂ ਕੋਲੇ ਪਹਿਲਾਂ ਕਿਸੇ ਹੋਰ ਦਾ ਕੱਢਿਆ ਪਿਆ ਸੀ, ਕੁੜੇ ਤੂੰ ਉਹੀ ਪਵਾ ਲਿਆਉਂਦੀ।
0: ਕਰ ਲੋ ਕਿਉਂ ਨੂੰ ਭਾਂਡਾ, ਨੀ ਰਹਿਣ ਹੀ ਦਿਓ ਤੁਸੀਂ ਦੋਨੋਂ। ਵੈਸੇ ਇੱਕ ਗੱਲ ਦੱਸਾਂ, ਆਪਾਂ ਨਵਾਂ ਬਿਜ਼ਨਸ ਨਾ ਸਟਾਰਟ ਕਰੀਏ ਬੀਬੋ।
1: ਹੈ ਬਿਜ਼ਨਸ ਸਟਾਰਟ ਕਰੋਗੇ? ਕਿਹੜਾ ਬਿਜ਼ਨਸ?
0: ਆਪਾਂ ਤਿੰਨੋਂ ਰਲ ਕੇ ਕਰ ਸਕਦੇ ਆ, ਕਿਉਂਕਿ ਉਹ ਕੰਮ ਆਪਾਂ ਵੈਸੇ ਹੀ ਕਰੀ ਜਾਂਦੇ ਆ ਤੇ ਹੁਣ ਆਪਾਂ ਪੈਸਿਆਂ ਨਾਲ ਕਰ ਲਈਏ।
2: ਨਹੀਂ ਆਹੋ ਭਾਈ ਨਾਲੇ ਭਾਈ ਪੈਸਾ ਕਿਹਨੂੰ ਮਾੜਾ ਲੱਗਦਾ, ਜੇ ਕਿਸੇ ਵੀ ਪਾਸਿਓਂ ਆਉਂਦਾ ਹੋਵੇ ਤੇ ਜੀ ਆਇਆਂ ਨੂੰ ਕਹਿ ਲੈਣਾ ਚਾਹੀਦਾ ਪੈਸੇ ਨੂੰ।
0: ਬੀਬੋ ਤੇਰੀ ਤਾਂ ਮੈਂ ਕਹਿੰਨੀ ਆ ਦੋਨਾਂ ਹੱਥਾਂ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਊਗਾ, ਕਿਉਂਕਿ ਇਸ ਕੰਮ ਦੇ ਵਿੱਚ ਪਰਫੈਕਟ ਹੈ ਤੂੰ।
2: ਨਹੀਂ ਹਾਏ ਕੁੜੇ, ਨਹੀਂ ਮੈਨੂੰ ਤਾਂ ਹਲੇ ਪਤਾ ਹੀ ਨਹੀਂ ਲੱਗਿਆ ਮੇਰੇ ਗੁਣਾਂ ਦਾ, ਨੀ ਤੂੰ ਤਾਂ ਬਾਵਾ ਪਾਰਖੂ ਆ ਭਾਈ। ਆਹੋ ਅੱਗੇ ਹੀਰਿਆਂ ਦੀ ਪਰਖ ਜੌਰੀ ਕਰ ਸਕਦਾ ਹੈ।
1: ਕੌਣ ਹੀਰਾ ਚ ਕੌਣ ਜੌਰੀ?
0: ਨੀ ਡੋਲੀ ਇਸ ਕੰਮ ਚ ਤੂੰ ਵੀ ਥੋੜੀ ਘੱਟ ਨੀ, ਪਰਫੈਕਟ ਹੈ ਤੂੰ ਵੀ ਇਸ ਕੰਮ ਚ, ਬਿਜ਼ਨਸ ਆਪਣਾ ਵਧੀਆ ਚੱਲੂਗਾ।
1: ਹੈ ਸੱਚੀ? ਓ ਆਈ ਐਮ ਵੈਰੀ ਇੰਟੈਲੀਜੈਂਟ।
2: ਨੀ ਆਹੋ ਭਾਈ ਇਹ ਤਾਂ ਸ਼ਕਲੋਂ ਹੀ ਭੋਲੀ ਆ।
0: ਹਾਂ ਸ਼ਕਲੋਂ ਹੀ ਭੋਲੀ ਹੈ, ਅੰਦਰੋਂ ਤਾਂ ਪੂਰੀ
1: ਕੀ ਕੀ ਕੀ ਕੀ ਹੈ?
0: ਓ ਮੇਰਾ ਮਤਲਬ ਅੰਦਰੋਂ ਤਾਂ ਪੂਰੀ ਇੰਟੈਲੀਜੈਂਟ ਆ, ਇੰਟੈਲੀਜੈਂਟ।
1: ਥੈਂਕ ਯੂ ਥੈਂਕ ਯੂ।
2: ਮੇਰਾ ਮਤਲਬ ਵੀ ਆਹੀ ਵੀ ਲਿਖੀ ਪੜ੍ਹੀ ਹੈ।
0: ਹਾਂ ਪੜ੍ਹੀ ਲਿਖੀ ਹੁੰਦੀ ਤੇ ਫਿਰ ਗੱਲ ਹੀ ਕੀ ਸੀ।
1: ਓਹੋ ਪੜ੍ਹੀ ਲਿਖੀ ਹੁੰਦਾ, ਲਿਖੀ ਪੜ੍ਹੀ ਕੀ ਹੁੰਦਾ?
2: ਮੇਰਾ ਮਤਲਬ ਸੀ ਵੀ ਜਿਹੜਾ ਲਿਖ ਲੈਂਦੀ ਹੈ ਬਸ।

0: ਹੀ ਪੜ ਲੈਂਦੀ ਹੈ।
1: ਯਾਨੀ ਕਿ ਡਾਲੀ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਤੂੰ ਲਿਖਦੀ ਹੈ ਤੇ ਉਹੀ ਪੜ ਲੈਣੀ ਹੈ, ਤੇਰਾ ਲਿਖਿਆ ਕੋਈ ਹੋਰ ਨੀ ਪੜ ਸਕਦਾ।
2: ਓ ਮਾਈ ਗੋਡ, ਗੱਲਾਂ ਛੱਡੋ ਬਬਲੀਸਿਸ, ਗੱਲ ਸੁਣੋ ਬੀਬੋਸਿਸ, ਇਧਰ ਆਓ, ਮੈਨੂੰ ਕੰਮ ਦੱਸੋ, ਕੰਮ ਕੀ ਹੈ ਬਬਲੀਸਿਸ? ਮੈਨੂੰ ਤਾਂ ਪੈਸਾ ਹੀ ਪੈਸਾ ਦਿਖੀ ਜਾਂਦਾ, ਇੱਧਰ ਪੈਸਾ ਉੱਧਰ ਪੈਸਾ, ਜਿੱਥੇ ਮੈਂ ਸੁੱਤੀ ਹਾਂ ਮੇਰੇ ਸਿਰਹਾਣੇ ਪੈਸਾ, ਦੱਸੋ ਤਾਂ ਸਹੀ ਕੰਮ ਕੀ ਹੈ?
1: ਮੈਂ ਸੋਚ ਲਿਆ ਆਪਾਂ ਬਿਜ਼ਨਸ ਸ਼ੁਰੂ ਕਰ ਲਈਏ, ਲੋਕਾਂ ਚ ਤੇ ਰਿਸ਼ਤਿਆਂ ਚ ਦਰਾਰ ਕਿਵੇਂ ਪਾਈ ਜਾਵੇ।
0: ਦਰਾਰ ਭਾਈ, ਮੈਂ ਤਾਂ ਕੁੜੇ ਕੰਧਾਂ ਕੁੰਧਾਂ ਜਿੱਦਾਂ ਸੁਣਿਆ ਸੀ, ਘਰਾਂ ਚ ਸੁਣਿਆ ਸੀ ਵੀ ਦਰਾਰ ਪੜ ਗਈ ਹੈ, ਕੁੜੇ ਹੁਣ ਰਿਸ਼ਤਿਆਂ ਚ ਵੀ ਪਾਵਾਂਗੇ।
1: ਓਹੋ, ਅੱਜ ਕੱਲ ਤਾਂ ਇਹੀ ਬਿਜ਼ਨਸ ਚੱਲੂਗਾ ਕਿ ਰਿਸ਼ਤਿਆਂ ਦੇ ਵਿੱਚ ਫਿੱਕ ਕਿਵੇਂ ਪਾਇਆ ਜਾਵੇ। ਛੋਟੀ ਦਰਾਰ ਪਵਾਣੀ ਹੈ ਤਾਂ 500 ਰੁਪਇਆ, ਜੇ ਵੱਡੀ ਦਰਾਰ ਪਵਾਣੀ ਹੈ
2: ਫੇਰ ਕਿੰਨੇ?
1: ਫਿਰ 1000 ਰੁਪਇਆ।
2: ਓ ਮਾਈ ਗੋਡ, ਫਿਰ ਮੈਂ ਵੱਡੀ ਦਰਾਰ ਪਾਉਂਗੀ।
0: ਨਾ ਜੇ ਭਾਈ ਕੁੜੇ ਜਮਾ ਹੀ ਪਾੜ ਖੋਲਣਾ ਹੋਵੇ।
1: ਹਾਂ, ਤੇ ਜੇ ਰਿਸ਼ਤਾ ਹੀ ਖਤਮ ਕਰਨਾ ਹੋਵੇ ਸਿਰੇ ਤੋਂ, ਤੇ ਫਿਰ 1500 ਲੈ ਲਾਂਗੇ।
0: ਇਹ ਤਾਂ ਭਾਈ ਥੋੜਾ ਲੱਗਦਾ।
1: ਨਾ ਬੀਬੋ, ਉਂਜ ਤੂੰ ਫ੍ਰੀ ਚ ਕਰੀ ਜਾਨੀ ਹੈ ਸਾਰੇ ਮਹੱਲੇ ਚ, ਤੇ ਹੁਣ ਤੈਨੂੰ 1500 ਰੁਪਇਆ ਤੈਨੂੰ ਥੋੜਾ ਲੱਗਦਾ?
0: ਨਹੀਂ, ਗੱਲ ਤਾਂ ਫਿਰ ਐ ਸੀ ਨਾ ਵੀ ਮੈਨੂੰ ਤਾਂ 500 ਹੀ ਆਊਗਾ, ਕੁੜੇ 1000 ਰੁਪਇਆ ਤਾਂ ਥੋੜੇ ਚ ਹੀ ਵੰਡਿਆ ਜਾਊਗਾ, ਹੈ ਕਿ ਨਾ?
1: ਓਫੋ, ਨਾ ਗੱਲ ਸੁਣ, ਛੋਟਾ ਛੋਟਾ ਬਿਜ਼ਨਸ ਕਰਕੇ ਪੈਸੇ ਵੀ ਤਾਂ ਬਹੁਤ ਇਕੱਠੇ ਹੋਣਗੇ।
2: ਠੀਕ ਹੈ, ਪਰ ਬਬਲੀਸਿਸ, ਮੈਨੂੰ ਲੱਗਦਾ ਨੀ ਇਹ ਕੰਮ ਚੱਲੂਗਾ। ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ, ਘਰ ਘਰ ਸਾਰੇ ਇਹੀ ਕੰਮ ਕਰਨ ਲੱਗੇ ਪਏ ਆ, ਆਪਣਾ ਕੰਮ ਕਿਵੇਂ ਚੱਲੂਗਾ ਇਹ?
0: ਨੀ ਆਹੋ ਭਾਈ ਬਬਲੀਏ, ਗੱਲ ਤਾਂ ਇਹ ਜਮਾ ਸੋਚਣ ਵਾਲੀ ਆ, ਕੁੜੇ ਜਿਹੜਾ ਕੰਮ ਲੋਕਾਂ ਨੂੰ ਮੁਫ਼ਤ ਚ ਮਿਲਦਾ ਹੋਵੇ, ਕੁੜੇ ਉਹਦੇ ਆਪਾਂ ਪੈਸੇ ਕਿਵੇਂ ਲੈ ਸਕਦੇ ਆ?
1: ਹਾਂ, ਗੱਲ ਤਾਂ ਸਹੀ ਹੈ। ਚੱਲ, ਇਹ ਕੰਮ ਤਾਂ ਹਰ ਕੋਈ ਕਰੀ ਜਾਂਦਾ, ਉਹ ਵੀ ਫ੍ਰੀ ਚ। ਇੱਕ ਬਿਜ਼ਨਸ ਆਪਾਂ ਹੋਰ ਸ਼ੁਰੂ ਕਰ ਸਕਦੇ ਆ, ਉਹ ਬਿਜ਼ਨਸ ਮੈਂ ਕਹਿੰਨੀ ਆ ਦੌੜੂਗਾ ਦੌੜੂ।
0: ਕਰਾਂਗੇ ਬਿਜ਼ਨਸ ਕਹਿੰਦੀ, ਲੈ ਦੱਸ ਕੁੜੇ, ਜਿਹੜਾ ਬਿਜ਼ਨਸ ਦੌੜੀ ਗਿਆ ਮਗਰੋਂ ਕੀ ਉਹਦੀ ਪੂਛ ਫੜਾਂਗੇ?
1: ਨੀ ਬੀਬੋ, ਉਹ ਘੋੜੇ ਵਾਂਗੂ ਭੱਜੂਗਾ ਤੇ ਘੋੜੇ ਦੇ ਉੱਤੇ ਤੂੰ ਬੈਠੀ ਹੋਏਗੀ, ਨਾਲ ਤੂੰ ਵੀ ਉਸੇ ਰਫਤਾਰ ਚ ਭੱਜੇਗੀ, ਯਾਨੀ ਕਿ ਪੈਸੇ ਹੀ ਪੈਸੇ।
2: ਬੁਝਾਟਾ ਨਾ ਪਾਓ ਬਬਲੀਸਿਸ, ਜਲਦੀ ਦੱਸੋ, ਮੈਂ ਤਾਂ ਸਬਰ ਨਹੀਂ ਹੋ ਰਿਹਾ, ਜਲਦੀ ਦੱਸੋ ਜਲਦੀ ਦੱਸੋ, ਬਿਜ਼ਨਸ ਕੀ ਹੈ?
1: ਡੋਲੀ, ਬਿਜ਼ਨਸ ਇਹ ਹੈ ਕਿ ਅੱਜ ਕੱਲ ਕਿਸੇ ਕੋਲ ਕਿਸੇ ਦਾ ਦੁੱਖ ਸੁਣਨ ਦਾ ਟਾਈਮ ਹੈ ਨੀ। ਆਪਾਂ ਇੱਕ ਆਫਿਸ ਖੋਲ ਲੈਣੇ ਆ, ਤੇ ਉਸ ਆਫਿਸ ਦੇ ਵਿੱਚ ਲੋਕਾਂ ਦੇ ਦੁੱਖ ਸੁਣਿਆ ਕਰਾਂਗੇ। ਛੋਟਾ ਦੁੱਖ ਸੁਣਾਓ 500 ਰੁਪਇਆ, ਜੇ ਤੁਹਾਡਾ ਦੁੱਖ ਵੱਡਾ ਹੈ ਤਾਂ 1000 ਰੁਪਇਆ, ਜੇ ਉਸ ਦੁੱਖ ਨਾਲ ਅਸੀਂ ਵੀ ਥੋੜਾ ਦੁਖੀ ਜੇ ਹੋਣ ਦੀ ਐਕਟਿੰਗ ਕਰਨੀ ਹੈ ਤਾਂ 1500 ਰੁਪਇਆ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਰੋ ਰਹੇ ਹੋ ਦੁਖੀ ਹੋ ਤੇ ਅਸੀਂ ਵੀ ਤੁਹਾਡੇ ਨਾਲ ਰੋਈਏ, ਤੇ ਫਿਰ 2000 ਰੁਪਇਆ।
0: ਨਹੀਂ ਆਹੋ ਭਾਈ, ਹਾਂ ਸੁਣ ਕੇ ਤਾਂ ਮੇਰਾ ਮਨ ਜਾ ਸੱਚੀਆਂ ਭਰਿਆ ਆ ਹੈ, ਕੁੜਿਆ 2000 ਵਾਲੀ ਗੱਲ ਮੇਰੇ ਤੇ ਰੱਖ ਦਿਓ ਹੈ, ਬਾਕੀ 500-700 ਵਾਲਾ ਭਾਈ ਤੁਸੀਂ ਦੇਖ ਲਓ।
1: ਬਿਜ਼ਨਸ ਚੱਲੂਗਾ ਤਾਂ ਇਹ ਤਾਂ ਭਾਈ ਵਾਲੀ ਚ ਚੱਲੂਗਾ, ਫੇਰ ਸਾਰੇ 3 ਹਿੱਸੇ ਹੋਇਆ ਕਰਨਗੇ, ਤੇ ਮੈਨੂੰ ਇੰਜ ਲੱਗਦਾ ਹੈ ਕਿ ਸ਼ੁਰੂਆਤ ਤਾਂ ਡੋਲੀ ਤੋਂ ਹੀ ਕਰ ਲੈਣੇ ਆ, ਦੁਖੀ ਤਾਂ ਅੱਜ ਇਹ ਵੀ ਲੱਗੀ ਜਾਂਦੀ ਹੈ।
0: ਆਹੋ ਭਾਈ ਰੌਲੀਏ, ਲੈ ਲੱਗਦੇ ਹੱਥ, ਤੂੰ ਅੱਜ 500 ਦੀ ਬੋਣੀ ਕਰਾ ਹੀ ਦੇ ਭਾਈ।
2: ਓ ਮਾਈ ਗੋਡ, ਮੈਂ ਤਾਂ ਪਾਰਟਨਰ ਹਾਂ, ਮੇਰੇ ਤੋਂ ਥੋੜੀ ਪੈਸੇ ਲਓਗੇ ਤੁਸੀਂ?
0: ਕੁੜੇ ਤੂੰ ਆਪਦਾ 150 ਕੱਟ ਕੇ ਦੇ ਦੇ।
2: ਸੁਣੋ ਫਿਰ, ਜੇ ਤੁਸੀਂ ਸੁਣਾਉਣ ਨੂੰ ਖੇਂਦੇ ਹੋ, ਉਹ ਤੁਸੀਂ ਇੱਕ ਡਾਇਲੋਗ ਨਹੀਂ ਸੁਣਿਆ ਸ਼ਾਹਰੁਖ ਖਾਨ ਦਾ?
1: ਕਿਹੜਾ ਤੇ ਕਿਹੜੀ ਫਿਲਮ?
2: ਓਹੀ ਓਮ ਸ਼ਾਂਤੀ ਓਮ ਦਾ ਇੰਨਾ ਮਸ਼ਹੂਰ ਡਾਇਲੋਗ, ਓਹੀ ਨੀ ਪਤਾ ਤੁਹਾਨੂੰ?
1: ਹਾਂ, ਯਾਦ ਤਾਂ ਆ ਰਿਹਾ, ਡਾਇਲੋਗ ਕੀ ਸੀ?
2: ਬਬਲੀਸਿਸ ਆ ਵਾਲਾ।
3: ਕਹਤੇ ਹੈ ਅਗਰ ਕਿਸੀ ਚੀਜ਼ ਕੋ ਦਿਲ ਸੇ ਚਾਹੋ ਤੋ ਪੂਰੀ ਕਾਇਨਾਤ ਉਸੇ ਤੁਮ ਸੇ ਮਿਲਾਨੇ ਕੀ ਕੋਸ਼ਿਸ਼ ਮੇ ਲਗ ਜਾਤੀ ਹੈ। ਆਜ ਆਪ ਸਭ ਨੇ ਮੁਝੇ ਮੇਰੀ ਚਾਹਤ ਸੇ ਮਿਲਾਇਆ, ਥੈਂਕ ਯੂ, ਥੈਂਕ ਯੂ ਵੈਰੀ ਮਚ, ਮੈਂ ਆਪ ਸਭ ਕਾ ਸ਼ੁਕਰ ਗੁਜ਼ਾਰ ਹੂੰ।
2: ਸਾਰੀ ਕਾਇਨਾਤ ਉਸ ਕੰਮ ਨੂੰ ਪੂਰਾ ਕਰਨ ਦੇ ਵਿੱਚ ਤੁਹਾਡੇ ਨਾਲ ਲੱਗ ਜਾਂਦੀ ਹੈ। ਪਰ ਮੈਂ ਜੇ ਕੋਈ ਕੰਮ ਸ਼ੁਰੂ ਕਰਾਂ ਤੇ ਮੇਰੇ ਰਿਸ਼ਤੇਦਾਰ, ਮੇਰੇ ਆਂਢੀ ਗੁਆਂਢੀ, ਮੇਰੇ ਘਰਦੇ ਸਾਰੇ ਮਗਰ ਲੱਗ ਜਾਂਦੇ।
0: ਨਹੀਂ ਇੱਥੋਂ ਭਾਈ ਇੱਕੋ ਹੀ ਹਿਸਾਬ ਜਿਹਾ ਲਾਇਆ।

0: ਜਾ ਸਕਦਾ ਵੀ ਜਿਵੇਂ ਤੇਰੀ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨਾਲ ਨੀ ਨਾ ਬਣਦੀ, ਬਣਦੀ ਤੇਰੀ ਭਾਈ ਕਾਇਨਾਤ ਨਾਲ ਵੀ ਨੀ।
1: ਆਏ ਹਾਏ, ਇੱਕ ਤਾਂ ਡੋਲੀ ਪਰੇਸ਼ਾਨ, ਉੱਤੋਂ ਪਰੇਸ਼ਾਨ ਇਹਦਾ ਮੁੰਡਾ। ਨੀ ਬੀਬੋ, ਜਿਵੇਂ ਅੱਜ ਡੋਲੀ ਲੱਗੀ ਹੈ, ਕੱਲ ਇਹਦਾ ਮੁੰਡਾ ਲੱਗਾ ਹੋਇਆ ਸੀਗਾ। ਸ਼ਾਮ ਨੂੰ ਖੜਾ ਸੀ ਛੱਤ ਤੇ ਫੋਨ ਮਿਲਾ ਕੇ ਲੱਗਾ ਹੋਇਆ ਉੱਚੀ ਉੱਚੀ ਬੋਲਣ। ਮੈਂ ਕਿਹਾ ਇਹ ਬੈਸੀ ਕਿੰਦੇ ਨਾਲ ਜਾਂਦਾ। ਜਦੋਂ ਆਵਾਜ਼ ਸੁਣੀ ਤੇ ਮਾਰਿਆ ਮੈਂ ਮੱਥੇ ਨੂੰ ਹੱਥ।
0: ਨੀ ਹੱਸਿਆ ਕੁੜੇ, ਪਰ ਭਾਈ ਬੈਸੀ ਕਿਹਦੇ ਨਾਲ ਜਾਂਦਾ ਸੀ?
1: ਨੀ ਰੱਬ ਨਾਲ।
0: ਬੂਆ ਮਰ ਜਾ, ਨੀ ਉਹ ਕਿਵੇਂ
1: ਰੱਬ ਨੂੰ ਫੋਨ ਮਿਲਾ ਕੇ ਛੱਤ ਤੇ ਖੜਾ ਬੋਲੀ ਜਾਵੇ। ਰੱਬ ਜੀ, ਆ ਜਿਹੜੇ ਤੁਸੀਂ ਮੈਨੂੰ ਮੇਰੇ ਕਰਮਾਂ ਦਾ ਹਿਸਾਬ ਦੇ ਰਹੇ ਹੋ, ਇਹ ਕਰਮ ਮੈਂ ਇਹੋ ਜਿਹੇ ਤਾਂ ਕੀਤੇ ਨੀ। ਜਿਹੜੇ ਦੁੱਖ ਦੇ ਰਹੇ ਹੋ, ਮੇਰੇ ਹਿਸਾਬ ਨਾਲ ਤਾਂ ਉਹ ਦੁੱਖ ਮੇਰੇ ਖਾਤੇ ਦੇ ਨੀ ਲੱਗਦੇ। ਆ ਜਰਾ ਚੈੱਕ ਕਰਿਓ, ਇਹ ਜਿਹੜੇ ਦੁੱਖ ਵਾਲਾ ਅਕਾਊਂਟ ਹੈ, ਇਹ ਕਿਤੇ ਆਂਡੀਆਂ ਜਾਂ ਗੁਆਂਢੀਆਂ ਦਾ ਤਾਂ ਨੀ ਜਿਹੜਾ ਮੇਰੇ ਹਿੱਸੇ ਆਈ ਜਾਂਦਾ? ਨਾਲੇ ਮੇਰੇ ਵੱਲ ਵੇਖ ਕੇ ਹੱਸਣ ਲੱਗ ਪਿਆ।
0: ਨੀ ਅੱਛਾ ਭਾਈ, ਇਹਦਾ ਮਤਲਬ ਹੋਇਆ ਵੀ ਉਹ ਤੈਨੂੰ ਸੁਣਾ ਕੇ ਗੱਲ ਕਰ ਰਿਹਾ ਸੀ?
1: ਹਾਂ, ਤੇ ਮੈਨੂੰ ਵੀ ਚੜਿਆ ਵੱਟ। ਮੈਂ ਅੱਗੋ ਕਿਹਾ, ਵੇ ਆ ਜਿਹੜੇ ਕਰਮ ਤੂੰ ਕਰੀ ਜਾਂਦਾ ਨਾ, ਇਹਨਾਂ ਦਾ ਤਾਂ ਅਜੇ ਲੇਖਾ ਜੋਖਾ ਅਗਾਂਹ ਮਿਲਣਾ। ਇਹ ਤਾਂ ਤੈਨੂੰ ਉਹਨਾਂ ਕਰਮਾਂ ਦਾ ਮਿਲਦਾ ਪਿਆ ਜਿਹੜੇ ਤੂੰ ਪਿਛਲੇ ਜਨਮ ਚ ਕਰ ਆਇਆ ਹੈ।
2: ਬਬਰਿਸਿਸ, ਤੁਸੀਂ ਕੀ ਪਰੇਸ਼ਾਨ? ਪਰੇਸ਼ਾਨ ਤਾਂ ਮੈਂ ਵੀ ਹੋਈ ਪਈ ਆ ਚੀਸ਼ੂ ਦੀ ਗੱਲਾਂ ਸੁਣ ਸੁਣ ਕੇ।
1: ਹੁਣ ਤੈਨੂੰ ਕੀ ਕਹਿਤਾ ਉਹਨੇ?
2: ਮੇਰੇ ਕੋਲ ਆਇਆ, ਕਹਿੰਦਾ ਮੰਮੀ ਜੀ, ਮੰਮੀ ਜੀ, ਮੈਨੂੰ ਰੈਸੋਲੂਸ਼ਨ ਮਿਲ ਗਿਆ ਅਧੂਰੇ ਸੁਪਨੇ ਪੂਰੇ ਕਰਨ ਦਾ।
1: ਹੈ? ਅੱਛਾ, ਨੀ ਉਹ ਕੀ?
2: ਕਹਿੰਦਾ ਮੰਮੀ ਜੀ, ਇਹ ਤਾਂ ਕੰਮ ਹੀ ਬੜਾ ਸੌਖਾ।
0: ਨੀ ਗੱਲਾਂ ਹੀ ਕਰੀ ਜਾਏਗੀ, ਕਹਿ ਕੁਛ ਦੱਸੇਗੀ ਵੀ? ਮੇਰੇ ਤਾਂ ਆਪ ਬਲਾਂ ਵੱਡੇ ਵੱਡੇ ਸੁਪਨੇ ਨੇ, ਛੇਤੀ ਪੂਰੇ ਹੋਣ, ਮੈਂ ਤਾਂ ਆਪ ਚਾਹੁੰਦੀ ਹਾਂ। ਕੁੜਾ ਮੈਨੂੰ ਵੀ ਦੱਸ ਡੋਲੀਏ।
2: ਕਹਿੰਦਾ ਮੰਮੀ ਜੀ, ਤੁਸੀਂ ਚੱਦਰ ਲਓ, ਮੂੰਹ ਲੁਕੋ ਤੇ ਸੋ ਜਾਓ ਤੇ ਆਪਣੇ ਸੁਪਨੇ ਪੂਰੇ ਕਰ ਲਓ। ਜਿੰਨੇ ਸੁਪਨੇ ਵੱਡੇ ਛੋਟੇ, ਓਨੀ ਲੰਬੀ ਨੀਂਦ ਲੈ ਲਓ। ਦੇਖਿਆ ਕਿੰਨਾ ਸਿਆਣਾ ਚੀਚੂ ਮੇਰਾ।
0: ਨੀ ਫੇਰ ਤਾਂ ਭਾਈ ਮੁੰਡਾ ਤੁਹਾਡਾ ਜਮਾ ਸਿਆਣਾ। ਕੁੜੇ ਸੌਂਦੀ ਤਾਂ ਭਾਈ ਮੈਂ ਵੀ ਬਥੇਰਾ, ਤੁਹਾਨੂੰ ਪਤਾ ਹੀ ਹੈ, ਸੁਪਨੇ ਤਾਂ ਭਾਈ ਮੇਰੇ ਵੀ ਬਲਾਂ ਵੱਡੇ ਨੇ।
2: ਮੇਰੀ ਗੱਲ ਸੁਣੋ ਬੀਬੋਸਿਸ, ਬਬਲਿਸਿਸ, ਆ ਕੁਝ ਕੁ ਦੁਕਾਨਦਾਰਾਂ ਨੂੰ ਅਕਲ ਕਿਵੇਂ ਆਊਗੀ?
0: ਨਹੀਂ ਬਸ, ਜਦੋਂ ਤੈਨੂੰ ਆ ਗਈ, ਸਮਝ ਲਾ ਉਹਨਾਂ ਨੂੰ ਵੀ ਆ ਹੀ ਗਈ ਭਾਈ।
2: ਕੀ ਮਤਲਬ ਤੁਹਾਡਾ? ਕਿਉਂ ਉਹਨਾਂ ਨੂੰ ਕਦੇ ਅਕਲ ਹੀ ਨਹੀਂ ਆਉਣੀ?
1: ਲੈ ਆਪੇ ਹੀ ਮੰਨੀ ਜਾਂਦੀ ਹੈ ਬੀਬੋ, ਆਪੇ ਮੰਨੀ ਜਾਂਦੀ ਹੈ ਕਿ ਇਹਨੂੰ ਕਦੇ ਅਕਲ ਆਣੀ ਨੀ।
0: ਮੀਆਂ ਹੋ ਬਬਲੀਏ, ਕੁੜੇ ਤੂੰ ਵੀ ਐਤਕੀ ਭੁੱਲੀ ਗਈ ਭਾਈ।
1: ਨਾ ਕੀ ਭੁੱਲ ਗਈ ਮੈਂ?
0: ਆਹੀ ਕਰ ਲੋ ਘਿਓ ਨੂੰ ਭਾਂਡਾ,
1: ਉਹ ਤਾਂ ਪਹਿਲਾਂ ਹੀ ਭਰਿਆ ਪਿਆ, ਆ ਹੁਣ ਹੋਰ ਹੋ ਜੂਗਾ।
2: ਕੀ ਬੁਝਾਠਾ ਪਾਈ ਜਾਂਦੇ ਹੋ, ਸਹੀ ਸਹੀ ਦੱਸੋ ਕੀ ਕਹੀ ਜਾਂਦੇ ਹੋ?
1: ਨੀ ਉਹ ਗੱਲ ਛੱਡ, ਆਪਣਾ ਦੁੱਖ ਸੁਣਾ, ਆਪਣਾ ਦੁੱਖ। ਪੈਸੇ ਲੈਣੇ ਇਸ ਤੋਂ ਬਾਅਦ, ਤੂੰ ਹੁਣ ਇਹ ਦੱਸ ਦੁਕਾਨਦਾਰਾਂ ਤੋਂ ਕਿਉਂ ਦੁਖੀ ਹੋਈ ਪਈ ਹੈ?
2: ਮਖੈਨਿਕ ਜੀ ਦੁਕਾਨ ਤੇ ਜਾਓ ਤਾਂ ਤੇਲ ਡੁੱਲਿਆ ਪਿਆ ਹੁੰਦਾ।
1: ਹਾਂ
2: ਜੀ, ਖਚਿੰਗ ਵਾਲੀ ਦੁਕਾਨ ਤੇ ਜਾਓ ਤਾਂ ਬਾਲ ਹੀ ਬਾਲ ਖਿਲਰੇ ਪਏ ਹੁੰਦੇ।
1: ਤੇ ਬਾਲ ਹੀ ਹੋਣੇ ਹੈ।
2: ਕੱਪੜੇ ਵਾਲੀ ਦੁਕਾਨ ਤੇ ਜਾਓ ਤਾਂ ਕੱਪੜੇ ਕੱਪੜੇ ਖਿਲਰੇ ਪਏ ਹੁੰਦੇ।
1: ਨਾ ਹੁਣ ਦੁਖੀ ਕਿਹੜੀ ਗੱਲ ਤੋਂ ਹੈ?
0: ਨੀ ਆਹੋ ਕੁੜੇ, ਦਰਜੀਆਂ ਦੇ ਬਾਹਰ ਕਾਤਰਾਂ ਹੀ ਕਾਤਰਾਂ ਖਿਲਰੀਆਂ ਹੁੰਦੀਆਂ ਨੇ।
2: ਤੇ ਆ ਬੈਂਕ ਵਾਲੇ, ਇਹਨਾਂ ਨੂੰ ਅਕਲ ਖਿਜਵਾਓਗੀ?
0: ਨੀ ਭਾਈ ਹੁਣ ਉਹਨਾਂ ਨੇ ਕੀ ਕਰਤਾ?
1: ਓਹੋ ਬੀਬੋ, ਇਹ ਤਾਂ ਨੋਟ ਭਾਲਦੀ ਹੈ ਕਿ ਬੈਂਕ ਦਾ ਦਰਵਾਜ਼ਾ ਖੋਲੇ, ਬੈਂਕ ਚ ਜਾਵੇ ਤੇ ਫਰਸ਼ ਤੇ ਨੋਟ ਹੀ ਨੋਟ ਹੋਣ।
2: ਇਹੀ ਗੱਲ ਬੀਬੋ ਸਿਸ, ਤੁਹਾਨੂੰ ਸਮਝ ਨਹੀਂ ਆਉਂਦਾ? ਇਹੀ ਤਾਂ ਗੱਲ ਮੈਂ ਕਹਿ ਰਹੀ ਹਾਂ ਜਿਹੜੀ ਬਬੀ ਸਿਸ ਨੇ ਕਹੀ ਹੈ।
0: ਨਾ ਭਾਈ ਡੋਲੀਏ, ਇਹ ਤਾਂ ਗੱਲ ਤੇਰੀ ਜਮਾ ਗਲਤ ਆ। ਕੁੜੇ ਉੱਥੇ ਹੁੰਦੀਆਂ ਨੇ ਪਰਚੀਆਂ, ਜਿਹੜੇ ਲੋਕ ਪੈਸੇ ਕਢਾ ਕੇ ਲੈ ਜਾਂਦੇ ਨੇ, ਉਹ ਪਰਚੀ ਜੀ ਫਿਰ ਉੱਥੇ ਹੀ ਸਿੱਟ ਜਾਂਦੇ ਆ, ਤੂੰ ਉਹੀ ਇਕੱਠੀਆਂ ਕਰ ਲਿਆ ਕਰ।
1: ਹਾਂ ਨੀ, ਇਹ ਤਾਂ ਐਡੀ ਸਿਆਣੀ ਹੈ, ਕੱਲ ਨੂੰ ਇਹ ਕਹੂਗੀ ਮੈਂ ਸੁਨਿਆਰੇ ਦੀ ਦੁਕਾਨ ਤੇ ਗਈ ਆ, ਤੇ ਉਹਨਾਂ ਨੂੰ ਅਕਲ ਕਦੋਂ ਆਊਗੀ? ਜ਼ਮੀਨ ਤੇ ਉਹ ਕਿਉਂ ਨੀ ਸੋਨਾ ਸੁੱਟੀ ਫਿਰਦੇ?
2: ਬਿਲਕੁਲ ਬਿਲਕੁਲ, ਆਹੀ ਕਹਿਣ ਲੱਗੀ ਸੀ ਮੈਂ ਅੱਗੇ।
1: ਨਾ ਦੁਨੀਆ ਤਾਂ ਸਾਰੀ ਕਮਲੀ ਆ, ਸਿਆਣੀ ਤਾਂ ਬਸ ਇੱਕ ਡੋਲੀ ਹੈ।
0: ਭਾਈ ਫਿਰ ਮੇਰੀ ਰਾਏ ਮੰਨ ਲੈ ਤਾਂ ਕਾਮਯਾਬ ਹੋ ਸਕਦੀ ਹੈ ਇਹ।
2: ਹੈ ਕਿਹੜੀ ਰਾਏ, ਦੱਸੋ ਤੁਸੀਂ ਵੀ।
0: ਤੂੰ ਐ ਕਰੀ ਭਾਈ, ਆ ਬਠਿੰਡੇ ਵਾਲੇ ਮਹਿਣਾ ਚੌਂਕ ਵਾਲੇ ਪਾਸੇ ਜਾਈ, ਜੋੜੇ ਜੁੱਤੀਆਂ ਵਾਲੀਆਂ ਦੁਕਾਨਾਂ ਚ ਵੇਖੀ, ਫਿਰ ਅਗਲਿਆਂ ਨੇ ਸਜਾ ਕੇ ਬਾਹਰ ਹੀ ਲਾਈਆਂ ਹੁੰਦੀਆਂ, ਜੇ ਲੋੜ ਪਈ

0: ਭਾਈ ਤੇਰਾ ਵੀ ਡੰਗ ਸਾਰ ਦੇਣਗੇ।
1: ਨੀ ਬੀਬੋ, ਆ ਜੁੱਤੀਆਂ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ। ਨੀ ਇੱਕ ਦਿਨ ਡੋਲੀ ਦਾ ਘਰ ਕਿਸੇ ਭੰਡਾਰੇ ਤੇ ਗਿਆ, ਉੱਥੇ ਮੱਥਾ ਟੇਕ ਕੇ ਜਦੋਂ ਆਇਆ ਬਾਹਰ, ਤੇ ਇਧਰ ਉਧਰ ਭਾਈ ਉਹ ਨਿਗਾਹ ਮਾਰੀ ਜਾਵੇ। ਇੱਕ ਜਾਣੇ ਨੇ ਪੁੱਛਿਆ ਕਿ ਭਾਜੀ ਕੀ ਲੱਭਦੇ ਹੋ? ਅੱਗੋਂ ਇਹਦੇ ਘਰ ਵਾਲੇ ਨੇ ਜਵਾਬ ਦਿੱਤਾ।
0: ਭਾਈ ਫਿਰ ਕੀ ਜਵਾਬ ਦਿੱਤਾ ਅਗਲੇ ਨੇ?
1: ਅੱਗੋਂ ਕਹਿੰਦੇ ਮੈਂ ਨਿਗਾਹ ਮਾਰਦਾ ਪਿਆ ਸੀ, ਇਸ ਜਗ੍ਹਾ ਤੇ ਨਾ ਮੇਰੇ ਜੁੱਤੀਆਂ ਪਈਆਂ ਸੀ।
0: ਨਾ ਫਿਰ ਭਾਈ ਅਗਲੇ ਨੇ ਕੀ ਜਵਾਬ ਦਿੱਤਾ?
1: ਨੀ ਅਗਲਾ ਕਹਿੰਦਾ ਭਾਜੀ ਤੁਹਾਨੂੰ ਇਹੋ ਜਿਹੇ ਕੰਮ ਕਰਨੇ ਹੀ ਨਹੀਂ ਚਾਹੀਦੇ ਜਿਸ ਦੇ ਨਾਲ ਤੁਹਾਨੂੰ ਜੁੱਤੀਆਂ ਪੈਣ। ਅੱਗੋਂ ਭਾਜੀ ਨੇ ਕਿਹਾ ਉਹ ਗੱਲ ਸੁਣੋ ਜਨਾਬ, ਮੇਰਾ ਕਹਿਣ ਦਾ ਮਤਲਬ ਸੀ ਕਿ ਮੇਰੇ ਇੱਥੇ ਜੋੜੇ ਪਏ ਸੀ, ਉਹ ਲੱਭਦੇ ਨਹੀਂ ਪਏ। ਤੇ ਅੱਗੋਂ ਵਿਚਾਰਾ ਕਹਿੰਦਾ ਭਾਜੀ ਇੰਜ ਕਹਿਣਾ ਸੀ ਨਾ, ਮੈਂ ਤਾਂ ਕੁਝ ਹੋਰ ਹੀ ਸਮਝ ਗਿਆ। ਵਿਚਾਰਾ ਆਪਣੀ ਗਲਤੀ ਦਾ ਅਫਸੋਸ ਕਰਦਾ ਕਰਦਾ ਇੱਕ ਗਲਤੀ ਹੋਰ ਕਰ ਬੈਠਾ।
0: ਨਹੀਂ ਅੱਸਿਆ ਕੁੜੇ ਹੁਣ ਇਹ ਜੀ ਉਹਨੇ ਕਿਹੜੀ ਗਲਤੀ ਕਰਤੀ ਭਾਈ?
1: ਸ਼ਰਮਿੰਦਾ ਹੁੰਦਾ ਕਹਿੰਦਾ ਭਾਜੀ ਗਲਤੀ ਹੋ ਗਈ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਤੁਹਾਨੂੰ ਕੋਈ ਜੁੱਤੀਆਂ ਦਾ ਘੱਟ ਹੈ? ਚੱਲ ਭਾਈ ਡੋਲੀ ਮੈਂ ਜਾਨੀ ਆ ਘਰ, ਤੇਰੇ ਬਣ ਗਏ 500 ਤੇ 500 ਹਜ਼ਾਰ ਤੇ 500 1500 1500 ਚੋਂ ਤੀਜਾ ਹਿੱਸਾ ਤੂੰ ਆਪਣਾ ਕੱਢ 500, ਲਿਆ ਆ ਦੇ 1000 ਰੁਪਇਆ ਤੇਰੇ ਦੁੱਖ ਸੁਣਨ ਦਾ।
2: ਹੈ ਮੇਰੇ ਦੁੱਖ ਸੁਣਨ ਦਾ ਤੁਸੀਂ ਮੇਰੇ ਤੋਂ ਪੈਸੇ ਲਓਗੇ?
1: ਨਾ ਨਾ ਇਹ ਤਾਂ ਬਿਜ਼ਨਸ ਹੈ ਭਾਈ, ਕਾਰੋਬਾਰ, ਕਾਰੋਬਾਰ ਦੇ ਵਿੱਚ ਕੋਈ ਆਪਣਾ ਨੀ ਕੋਈ ਪਰਾਇਆ ਨੀ।
0: ਨਾਲੇ ਗੱਲ ਸੁਣ ਡੋਲੀਏ, ਬਾਲੀ ਚਲਾਕੀ ਨੀ ਇੱਥੇ ਕਰਨੀ ਕੁੜੇ, ਅਸੀਂ ਤੈਨੂੰ ਹਿੱਸੇ ਬੈਂਦੇ ਦੇ 500 ਰੁਪਇਆ ਦੇ ਵੀ ਤਾਂ ਰਹੇ ਆ, ਉਹ ਤੂੰ ਦੇਖਦੀ ਨੀ?
1: ਤੂੰ ਇਹ ਵੀ ਤਾਂ ਦੇਖ ਡੋਲੀ, ਤੂੰ ਘਰੋਂ ਹੀ ਸੋਚ ਕੇ ਆਈ ਸੀ ਕਿ ਅੱਜ ਜਦੋਂ ਮੈਂ ਉੱਥੇ ਬਹਿ ਕੇ ਗੱਲਾਂ ਕਰੂੰਗੀ ਤੇ ਨਾਲੇ ਗੱਲਾਂ ਕਰਨ ਦਾ 500 ਰੁਪਇਆ ਕਮਾ ਕੇ ਵੀ ਲੈ ਕੇ ਜਾਊਂਗੀ।
2: ਹੈ ਉਹ ਕਿੱਜਾ?
1: ਦੇਖ ਆਪਾਂ ਤਿੰਨਾਂ ਨੇ ਰਲ ਕੇ 1500 ਰੁਪਇਆ ਕਮਾ ਲਿਆ, 1500 ਚੋਂ 500 ਰੁਪਇਆ ਕੱਟ ਕੇ 1000 ਸਾਡਾ ਬਣਿਆ ਨਾ ਬਣਿਆ?
2: ਪਬਲਿਸਿਸ ਮੈਨੂੰ ਮਤਲਬ ਸਮਝ ਨਹੀਂ ਆਈ।
1: ਕੋਈ ਗੱਲ ਨਹੀਂ, ਮੈਂ ਸੌਖੇ ਤਰੀਕੇ ਨਾਲ ਸਮਝਾ ਦਿੰਦੀ ਹਾਂ, ਤੂੰ ਇੱਕ ਵਾਰੀ ਮੈਨੂੰ 1500 ਰੁਪਇਆ ਦੇ।
2: 1 2 3 ਆਲੂ ਪਕੜੋ, 1500 ਰੁਪਏ ਪੂਰੇ ਹੈ।
1: ਠੀਕ ਹੈ ਆ 1500 ਆ ਗਏ ਮੇਰੇ ਕੋਲ, ਇਹ ਅੱਜ ਦਾ ਆ 1513 ਆ ਲੈ ਬੀਬੋ, 1513 ਤੇ ਆ 500 ਮੇਰਾ ਹੋ ਗਿਆ ਨਾ ਪੂਰਾ ਬਰਾਬਰ ਦਾ। ਬਬਲੀ ਕਿਸੇ ਨਾਲ ਧੋਖਾ ਨਹੀਂ ਕਰਦੀ, ਕਮਾ ਲੈ ਨਾ ਅੱਜ ਤੂੰ ਡੋਲੀ 500 ਰੁਪਇਆ।
2: ਓ ਮਾਈ ਗੋਡ ਬਬਲੀ, ਸਿਸ ਇਸ ਅ ਬੋਰ ਇੰਟੈਲੀਜੈਂਟ, ਬਿਲਕੁਲ ਮੈਨੂੰ ਤਾਂ 500 ਦੀ ਕਮਾਈ ਹੋ ਗਈ ਅੱਜ।
0: ਨੀ ਆਹੋ ਕੁੜਾ, ਨਾਲੇ ਮੇਰੀ ਟੈਨਸ਼ਨ ਮੁੱਕ ਜੂਗੀ ਜਿਹੜੀ ਤੜਕੇ ਦੀ ਲਈ ਫਿਰਦੀਆਂ। ਓ ਮੇਰਾ ਮਤਬਲ ਹੈ ਕੁੜਾ, ਮੈਂ ਵੀ ਹੁਣ ਕੋਈ ਗਰਮੀਆਂ ਵਾਲਾ ਪਤਲਾ ਜਿਹਾ ਸੂਟ ਲੈ ਲੂੰਗੀ।
1: ਐਵੇਂ ਤਾਂ ਨੀ ਕਹਿੰਦੇ ਕਿ ਬਬਲੀ ਕੋਲ ਹਰ ਮੁਸ਼ਕਿਲ ਦਾ ਹੱਲ ਹੈਗਾ? ਦੇਖੋ 500 ਦੀ ਕਮਾਈ ਡੋਲੀ ਨੂੰ ਹੋ ਗਈ, ਬੀਬੋ ਦੀ ਜਿਹੜੀ ਟੈਨਸ਼ਨ ਸੀ ਸਵੇਰ ਦੀ ਕਿ ਸੂਟ ਲੈਣਾ, 500 ਦੀ ਉਹਦੀ ਵੀ ਸੋਲਵ ਹੋ ਗਈ ਤੇ 500 ਮੈਂ ਕਮਾ ਲਿਆ। ਭਾਈ ਇਹਨੂੰ ਕਹਿੰਦੇ ਆ ਸੌਦਾ ਖਰਾ ਖਰਾ।

0: Program Shorlia.
1: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਾ ਕਿਰਦਾਰ ਨਿਭਾਇਆ ਸੀ ਮਮਤਾ ਅਰੋੜਾ ਨੇ, ਡੋਲੀ ਦਾ ਕਿਰਦਾਰ ਨਿਭਾਇਆ ਸੀ ਮੈਂ ਯਾਨੀ ਕਿ ਸੀਮਾ ਮਹਿਰਾ ਨੇ, ਬੀਬੋ ਦਾ ਕਿਰਦਾਰ ਨਿਭਾਇਆ ਸੀ ਸੰਦੀਪ ਸ਼ੇਰਗਿੱਲ ਨੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:03 ਦਾ ਸਮਾਂ ਹੋ ਚੁੱਕਾ ਹੈ ਤੇ ਪ੍ਰੋਗਰਾਮ ਦੇ ਵਿੱਚ ਆਓ ਸੁਣ ਲੈਂਦੇ ਹਾਂ ਕੁਝ ਸੰਦੇਸ਼।
2: पेश है सबका फेवरेट
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: आकाशवाणी बठिंडा दे रब वर्गे प्यारे स्रोतियो, मिति 24 जून दिन बुधवार शाम 5 बजे तुसी सुनोगे आकाशवाणी FM बठिंडा दा नवा प्रोग्राम अखर बोल देने, जिस दे तहत बलजीत शर्मा जी लेके आ रहे ने सिलसिला दुनिया दे कौड़े यथार्थ।

0: ਤੇ ਹੁਣ ਇਸ ਦੇ ਨਾਲ ਹੀ ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 33 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਮਾਈ ਭਾਰਤ ਨੇ ਚੰਡੀਗੜ੍ਹ ਅਤੇ ਪੰਜਾਬ ਭਰ ਵਿੱਚ ਯੂਥ ਕਲੱਬ ਵਿਕਾਸ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਅਤੇ ਸੰਗਠਿਤ ਯੁਵਾ ਸਮੂਹਾਂ ਰਾਹੀਂ ਭਾਈਚਾਰੇ ਦੀ ਅਗਵਾਈ ਵਾਲੇ

ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਚੰਡੀਗੜ੍ਹ ਤੇ ਪੰਜਾਬ 'ਚ ਕੰਮ ਕਰ ਰਹੇ ਸਾਰੇ ਮੌਜੂਦਾ ਯੂਥ ਕਲੱਬਾਂ, ਮਹਿਲਾ ਮੰਡਲਾਂ ਅਤੇ ਯੂਥ ਐਸੋਸੀਏਸ਼ਨਾਂ ਨੂੰ ਮਾਈ ਭਾਰਤ ਨਾਲ ਜੁੜਨ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ 'ਚ ਸਰਗਰਮ ਭਾਈਵਾਲ ਬਣਨ ਲਈ ਸੱਦਾ ਦਿੱਤਾ ਗਿਆ। ਇਹ ਮੁਹਿੰਮ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਯੂਥ ਕਲੱਬ ਬਣਾਉਣ ਤੇ ਉਨ੍ਹਾਂ ਨੂੰ ਮਾਈ ਭਾਰਤ ਨਾਲ ਰਜਿਸਟਰਡ ਕਰਨ ਲਈ ਵੀ ਉਤਸ਼ਾਹਿਤ ਕਰੇਗੀ। ਮਾਈ ਭਾਰਤ ਭਾਰਤ ਦੀ ਤਰੱਕੀ 'ਚ ਜੁੜਨ, ਸਿੱਖਣ ਤੇ ਯੋਗਦਾਨ ਪਾਉਣ ਲਈ ਇੱਕ ਮੰਚ ਹੈ। ਮਾਈ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੂਥ ਅਫਸਰ ਵਿਨੇ ਕੁਮਾਰ ਨੇ ਦੱਸਿਆ ਕਿ ਉਸ ਸੰਗਠਨ ਜੋ ਆਪਣੇ ਮੌਜੂਦਾ ਕਲੱਬਾਂ ਨੂੰ ਜੁੜਨ ਵਿੱਚ ਦਿਲਚਸਪੀ ਰੱਖਦੇ ਨੇ ਜਾਂ ਇੱਕ ਨਵਾਂ ਯੂਥ ਕਲੱਬ ਸਥਾਪਿਤ ਕਰਨਾ ਚਾਹੁੰਦੇ ਨੇ, ਉਹ ਚੰਡੀਗੜ੍ਹ ਦੇ ਸੈਕਟਰ 12 ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਕੈਂਪਸ ਵਿੱਚ ਮਾਈ ਭਾਰਤ ਦਫ਼ਤਰ 'ਚ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇੱਕ ਦੂਰਦਰਸ਼ੀ ਨੇਤਾ, ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਇੱਕ ਦੇਸ਼ ਭਗਤ

0: ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾ. ਮੁਖਰਜੀ ਨੂੰ ਇਕ ਦੂਰਦਰਸ਼ੀ ਨੇਤਾ, ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਇਕ ਦੇਸ਼ ਭਗਤ ਕਰਾਰ ਦਿੱਤਾ। ਉਨਾਂ ਕਿਹਾ ਕਿ ਡਾ. ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਮਰਥਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨਾਂ ਦੀ ਕੁਰਬਾਨੀ ਅਤੇ ਇਕ ਮਜ਼ਬੂਤ ਵਿਕਸਿਤ ਭਾਰਤ ਬਣਾਉਣ ਲਈ ਅਟਲ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਉਨਾਂ ਕਿਹਾ ਕਿ ਡਾ. ਮੁਖਰਜੀ ਦਾ ਅਟਲ ਵਿਸ਼ਵਾਸ, ਜਨਤਕ ਜੀਵਨ ਵਿਚ ਹਿੰਮਤ ਤੇ ਰਾਸ਼ਟਰੀ ਹਿੱਤ ਪ੍ਰਤੀ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹੈ। ਇਸੇ ਦੌਰਾਨ ਪਠਾਨਕੋਟ ਵਿਚ ਵੀ ਬੀਜੇਪੀ ਵਰਕਰਾਂ ਨੇ ਮਾਧੋਪੁਰ ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦਾਸਪੁਰ ਦੇ ਸਠਿਆਲੀ ਹੈੱਡਵਰਕਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਇਸ ਪਾੜ ਨੂੰ ਅਜੇ ਤੱਕ ਪੂਰਿਆ ਨਹੀਂ ਜਾ ਸਕਿਆ। ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਜਲਦੀ ਇਸ ਪਾੜ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਲ ਚ ਵੀ ਕੱਲ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਚ ਡੁੱਬ ਕੇ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਉਪਰਾਲਿਆਂ ਸਦਕਾ ਰਾਜਬਾਹ ਚ ਬੰਨ ਬਣਾ ਕੇ ਪਾਣੀ ਦੇ ਤੇਜ਼ ਵਹਾਅ ਨੂੰ ਕਾਬੂ ਕੀਤਾ ਗਿਆ, ਜਿਸ ਕਾਰਨ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ 3 ਸਾਲਾਂ ਦੌਰਾਨ 18 ਸਰਕਾਰੀ ਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਕੁੱਲ 15,70,00,000 ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਬਾਰੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ 4,10,00,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਮੌਜੂਦਾ ਸਮੇਂ ਸੂਬੇ ਦੇ ਇਨ੍ਹਾਂ ਬਿਰਧ ਘਰਾਂ ਚ 641 ਬਜ਼ੁਰਗਾਂ ਨੂੰ ਫਾਇਦਾ ਮਿਲ ਰਿਹਾ, ਜਿਨ੍ਹਾਂ ਨੂੰ ਰਿਹਾਇਸ਼, ਪੌਸ਼ਟਿਕ ਭੋਜਨ ਤੇ ਸਿਹਤ ਸੰਭਾਲ ਵਰਗੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਉਮਰ ਪਰਿਵਾਰਾਂ ਨੂੰ ਸੰਵਾਰਨ ਲਈ ਸਮਰਪਿਤ ਕੀਤੀ, ਉਨ੍ਹਾਂ ਨੂੰ ਬੁਢਾਪੇ ਚ ਸਨਮਾਨ ਤੇ ਸਹਾਰਾ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਬਿਰਧ ਘਰਾਂ ਚ ਉੱਚ ਪੱਧਰੀ ਡਾਕਟਰੀ ਸਹੂਲਤਾਂ, ਮਨੋਰੰਜਨ ਤੇ ਘਰ ਵਰਗਾ ਮਾਹੌਲ ਯਕੀਨੀ ਬਣਾਇਆ ਜਾ ਰਿਹਾ। ਉਨ੍ਹਾਂ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਦੇ ਨਿਰਦੇਸ਼ ਵੀ ਦਿੱਤੇ। ਤੁਰੰਤ ਸਹਾਇਤਾ ਤੇ ਸ਼ਿਕਾਇਤ ਨਿਵਾਰਨ ਲਈ ਹੈਲਪਲਾਈਨ ਨੰਬਰ 14567 ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਅਧੀਨ ਨੈਸ਼ਨਲ ਐਸਟੀ ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ 24 ਜੂਨ ਨੂੰ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ ਤੇ ਚਾਹਵਾਨ ਐਸਸੀ ਐਸਟੀ ਉਦਮੀਆਂ ਚ ਵਪਾਰਕ ਮੌਕਿਆਂ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਸਰਕਾਰ ਵੱਲੋਂ ਫੌਜ ਵਿਚ ਅਗਨੀਵੀਰ ਦੀ ਭਰਤੀ ਲਈ ਮੁਫ਼ਤ ਫਿਜ਼ੀਕਲ ਟ੍ਰੇਨਿੰਗ ਸੀ ਪਾਈਟ ਕੈਂਪ ਕਪੂਰਥਲਾ ਦੇ ਬੋਰ ਕਾਂਚਲਾ ਵਿਖੇ ਚਲਾਇਆ ਜਾ ਰਿਹਾ। ਸੀ ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਉਹ ਨੌਜਵਾਨ ਜਿਨ੍ਹਾਂ ਨੇ ਆਰਮੀ ਅਗਨੀਵੀਰ ਦਾ ਲਿਖਤੀ ਪੇਪਰ ਪਾਸ ਕਰ ਲਿਆ, ਉਹ ਫਿਜ਼ੀਕਲ ਦੀ ਤਿਆਰੀ ਲਈ ਜਲਦ ਤੋਂ ਜਲਦ ਕੈਂਪ ਵਿਖੇ ਰਿਪੋਰਟ ਕਰ ਸਕਦੇ ਨੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉਤਰਾਖੰਡ, ਜੰਮੂ ਕਸ਼ਮੀਰ ਤੇ ਲੱਦਾਖ ਚ ਤੇਜ਼ ਹਵਾਵਾਂ ਤੇ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲੇ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਨੇ ਸ੍ਰੀ ਬਲਜੀਤ ਸ਼ਰਮਾ ਤੇ ਸੁਖਜੀਤ ਕੌਰ।
2: ਪ੍ਰੋਗਰਾਮ ਸਰੋਤਾ ਮੰਚ। ਜੀ, ਅੱਜ ਦਾ ਪ੍ਰੋਗਰਾਮ ਸਰੋਤਾ ਮੰਚ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ, ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਖਤਾਂ ਦੇ ਤੇ ਤੁਹਾਡੀਆਂ ਫੋਨ ਕਾਲਸ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹਨ ਸ੍ਰੀ ਬਲਜੀਤ ਸ਼ਰਮਾ ਜੀ। ਬਲਜੀਤ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ।
3: ਹਾਂਜੀ ਸੁਖਜੀਤ, ਸੁਖਨ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਕਿਵੇਂ ਹੋ?

0: ਬਹੁਤ ਵਧੀਆ ਜੀ, ਚੜ੍ਹਦੀ ਕਲਾ ਚ।
1: ਤੇ ਸਵਾਗਤ ਤੇ ਸੁਖਜੀਤ, ਤੁਹਾਡਾ ਵੀ ਮੇਰਾ ਫਰਜ਼ ਹੈ ਕਿ ਕਰਨਾ ਬਣਦਾ। ਬਹੁਤ ਦਿਨਾਂ ਬਾਅਦ ਆਪਾਂ ਦੋਨੇ ਭੈਣ ਭਰਾ ਸਰੋਤਾ ਮੰਚ ਦੇ ਪਲੇਟਫਾਰਮ ਤੇ ਇਕੱਠੇ ਹੋਏ ਆ
0: ਜੀ।
1: ਤੇ ਅੱਜ ਜੀ ਆਇਆਂ ਤੇ ਸਵਾਗਤ, ਬੜੀਆਂ ਰੌਣਕਾਂ ਲੱਗੀਆਂ ਅੱਜ ਆਕਾਸ਼ਵਾਣੀ ਦੇ ਵਿਹੜੇ। ਕੱਲ ਦੀਆਂ ਸ਼ੁਰੂ ਆ, ਹੈਨਾ?
0: ਹਾਂਜੀ,
1: ਸੋਹਣੇ ਸੋਹਣੇ ਐਨਰਜੈਟਿਕ ਮੁੰਡੇ ਕੁੜੀਆਂ, ਠੀਕ ਹੈ, ਆਪਣੇ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਪਹੁੰਚੇ ਆ। ਤੇ ਇਹਨਾਂ ਨੂੰ ਵੀ ਆਪਾਂ ਖੁਸ਼ਾਮਦੀਦ ਕਹਿੰਦੇ ਹਾਂ ਕਿ ਆਪਣੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਤੇ ਨਵੇਂ ਆਡੀਸ਼ਨਸ ਜਿਹੜੇ ਪਿਛਲੇ ਦਿਨੀ ਆਪਾਂ ਕਰਕੇ ਹਟੇ ਆ, ਉਹਨਾਂ ਦੇ ਵਿੱਚੋਂ ਨੌਜਵਾਨ ਬੱਚੇ ਬੱਚੀਆਂ ਫਾਈਨਲ ਸਿਲੈਕਸ਼ਨ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰ ਬਣ ਚੁੱਕੇ ਨੇ ਤੇ ਹੁਣ ਇਹਨਾਂ ਦਾ ਟ੍ਰੇਨਿੰਗ ਸੈਸ਼ਨ ਚੱਲ ਰਿਹਾ। ਸਾਰੇ ਬੱਚੇ ਹੀ ਬਹੁਤ ਲਾਇਕ ਇੰਟਲੈਕਚੁਅਲਸ ਨੇ ਤੇ ਹੌਲੀ ਹੌਲੀ ਆਪਣੀ ਆਵਾਜ਼ ਦੇ ਨਾਲ ਸਰੋਤਿਆਂ ਦੇ ਰੂਬਰੂ ਹੋਣਗੇ। ਤੇ ਫਿਲਹਾਲ ਸਿਖਲਾਈ ਚੱਲ ਰਹੀ ਹੈ, ਪਰ ਸਿਖਲਾਈ ਦੇਣ ਦੀ ਮੇਰੇ ਖਿਆਲ ਦੇ ਵਿੱਚ ਮਾਸਟਰ ਮਾਸਟਰਨੀਆਂ ਨੂੰ ਲੋੜ ਨਹੀਂ ਹੁੰਦੀ, ਠੀਕ ਹੈ ਨਾ? ਤੇ ਇਹ ਤਾਂ ਆਪਾਂ ਨੂੰ ਪੜ੍ਹਾਉਣਗੇ, ਠੀਕ ਹੈ ਨਾ?
0: ਵੇਖਦੇ ਹਾਂ ਜੀ, ਸਰ ਮਾਸਟਰ ਮਾਸਟਰਨੀਆਂ ਪੜ੍ਹਦੇ ਆ ਜਾਂ ਆਪਾਂ ਨੂੰ ਪੜ੍ਹਾਉਂਦੇ।
1: ਹਾਂ, ਕਿਉਂਕਿ ਜਿਹੜਾ ਪਹਿਲਾ ਬੈਚ ਹੈ ਨਾ, ਪਹਿਲਾ ਬੈਚ ਇਹ ਸਾਰੇ ਪੋਸਟ ਗ੍ਰੈਜੂਏਟਸ ਨੇ, ਠੀਕ ਹੈ ਨਾ, ਬੀ ਐਡ ਟੀਚਰਸ ਨੇ। ਤੇ ਛੁੱਟੀਆਂ ਚੱਲ ਰਹੀਆਂ,
0: ਹਾਂਜੀ,
1: ਤੇ
0: ਛੁੱਟੀਆਂ ਚੱਲ ਰਹੀਆਂ।
1: ਬਾਕੀ ਧੰਨਵਾਦ ਇਹਨਾਂ ਦੇ ਇਸ ਗੱਲੋਂ ਵੀ ਹੈ ਕਿ ਐਤਕੀ ਇਹਨਾਂ ਨੇ ਕਿਸੇ ਨੇ ਸ਼੍ਰੀਨਗਰ ਜਾਣਾ ਸੀ, ਕਿਸੇ ਨੇ ਮਨਾਲੀ ਜਾਣਾ ਸੀ, ਠੀਕ ਹੈ ਨਾ। ਇਹ ਸਿਰਫ ਆਕਾਸ਼ਵਾਣੀ ਦੇ ਪਿਆਰ ਕਰਕੇ ਹੀ ਇਹਨਾਂ ਨੇ ਵਿਚਾਰਿਆਂ ਨੇ ਆਪਣੇ ਟੂਰਸ ਕੈਂਸਲ ਕਰਤੇ
0: ਵੀ ਆਪਾਂ ਰੇਡੀਓ ਤੇ ਜਾ ਕੇ ਕੰਮ ਸਿੱਖੀਏ ਤੇ ਫਿਰ।
1: ਹਾਂ, ਸਮਰਪਣ ਦੀ ਭਾਵਨਾ ਦੇਖੋ, ਸਮਰਪਣ ਦੀ ਭਾਵਨਾ ਦੇਖੋ, ਸਮਰਪਣ ਦੀ ਭਾਵਨਾ ਦੇਖੋ। ਭਾਵੇਂ ਜਵਾਕ ਤੈਨੂੰ ਪਤਾ ਆਪਣਾ ਘਲਿਆਰੇ ਹੁੰਦੇ, ਹਨਾ,
0: ਤੇ
1: ਪਰ ਹੁਣ ਸਮਰਪਣ ਹੈ ਇਹਨਾਂ ਦਾ, ਠੀਕ ਹੈ ਨਾ। ਤੇ ਇੰਨੀ ਗਰਮੀ ਦੇ ਵਿੱਚ ਸਾਰੇ ਭੈਣ ਭਰਾ ਆਪਣੇ ਨਾਲ ਸਵੇਰ ਦੇ ਸ਼ਾਮਲ ਨੇ। ਤੇ ਸਰੋਤਾ ਮੰਚ, ਸਰੋਤਿਆਂ ਦਾ ਮੰਚ,
0: ਬਿਲਕੁਲ,
1: ਇਹਦੇ ਵਿੱਚ ਸੁਖਜੀਤ ਆਪਾਂ ਸਰੋਤਿਆਂ ਦੀਆਂ ਸ਼ਿਕਾਇਤਾਂ ਤੇ ਉਹਨਾਂ ਦੀਆਂ
0: ਤਾਰੀਫਾਂ ਜੋ
1: ਵੀ ਆਪਾਂ ਨੂੰ ਆਉਂਦੀਆਂ, ਪਰ ਆਪਣਾ ਹਮੇਸ਼ਾ ਇਹੀ ਗੁਜ਼ਾਰਿਸ਼ ਹੁੰਦੀ ਹੈ ਸਰੋਤਿਆਂ ਨੂੰ ਕਿ ਸਾਡੀ ਆਲੋਚਨਾਤਮਕ ਸਮੀਖਿਆ ਕਰੋ, ਕ੍ਰਿਟੀਕਲ ਐਨਾਲਿਸਿਸ ਹੋਣਾ ਚਾਹੀਦਾ, ਪੁੰਨ ਛਾਣ ਕਰੋ, ਠੀਕ ਹੈ ਨਾ। ਬਾਲੀ ਬੱਲੇ ਬੱਲੇ ਇਹਦੇ ਨਾਲ ਵੀ ਬੰਦਾ ਬਾਲਾ ਚੰਬਲ ਜਾਂਦਾ।
0: ਬਾਕੀ ਕਹਿੰਦੇ ਹੁੰਦੇ ਨਾ ਵੀ ਜਿਹੜੇ ਆਲੋਚਨਾ ਕਰਦੇ ਹੁੰਦੇ ਆ ਆਪਣੇ, ਉਹੀ ਆਪਣੇ ਚੰਗੇ ਮਿੱਤਰ ਹੁੰਦੇ ਨੇ ਤਾਂ ਜੋ ਆਪਾਂ ਨੂੰ ਗਲਤ ਤੋਂ ਸਹੀ ਦੱਸ ਦੇਣ।
1: ਬਿਲਕੁਲ ਬਿਲਕੁਲ। ਤੇ ਅੱਜ ਆਪਣੇ ਨਾਲ ਕੰਸੋਲ ਤੋਂ ਸਾਥ ਰਹੇ ਨੇ ਆਪਣੀ ਬੜੀ ਸਤਿਕਾਰਤ ਲਾਡਲੀ ਛੋਟੀ ਭੈਣ ਡੋਲੀ
0: ਜੀ,
1: ਸੀਮਾ ਮਹਿਰਾ।
0: ਤੇ ਮੈਂ ਨੰਬਰ ਦੱਸਦਾ ਸਰੋਤਿਆਂ ਨੂੰ,
1: ਸਰੋਤਿਆਂ ਨੂੰ ਦੱਸੋ ਜੀ।
0: ਹਾਂਜੀ, ਸਾਡੇ ਸਰੋਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਨੇ। ਸਾਡੇ ਵਟਸਐਪ ਦਾ ਨੰਬਰ ਹੈ ਜੀ 7710373146। ਤੇ ਫੋਨ ਕਾਲ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 0164-2240-331 ਡਾਇਲ ਕਰਕੇ। ਤੇ ਸੀਮਾ ਨੇ ਆਪਾਂ ਨੂੰ ਇਸ਼ਾਰਾ ਦੇ ਦਿੱਤਾ ਹੈ ਕਿ ਇੱਕ ਫੋਨ ਕਾਲ ਜਿਹੜੀ ਆ ਉਹ ਆ ਚੁੱਕੀ ਹੈ ਆਕਾਸ਼ਵਾਣੀ ਦੇ ਵਿਹੜੇ ਤੇ ਗੱਲ ਕਰੀਏ ਆਪਾਂ ਆਪਣੇ ਸਰੋਤਾ ਦੇ ਨਾਲ। ਹੈਲੋ,
2: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
2: ਸਤਿ ਸ੍ਰੀ ਅਕਾਲ ਜੀ, ਗੁਰਜਵਾਰ ਸਿੰਘ ਬੋਲਦੇ ਆ।
0: ਸਤਿ ਸ੍ਰੀ ਅਕਾਲ ਜੀ, ਬੁਰਜ ਜਵਾਹਰ ਸਿੰਘ ਵਾਲੇ, ਥੋੜਾ ਜਿਹਾ ਉੱਚੀ ਬੋਲ ਪੋ।
2: ਹੈਲੋ, ਬੁਰਜ ਜਵਾਹਰ ਸਿੰਘ ਵਾਲੇ ਤੋਂ ਬੋਲਦੇ ਆ।
1: ਬਾਈ ਜੀ ਸਿਆਣ ਲਿਆ, ਬੁਰਜ ਜਵਾਹਰ ਸਿੰਘ ਵਾਲਾ ਤੋਂ ਬੋਲ ਰਹੇ ਹੋ, ਸ਼ੁਭ ਨਾਮ ਦੱਸ ਦਿਓ ਵੀਰੇ।
2: ਜਸਪਾਲ ਕੌਰ ਜੀ।
1: ਜਸਪਾਲ ਕੌਰ ਭੈਣ ਜੀ ਬੋਲ ਰਹੇ ਹੋ? ਭੈਣ ਕੀ ਗੱਲ, ਬੜੀ ਗਰਮੀ ਚ ਮੰਨੀ ਜਾਂਦੀ ਹੈ।
2: ਨਹੀਂ ਜੀ, ਬੋਲੀ ਵੈਸੇ ਏਦਾਂ ਦਾ ਮੇਰਾ, ਗਰਮੀ ਤਾਂ ਕਿਉਂ ਹੋਣਾ, ਵਧੀਆ ਬੈਠੇ ਠੰਡੇ ਅੰਦਰ।
1: ਹਾਂ, ਹੋਰ ਸੁਣਾਓ, ਬੱਚੇ ਪਰਿਵਾਰ ਚੜ੍ਹਦੀ ਕਲਾ ਚ?
2: ਹਾਂ, ਸਾਰੇ ਚੜ੍ਹਦੀ ਕਲਾ, ਤੁਸੀਂ ਆਪ ਸੁਣਾਓ।
1: ਅਸੀਂ ਵੀ ਚੜ੍ਹਦੀ ਕਲਾ ਚ ਆ ਭੈਣੇ। ਕਿਵੇਂ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਲਗਾਤਾਰ ਸੁਣਦੇ ਹੋ ਤੁਸੀਂ?
2: ਪਰਿਵਾਰ ਨੂੰ, ਸਾਰੇ ਨੂੰ, ਬੜੇ ਸੋਹਣੇ ਪ੍ਰੋਗਰਾਮ ਚੱਲਦੇ, ਬੜੇ ਸੋਹਣੇ, ਬਹੁਤ ਚੰਗੇ ਲੱਗਦੇ ਸਾਰੇ।
1: ਅੱਛਾ, ਕਿਹੜੇ ਕਿਹੜੇ ਪ੍ਰੋਗਰਾਮ ਮਾਤਾ ਜੀ ਸੁਣਦੇ ਹੁੰਦੇ ਭੈਣ ਜੀ?
2: ਸਾਰੇ ਸੁਣਦੇ, ਸਵੇਰ ਤੋਂ ਲਾ ਕੇ ਸ਼ਾਮ ਤੱਕ।
1: ਪਸੰਦੀਦਾ ਪ੍ਰੋਗਰਾਮ ਕੋਈ ਹੋਊਗਾ?
2: ਸੱਜਰੀ ਸਵੇਰ ਤੋਂ ਲਾ ਕੇ ਚਿੱਤਰਹਾਰ ਵੀ ਚੱਲਦਾ, ਮੁੜ ਕੇ ਦਿੱਲੀ ਵਾਲੇ ਚੱਲਦੇ, ਮੁੜ ਕੇ ਗੀਤ ਭੰਡਾਰਾ ਚੱਲਦਾ, ਬਾਅਦ ਚ
1: ਮਾਤਾ ਕਹਿੰਦੇ ਉਹ
2: ਘਰ ਪਰਿਵਾਰ ਵੀ ਸੁਣਦੇ, ਸਾਰਾ ਪਰਿਵਾਰ ਪ੍ਰੋਗਰਾਮ ਮੁੜ ਕੇ ਚੱਲਦਾ ਜੀ, ਇਹ
1: ਜੀ
2: ਆਪਣਾ ਹਿੰਦੀ ਪ੍ਰੋਗਰਾਮ।
1: ਠੀਕ ਹੈ, ਇੱਕ ਤੇਰਾ ਪੁੱਤ ਕਰਦਾ ਹੁੰਦਾ ਪ੍ਰੋਗਰਾਮ, ਆਪਣਾ ਵਿਰਸਾ, ਆਪਣਾ ਸੱਭਿਆਚਾਰ ਤੇ ਪਿੰਡਾਂ ਵਾਲੇ, ਉਹ ਸੁਣਦੇ ਹੋ ਨੀ ਮਾਂ ਮੇਰੇ?
2: ਹਾਂਜੀ ਹਾਂਜੀ, ਬਹੁਤ ਸੋਹਣੇ ਸੱਭਿਆਚਾਰਕ, ਮੁੜ ਕੇ ਉਦੋਂ ਬਾਅਦ ਚ ਦੂਜਾ ਸਾਰੇ ਸਰੋਤਾਂ ਮਨ ਵੀ ਵਧੀਆ ਲੱਗਦਾ, ਮੁੜ ਕੇ ਦੂਜਾ ਨੀ ਜਿਹੜੇ ਕਬਲਾਂ ਤੇ ਚੱਲਦਾ ਹਿੰਦੀ, ਉਹ ਵੀ ਮੁੜ ਕੇ 2:30 ਵਜੇ ਚੱਲਦਾ ਜੀ।
1: ਹੈਲੋ ਫਰਮਾਇਸ਼,
2: ਉਹ ਵੀ ਬਹੁਤ ਸੋਹਣਾ, ਮੁੜ ਕੇ ਫਿਰ ਹਿੰਦੀ ਚੱਲ ਪੈਂਦੇ, ਮੁੜ ਕੇ ਬੰਦ, ਮੁੜ ਕੇ 5 ਵਜੇ ਤੋਂ ਲਾ ਕੇ ਪਿੰਡਾਂ ਵਾਲੇ ਪ੍ਰੋਗਰਾਮ ਚੱਲਦੇ, ਬੜੇ ਸੋਹਣੇ ਆ
1: ਜੀ।
2: ਸਾਡਾ ਗੁਰਦਾਸ ਮਾਨ ਦਾ, ਸਾਰੇ ਜਿੰਨੇ ਤੁਸੀਂ ਨੌਸਰਾਂ ਨੇ ਸਰਾਉਣੇ, ਬਹੁਤ ਵਧੀਆ ਜੀ, ਸਾਰੇ ਨੌਸਰ ਵਧੀਆ ਤੁਹਾਡੇ।
1: ਠੀਕ ਹੈ, ਆਪਣਾ ਭੈਣ ਮੇਰੀ ਸਲਾਹ ਕੋਈ?
2: ਸਲਾਹ ਬਸ ਜੀ, ਬਹੁਤ ਸੋਹਣੇ ਚੱਲਦੇ ਆ, ਬਹੁਤ ਸਲਾਹ।
1: ਇਸੇ ਤਰ੍ਹਾਂ ਰੇਡੀਓ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਮਾਤਾ ਜੀ
2: ਇੱਕ ਕੁੱਤੇ ਵੀਰ ਜੀ, ਬਹੁਤ ਸੋਹਣੇ ਪ੍ਰੋਗਰਾਮ।
1: ਧੰਨਵਾਦ ਜੀ, ਧੰਨਵਾਦ।

0: ਅੱਛਾ ਜੀ, ਧੰਨਵਾਦ।
1: ਧੰਨਵਾਦ ਜੀ।
2: ਜੀ, ਖਤਾਂ ਦਾ ਸਿਲਸਿਲਾ ਵੀ ਜਿਹੜਾ ਹੈਗਾ ਜਾਰੀ ਹੋ ਚੁੱਕਿਆ ਤੇ ਸਰੋਤਾ ਨੇ ਸਾਨੂੰ WhatsApp ਦੇ ਜ਼ਰੀਏ ਖਤ ਲਿਖ ਕੇ ਭੇਜਿਆ। ਸਰੋਤਾ ਨੇ ਜੀ, ਇਹ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ
1: ਜੀ
2: ਇਹ ਲਿਖਦੇ ਨੇ ਜੀ, ਕੱਲ ਸੋਮਵਾਰ ਨੂੰ ਸ਼ਾਮ 5 ਵਜੇ ਵਾਲਾ ਪ੍ਰੋਗਰਾਮ ਸੁਣਿਆ ਜਿਸ ਵਿੱਚ ਦੇਬੀ ਮਖਸੂਸਪੁਰੀ ਜੀ ਬਾਰੇ ਜਾਣਕਾਰੀ ਮਿਲੀ ਤੇ ਉਹਨਾਂ ਦੇ ਗੀਤ ਪਸੰਦ ਆਏ। ਪ੍ਰੋਗਰਾਮ ਇਨ੍ਹਾਂ ਦਿਨਾਂ ਦੇ ਵਿੱਚ ਪ੍ਰਸਾਰਿਤ ਕਰਨਾ ਇਸ ਲਈ ਵੀ ਚੰਗਾ ਲੱਗਿਆ ਕਿਉਂਕਿ ਕਹਿੰਦੇ ਅੱਜ ਕੱਲ ਦੇਬੀ ਮਖਸੂਸਪੁਰੀ ਜੀ ਦੀ ਫਿਲਮ 40 ਦਿਨ ਵੀ ਸਿਨੇਮਾ ਘਰਾਂ ਦੇ ਵਿੱਚ ਚੱਲ ਰਹੀ ਹੈ। ਇਸ ਪ੍ਰੋਗਰਾਮ ਦੇ ਅਗਲੇ ਭਾਗ ਦੀ ਬੜੀ ਬੇਸਬਰੀ ਨਾਲ ਉਡੀਕ ਰਹੇਗੀ। ਐਤਵਾਰ ਦਾ ਪ੍ਰੋਗਰਾਮ ਪੈਗਾਮ ਪ੍ਰੋਗਰਾਮ ਨਹੀਂ ਆ ਸਕਿਆ ਕਹਿੰਦੇ ਕਿਉਂਕਿ ਉਸ ਦਿਨ ਯੋਗਾ ਦਿਵਸ ਸੀ। ਸੋਮਵਾਰ ਦਾ ਗੀਤ ਪਟਾਰਾ ਪ੍ਰੋਗਰਾਮ ਪਵਨ ਜੀ ਨੇ ਪੇਸ਼ ਕੀਤਾ ਪਰ ਕੋਈ ਜ਼ਿਆਦਾ ਕਹਿੰਦੇ ਵਧੀਆ ਨਹੀਂ ਲੱਗਿਆ ਕਿਉਂਕਿ ਗੀਤ ਤਕਰੀਬਨ ਹਰ ਵਾਰੀ ਉਹੀ ਹੁੰਦੇ ਹਨ, ਵੈਰਾਇਟੀ ਦੀ ਕਹਿੰਦੇ ਘਾਟ ਹੈ। ਇਹ ਖਤ ਲਿਖਣ ਵਾਲੇ ਸਾਡੇ ਸਰੋਤਾ ਸਨ ਜੀ, ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ।
1: ਹਾਂਜੀ ਸੁਖਪਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਕੱਲ ਸੁਖਣ ਆਪਣਾ ਪ੍ਰੋਗਰਾਮ ਚੱਲਿਆ, ਆਪਣਾ ਵਿਰਸਾ ਆਪਣਾ ਸੱਭਿਆਚਾਰ ਸਰੋਤਿਆਂ ਦੇ ਵਿੱਚ ਬਹੁਤ ਪਾਪੂਲਰ ਪ੍ਰੋਗਰਾਮ ਹੈ ਤੇ ਇਹ ਮੇਰੀ ਸਤਿਕਾਰਿਤ ਭੈਣ ਦੇਬੀ ਮਖਸੂਸਪੁਰੀ ਦਾ ਪ੍ਰੋਗਰਾਮ ਜਦੋਂ ਅਸੀਂ ਤਿਆਰ ਕੀਤਾ, ਗੁਰਦੀਪ ਕੌਰ ਗਿੱਲ
2: ਜੀ,
1: ਗੁਰਦੀਪ ਕੌਰ ਗਿੱਲ ਦੇ ਨਾਲ ਇਹ ਪ੍ਰੋਗਰਾਮ ਮੈਂ ਰਿਕਾਰਡ ਵੀ ਕੀਤਾ, ਐਡਿਟ ਉਹਨਾਂ ਨੇ ਕੀਤਾ, ਆਵਾਜ਼ ਮੇਰੀ ਸੀ। ਇਹਦਾ ਦੂਜਾ ਭਾਗ ਵੀ ਸੁਖਣ ਜਿਹੜਾ ਹੈਗਾ ਅਗਲੇ ਸੋਮਵਾਰ ਸ਼ਾਮ ਨੂੰ 5 ਵਜੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਦੇ ਅੰਤਰਗਤ ਹੀ ਆਪਾਂ ਸਰੋਤਿਆਂ ਦੇ ਸਨਮੁੱਖ ਰੱਖਾਂਗੇ। ਤੇ ਰਹੀ ਗੱਲ ਪਵਨ ਦੀ, ਪਵਨ ਦੀ ਓਵਰਆਲ ਆਊਟਪੁੱਟ ਮੰਡੇ ਦੀ ਬਹੁਤ ਵਧੀਆ ਜਾ ਰਹੀ ਹੈ ਤੇ ਸੀਨੀਅਰ ਅਨਾਊਂਸਰ ਨੇ, ਪਰ ਕਈ ਵਾਰੀ ਮੂਡ ਤੇ ਡਿਪੈਂਡ ਹੁੰਦਾ ਕਿ ਸ਼ਾਇਦ ਪਵਨ ਦੀ ਉਦਣ ਵਿਚਾਰੀ ਦੀ ਰਾਤ ਨੂੰ ਨੀਂਦ ਨਾ ਪੂਰੀ ਹੋਈ ਹੋਵੇ ਕਿਉਂਕਿ ਅਰਲੀ ਮਾਰਨਿੰਗ ਉੱਠ ਕੇ 5 ਵਜੇ ਇੱਥੇ ਆਉਣਾ ਪੈਂਦਾ ਤੇ ਕਈ ਵਾਰੀ ਮੂਡ ਤੇ ਡਿਪੈਂਡ ਹੁੰਦਾ ਗਾ। ਬਾਕੀ ਓਵਰਆਲ ਪਵਨ ਦੀ ਖਾਸੀਅਤ ਇਹ ਹੈ ਕਿ ਪਵਨ ਜਦੋਂ ਵੀ ਔਨ ਏਅਰ ਹੁੰਦਾ ਉਹ ਆਪਣਾ ਪੂਰੀ ਡੈਡੀਕੇਸ਼ਨ ਦੇ ਨਾਲ ਪ੍ਰੋਗਰਾਮ ਪ੍ਰਸਤੁਤ ਕਰਦਾ ਤੇ ਉਹਦੇ ਲਈ ਅਗਲੀ ਵਾਰੀ ਆਪਾਂ ਪਵਨ ਨੂੰ ਚਾਰਜ ਕਰ ਦਿਆਂਗੇ, ਭਾਈ ਲਾਂਬਾ ਲਾ ਦਿਓ ਹਨਾ
2: ਜੀ। ਬਾਕੀ ਇਹ ਗੱਲ ਹੈ ਸਰ, 5 ਵਜੇ ਤਾਂ ਇੱਥੇ ਪਹੁੰਚਣਾ ਹੁੰਦਾ, ਉੱਠਣਾ ਤਾਂ ਉਹੀ 3:30-4 ਵਜੇ,
1: ਨੀਂਦ ਆਉਂਦੀ ਨਹੀਂ, ਨੀਂਦ ਆਉਂਦੀ ਨਹੀਂ,
2: ਲੱਕ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰ ਵਾਲੀ ਡਿਊਟੀ ਵਾਲਿਆਂ ਨੂੰ।
1: ਹਾਂ, ਨੀਂਦ ਆਉਂਦੀ ਨੀਗੀ।
2: ਫੋਨ ਕਾਲ ਵੇਟ ਕਰ ਰਿਹਾ ਆਪਣੀ। ਹੈਲੋ,
3: ਹੈਲੋ,
2: ਹਾਂਜੀ, ਕੌਣ ਬੋਲ ਰਹੇ ਹੋ?
3: ਮੈਂ ਜੀ ਜੋਧਾ ਸਿੰਘ ਬੋਲਦਾ ਜੀ, ਪਿੰਡ ਮੱਲੇ ਤੋਂ ਜੀ।
1: ਹਾਂਜੀ ਜੋਧਾ ਬਾਈ ਜੀ, ਸਤਿ ਸ੍ਰੀ ਅਕਾਲ, ਕਿਵੇਂ ਹੋ?
3: ਠੀਕ ਠਾਕ ਹੋ? ਸ਼ਰਮਾ ਜੀ, ਸਤਿ ਸ੍ਰੀ ਅਕਾਲ ਜੀ।
1: ਠੀਕ ਠਾਕ ਹੋ ਵੀਰ ਜੀ?
3: ਹਾਂਜੀ ਹਾਂਜੀ, ਬਹੁਤ ਵਧੀਆ ਜੀ।
1: ਕਿਵੇਂ ਮੀਂਹ ਕਣੀ ਪਈ ਅੱਜ ਬਠਿੰਡੇ ਬੰਨੀ ਤਾਂ ਪੈ ਗਈਆਂ ਮਾੜੀਆਂ ਮੋਟੀਆਂ?
3: ਨਾ ਜੀ, ਡੱਕਾ ਨੀ, ਪੂਰੀ ਗਰਮੀ ਆ,
1: ਬਾਲੀ ਪੜਾਸ ਮਾਰਦੇ ਆ, ਮੀਂਹ ਪੈ ਕੇ ਵੀ ਐ ਪੜਦਾ ਮਾਰਦੀ ਆ।
3: ਹਾਂਜੀ,
1: ਹੋਰ ਸੁਣਾਓ
3: ਸ਼ਰਮਾ ਜੀ। ਇੱਕ ਜਿਹੜੇ ਤੁਸੀਂ ਆਹ ਸ਼ੁਰੂ ਕਰਿਆ ਨਾ ਜੀ ਪ੍ਰੋਗਰਾਮ ਆਪਣਾ ਪੁਰਾਣੇ ਕਲਾਕਾਰਾਂ ਦਾ, ਜਿਵੇਂ ਅਮਰ ਨੂਰੀ ਹੋ ਗਈ
1: ਜੀ ਜੀ,
3: ਸਿੱਧੂ ਸਿਕੰਦਰ ਆ ਤੇ ਸ਼ਿਵ ਕੁਮਾਰ ਬਿਰਸਾ ਦਾ ਸੁਲਤਾਨ
1: ਜੀ ਜੀ,
3: ਇਹ ਪ੍ਰੋਗਰਾਮ ਤਾਂ ਜਿਹੜਾ ਸਿਰੇ ਹੀ ਲਾਤੇ ਜੀ ਤੁਸੀਂ
1: ਜੀ ਬਾਈ ਜੀ।
3: ਹਾਂ, ਇਹਨਾਂ ਦੀ ਬਹੁਤ ਡਿਮਾਂਡ ਸੀਗੀ ਸਾਡੇ ਚਿੱਤ ਚ, ਸੀਗਾ ਵੀ ਇਹੋ ਜਿਹੇ ਪ੍ਰੋਗਰਾਮ ਹੋਣ ਤੇ ਇਹ ਸਾਨੂੰ ਬਹੁਤ ਵਧੀਆ ਲੱਗਦੇ ਆ ਜੀ।
1: ਹਾਂਜੀ, ਲਗਾਤਾਰ ਜਿਹੜਾ ਹੈਗਾ ਸ਼ਿਵ ਕੁਮਾਰ ਬਟਾਲਵੀ ਜੀ ਤੇ ਪ੍ਰੋਗਰਾਮ 3 ਐਪੀਸੋਡ ਮੈਂ ਤੇ ਮਮਤਾ ਜੀ ਨੇ ਬੜੀ ਮਿਹਨਤ ਦੇ ਨਾਲ ਰਿਕਾਰਡ ਕੀਤੇ, ਕਾਫੀ ਰਿਸਰਚ ਵਰਕ ਤੋਂ ਬਾਅਦ, ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸੁਖਣ ਤੇ ਆਪਣਾ ਇਹਦੇ ਤੋਂ ਇਲਾਵਾ ਅੱਖਰ ਬੋਲਦੇ ਨੇ ਆਪਾਂ ਹੁਣ ਰੀਸੈਂਟਲੀ ਇਹ ਪ੍ਰੋਗਰਾਮ ਇੰਟਰੋਡਿਊਸ ਕੀਤਾ ਤੇ ਮਤਲਬ ਕਿ ਕਾਫੀ ਜਿਹੜੇ ਹੈਗੇ ਆ ਮਿਹਨਤ ਦੇ ਨਾਲ ਸਮੁੱਚੀ ਆਪਣੀ ਆਕਾਸ਼ਵਾਣੀ ਦੀ ਟੀਮ, ਗੁਰਦੀਪ ਹੋ ਗਏ, ਤੁਸੀਂ ਹੋ ਗਏ, ਮਮਤਾ ਹੋ ਗਈ, ਸਤਪਾਲ ਹੋ ਗਏ, ਸੀਮਾ ਮਹਿਰਾ ਜੀ ਹੋ ਗਏ, ਇਹ ਟੀਮ ਵਰਕ ਹੈ। ਉਹ ਕਹਿੰਦੇ ਹੁੰਦੇ ਨਾ ਕਿ
3: ਇਕੱਲੇ ਤੋਂ
1: ਬਾਬਾ ਜੀ ਮੇਰੇ ਵਾਸਤੇ ਸੰਭਵ ਨੀ ਗਾ, ਮੇਰੀ ਟੀਮ ਬਹੁਤ ਸਟਰੋਂਗ ਆ, ਦਿਨ ਰਾਤ ਮਿਹਨਤ ਕਰਦੀ ਆ ਇਹ ਮੇਰੇ ਨਾਲ ਤੇ ਇਕੱਲਾ ਤਾਂ ਬੰਦਾ ਉਹੀ ਬੌਂਦਲ ਜਾਂਦਾ। ਹਾਂਜੀ ਹਾਂਜੀ, ਹੋਰ ਬਾਬਾ ਜੀ ਸਲਾਹ ਕੋਈ?
3: ਸਵੇਰ ਦੇ ਵਿੱਚ ਨਾ ਪ੍ਰੋਗਰਾਮ ਦੂਜੇ ਦਾ ਸਿਲਸਿਲੇ ਚੱਲਦੇ ਆ ਵਧੀਆ ਜੀ, ਇੱਕ ਤਾਂ ਸੋਮਵਾਰ ਨੂੰ ਸਿਲਸਿਲਾ ਹੈ ਨੀ ਕੋਈ
1: ਜੀ,
3: ਇੱਕ ਬੁੱਧਵਾਰ ਨੂੰ ਜਿਹੜਾ ਸੀਗਾ ਛਾਵਾਂ ਠੰਡੀਆਂ ਬੋਰ ਦੀਆਂ ਜੀ, ਉਹ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਸੀਗਾ ਜੀ, ਉਹ ਬੰਦ ਕਰਤਾ ਜੀ
1: ਚੱਲ ਰਿਹਾ ਗਾ ਪ੍ਰੋਗਰਾਮ ਆਪਣਾ ਬਜ਼ੁਰਗੋ, ਕੋਈ ਬੰਦ ਨਹੀਂ ਕੀਤਾ। ਸੋਮਵਾਰ ਵਾਲਾ ਤਾਂ ਬੜਾ ਪਾਪੂਲਰ ਆਪਣਾ ਸੈਗਮੈਂਟ ਹੈ ਸੱਜਰੀ ਸਵੇਰ ਦਾ, ਪਵਨ ਜੀ ਕਰਦੇ ਆ, ਕਰੰਟ ਟੋਪਿਕਸ ਦੇ ਨਾਲ ਰਿਲੇਟਡ ਹੈ ਤੇ ਆਪਣਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, ਨੋ ਡਾਊਟ ਜਿਹੜਾ ਹੈਗਾ ਪਿਛਲੇ ਦਿਨਾਂ ਤੋਂ ਆਪਣਾ ਸੁਖਣ ਜਿਹੜਾ ਹੈਗਾ ਸਟਾਫ ਦੀ ਸ਼ੋਰਟੇਜ ਕਰਕੇ ਆਪਣੇ ਤੋਂ ਫਰੈਸ਼ ਰਿਕਾਰਡਿੰਗਸ ਨਹੀਂ ਹੋਈਆਂ। ਇਹ ਪ੍ਰੋਗਰਾਮ ਬੇਸਿਕਲੀ ਆਪਾਂ ਸੀਨੀਅਰ ਸਿਟੀਜ਼ਨਸ ਨੂੰ ਸਮਰਪਿਤ ਕੀਤਾ ਹੋਇਆ ਹੈਗਾ ਤੇ ਸੀਮਾ ਜੀ ਆਪਣਾ ਸੁਖਣ ਤੁਸੀਂ ਵੀ ਨੋਟ ਕਰ ਲਿਓ ਆਉਣ

0: ਵਾਲੇ ਦਿਨਾਂ ਦੇ ਵਿੱਚ ਆਪਾਂ ਆਪਣੇ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰੀਏ, ਫਰੈਸ਼ ਰਿਕਾਰਡਿੰਗਸ ਕਰੀਏ।
1: ਬਿਲਕੁਲ ਜੀ।
0: ਹੋਰ ਬਾਬਾ ਜੀ?
2: ਹੋਰ ਠੀਕ ਹੈ ਜੀ, ਬਹੁਤ ਵਧੀਆ, ਬਹੁਤ ਜਾਣਕਾਰੀ ਦਿੰਦੇ ਆ ਤੁਸੀਂ
0: ਜੀ,
2: ਤੇ ਪੂਰਾ ਸਟਾਫ ਸਾਰਾ ਹੀ ਵਧਾਈ ਦਾ ਪਾਤਰ ਆ ਜੀ।
0: ਧੰਨਵਾਦ ਜੀ। ਤੁਸੀਂ ਵੀ ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਜੁੜੇ ਰਹੋ ਤੇ ਆਪਣਾ ਆਸ਼ੀਰਵਾਦ ਭਰਿਆ ਹੱਥ ਤੇ ਸਾਡੇ ਸਮੂਹ ਆਕਾਸ਼ਵਾਣੀ ਪਰਿਵਾਰ ਦੇ ਸਿਰ ਤੇ ਰੱਖੋ ਜੀ।
2: ਠੀਕ ਹੈ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ।
0: ਓਕੇ ਜੀ, ਗੁਰਫਤਿਹ
1: ਜੀ। ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ, ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ ਤਿੱਤਰ ਕੈਂਥ ਮੰਡੀ ਕਲਾਂ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਮਲਕੀਤ ਧਰਮਕਾ ਮਾਨਸਾ ਕਲਾਂ ਤੋਂ ਤੇ ਪੂਰੀ ਤੱਗੜ ਫੈਮਿਲੀ
0: ਜੀ।
1: ਇਹ ਲਿਖਦੇ ਨੇ ਜੀ, ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਇੱਕ ਤੋਂ ਵੱਧ ਕੇ ਇੱਕ ਹਨ, ਕੋਈ ਵੀ ਨਿੰਦਣਯੋਗ ਨਹੀਂ ਹੈ
0: ਜੀ।
1: ਕਹਿੰਦੇ ਐਫ ਐਮ ਬਠਿੰਡਾ ਇਸੇ ਤਰ੍ਹਾਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ, ਪ੍ਰੋਗਰਾਮ ਸ਼ੁਰਲੀਆਂ ਕਹਿੰਦੇ ਪੂਰਾ ਛਾਇਆ ਪਿਆ ਏ ਜੀ। ਮੈਡਮ ਮਮਤਾ ਜੀ ਬਹੁਤ ਸੋਹਣੇ ਤਰੀਕੇ ਦੇ ਨਾਲ ਦੋਨੋਂ ਜਣਿਆਂ ਦੀ ਗੱਲ ਸੁਣ ਕੇ ਦੋਨਾਂ ਨੂੰ ਤਰੀਕੇ ਨਾਲ ਸਮਝਾਉਂਦੇ ਨੇ। ਮੈਡਮ ਜੀ ਦਾ ਕਹਿੰਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੀਮਾ ਮਹਿਰਾ ਜੀ ਵੀ ਕਹਿੰਦੇ ਕਿਸੇ ਗੱਲੋਂ ਵੀ ਕਿਸੇ ਕੋਲੋਂ ਘੱਟ ਨਹੀਂ ਹਨ, ਇਹ ਵੀ ਕਹਿੰਦੇ ਨਹਿਲੇ ਤੇ ਦਹਿਲਾ ਮਾਰ ਦਿੰਦੇ ਨੇ।
0: ਹਾਂ, ਦੇਖਣ ਨੂੰ ਜਿਵੇਂ ਚੁੱਪ ਚਪੀਤੀ ਜੀ ਲੱਗਦੀ ਹੈ ਇਹ, ਠੀਕ ਹੈ ਨਾ, ਪਰ ਜਿਹੜਾ ਅੰਦਰ ਇਹਦੇ ਟੈਲੈਂਟ ਹੈ, ਇਹ ਮੈਂ ਨਵੇਂ ਬੱਚੇ ਮੇਰੇ ਸਾਹਮਣੇ ਬੈਠਿਆ, ਸੀਮਾ ਆਪਣੇ ਕੰਸੋਲ ਤੇ ਬੈਠਿਆ ਭੈਣ ਜੀ, ਠੀਕ ਹੈ ਨਾ, ਮੇਰੇ ਆਉਣ ਤੋਂ ਪਹਿਲਾਂ ਇਹ ਕੰਪੀਅਰ ਸੀ, ਬਹੁਤ ਵਧੀਆ ਕੰਪੀਅਰ ਸੀਗੇ ਤੇ ਪ੍ਰੈਜੈਂਟਰ ਸੀਗੇ, ਪਰ ਜਿਹੜਾ ਇੱਕ ਛਿਪਿਆ ਹੋਇਆ ਟੈਲੈਂਟ ਸੀ ਉਹ ਉਜਾਗਰ ਨਹੀਂ ਹੋ ਰਿਹਾ ਸੀਗਾ, ਠੀਕ ਹੈ,
1: ਤੇ
0: ਉਹ ਤੁਹਾਡੇ ਬਾਈ ਦੀ ਨਿਗਾਹ ਪੈ ਗਈ ਕਿ ਡੋਲੀ ਨੂੰ ਨਿਖਾਰੀਏ। ਡੋਲੀ ਦਾ ਫਿਰ ਇੱਕ ਕਰੈਕਟਰ ਅਸਟੈਬਲਿਸ਼ ਕੀਤਾ ਗਿਆ ਕਿ ਇੱਕ ਐਨ ਆਰ ਆਈ ਲੜਕੀ ਜਿਹੜੀ ਪੰਜਾਬ 'ਚ ਆਉਂਦੀ ਹੈ, ਅਤੇ ਉਹ ਮਤਲਬ ਕਿ ਇੰਨੀ ਕੁ ਮਿਹਨਤ ਇਹਨੇ ਕੀਤੀ ਅਤੇ ਕੁਛ ਉਹ ਨੈਚੁਰਲੀ ਡਾਇਲੋਗਸ ਜਿਹੜੇ ਸਪੋਂਟੈਨੀਅਸ ਇਹਦੇ ਸੀਮਾ ਦੇ ਮੂੰਹ 'ਚੋਂ ਨਿਕਲਦੇ ਉਹ ਇੰਨੇ ਕੁ ਫੱਬਦੇ ਆ, ਅਤੇ ਇਸ ਵੇਲੇ ਸੀਮਾ ਜਿਹੜੀ ਹੈਗੀ ਹੈ ਸਰੋਤਿਆਂ ਦੀ ਬਹੁਤ ਹੀ ਹਰਮਨ ਪਿਆਰੀ ਕੰਪੀਅਰ ਵੀ ਹੈ ਅਤੇ ਇੱਕ ਵਧੀਆ ਆਰਟਿਸਟ ਵੀ ਹੈ। ਇੱਕ ਲੜਕਾ ਸੀਮਾ ਦੇ ਨਾਲ ਸੰਦੀਪ ਸ਼ੇਰਗਿੱਲ, ਬੀਬੋ ਭੂਆ ਦਾ ਕਰੈਕਟਰ ਕਰਦਾ ਸੀ, ਉਹ ਵੀ ਵਿਚਾਰਾ ਜਿਹੜਾ ਹੈਗਾ ਠੰਡੇ ਬਸਤੇ 'ਚ ਪਾਇਆ ਹੋਇਆ ਸੀਗਾ, ਅਤੇ ਮੈਂ ਅਤੇ ਸੁਖਜੀਤ ਨੇ ਹੀ ਬੈਠ ਕੇ ਕਰੈਕਟਰਾਈਜੇਸ਼ਨ ਕੀਤੀ। ਇਹ ਤੋਂ ਪਹਿਲਾਂ ਇਹ ਪ੍ਰੋਗਰਾਮ ਚੱਲਦਾ ਹੁੰਦਾ ਸੀ ਚਟਕਾਰੇ, ਮੇਰੇ ਆਉਣ ਤੋਂ ਪਹਿਲਾਂ ਚਟਕਾਰੇ ਦਾ ਨਾਂ ਸੀ ਬਦਲਿਆ, ਅਤੇ ਆਪਣਾ ਸ਼ੁਰਲੀਆਂ ਜਿਹੜਾ ਹੈਗਾ ਇਹਦਾ ਨਾਮ ਰੱਖਿਆ ਗਿਆ, ਅਤੇ ਮੇਰੇ ਖਿਆਲ ਦੇ ਵਿੱਚ ਚਟਕਾਰੇ ਚਟਕੂਰੇ ਨੂੰ ਤਾਂ ਪਿੱਛੇ ਮਾਰਿਆ ਆਪਾਂ ਚੱਕ ਕੇ, ਹੈ ਨਾ ਡੋਲੀ, ਭੁੱਲ ਹੀ ਗਏ ਲੋਕ
1: ਜੀ। ਅੱਗੇ ਬੀਬੋ ਭੂਆ ਦੀ ਗੱਲ ਕਰ ਰਹੇ ਨੇ, ਕਹਿੰਦੇ ਬੀਬੋ ਭੂਆ ਦਾ ਤਾਂ ਕਹਿਣਾ ਹੀ ਕੀ ਹੈ, ਉਹ ਤਾਂ ਕਹਿੰਦੇ ਗੱਲਾਂ ਗੱਲਾਂ ਵਿੱਚ ਸੂਟ ਪਵਾ ਦਿੰਦੇ ਨੇ, ਇਹ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ।
0: ਹਾਂ, ਬੀਬੋ ਭੂਆ ਸੰਦੀਪ ਸ਼ੇਰਗਿੱਲ ਇਹਨਾਂ ਦਿਨਾਂ 'ਚ ਛੁੱਟੀ 'ਤੇ ਗਿਆ ਹੋਇਆ ਭੈਣੇ, ਅਤੇ ਉਹਨਾਂ ਦੇ ਐਨ ਐਸ ਐਸ ਦੇ ਕੈਂਪਸ ਵਗੈਰਾ ਲੱਗ ਰਹੇ ਆ, ਬੱਚਿਆਂ ਨੂੰ ਲੈ ਕੇ ਗਿਆ ਹੋਇਆ ਹੈਗਾ, ਅਤੇ ਬਹੁਤ ਵਧੀਆ ਮੁੰਡਾ ਉਹ, ਬਹੁਤ ਮਿਹਨਤ ਕਰਦਾ
1: ਜੀ। ਅਤੇ ਅੱਗੇ ਲਿਖਦੇ ਨੇ ਬਲਜੀਤ ਸ਼ਰਮਾ ਜੀ ਦੀ ਮੈਮਰੀ ਬਹੁਤ ਵਾਹ ਮੈਮਰੀ ਲਿਖਿਆ ਹੋਇਆ, ਜਿਹਨਾਂ ਨੇ ਮੈਮਰੀ ਲਿਖਤਾ ਵੈਸੇ ਇੱਥੇ, ਮੈਮਰੀ ਬਹੁਤ ਵਾਹ ਕਮਾਲ ਹੈ। ਕਹਿੰਦੇ ਅਸੀਂ ਸੋਚਦੇ ਹੁੰਦੇ ਹਾਂ ਵੀ ਆਹ ਕਲਾਕਾਰ 'ਤੇ ਪ੍ਰੋਗਰਾਮ ਕਿਹਾ ਜਾਵੇ, ਪਰ ਸ਼ਰਮਾ ਜੀ ਇਹੀ ਪ੍ਰੋਗਰਾਮ ਪਹਿਲਾਂ ਹੀ ਤਿਆਰ ਕਰੀ ਬੈਠੇ ਹੁੰਦੇ ਨੇ। ਬਲਜੀਤ ਸ਼ਰਮਾ ਜੀ ਦੀ ਦਰਿਆ ਦਿਲੀ ਤੇ ਬਹੁਤ ਉਹ ਸੂਝਵਾਨ ਇਨਸਾਨ ਨੇ, ਕਹਿੰਦੇ ਸਰੋਤਿਆਂ ਨਾਲ ਉਸ ਹੀ ਢੰਗ ਨਾਲ ਵਧੀਆ ਤਰੀਕੇ ਨਾਲ ਕਹਿੰਦੇ ਗੱਲਬਾਤ ਕਰਦੇ ਨੇ ਤੇ ਜਵਾਬ ਦਿੰਦੇ ਨੇ।
0: ਦਰਅਸਲ ਦੇ ਵਿੱਚ ਦੋਸਤੋ ਉਹੀ ਗੱਲ ਹੈ ਨਾ ਕਿ ਜਿਹੜਾ ਇੱਕ ਜੋ ਵੀ ਆਪਣਾ ਸੀਨੀਅਰ ਪੋਸਟ ਤੇ ਤੁਹਾਡਾ ਸੀਨੀਅਰ ਬੈਠਾ, ਉਹ ਜਦੋਂ ਬਿਨਾਂ ਕਿਸੇ ਪੱਖਪਾਤ ਤੋਂ ਸਾਰੇ ਆਪਣੇ ਸਟਾਫ ਮੈਂਬਰਸ ਨੂੰ ਨਾਲ ਲੈ ਕੇ ਚੱਲਦਾ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖਦੇ ਹੋਏ ਤੇ ਉਹਨਾਂ ਨੂੰ ਬੂਸਟ ਅਪ ਕਰਦੇ ਹੋਏ ਸਮੇਂ ਸਮੇਂ ਸਿਰ ਮੋਟੀਵੇਟ ਕਰਦਾ ਰਹਿੰਦਾ, ਤੇ ਆਟੋਮੈਟਿਕਲੀ ਸੁਖਨ ਰਿਜ਼ਲਟ ਫਰੂਟਫੁਲਸ ਆਉਂਦੇ ਆ।
1: ਬਿਲਕੁਲ ਜੀ,
0: ਠੀਕ ਹੈ ਨਾ, ਵਧੀਆ ਢੰਗ ਨਾਲ ਇੱਕ ਨਿੱਗਰ ਸੋਚ ਦੇ ਨਾਲ ਜਦੋਂ ਤੁਸੀਂ ਸਟਾਫ ਨੂੰ ਨਾਲ ਲੈ ਕੇ ਚੱਲਦੇ ਹੋ ਤੇ ਸਟਾਫ ਦੇ ਵਿੱਚ ਇੱਕ ਭਾਵਨਾ ਪੈਦਾ ਹੁੰਦੀ ਹੈ, ਤੇ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਮੇਰੇ ਨਾਲ ਸੈਕਸ਼ਨ ਡਿਊਟੀਜ਼ 'ਤੇ ਲਗਾਤਾਰ ਕੰਮ ਕਰ ਰਹੇ ਨੇ, ਪਿਛਲੇ 2-2.5 ਸਾਲ ਤੋਂ ਮੈਂ ਦੇਖ ਰਿਹਾ ਗਾ ਕਿ ਰੋਜ਼ਾਨਾ 3 ਜਾਂ 4 ਪ੍ਰੋਗਰਾਮਸ ਫਰੈਸ਼ ਰਿਕਾਰਡ ਕਰਨੇ, ਤੇ ਉਹ ਖਲਾਈ ਦਾ ਵਾੜਾ ਨਹੀਂ, ਪ੍ਰੋਪਰ ਸਕ੍ਰਿਪਟਿੰਗ, ਪ੍ਰੋਪਰ ਰਿਸਰਚ ਵਰਕ ਤੋਂ ਬਾਅਦ, ਉਦੋਂ ਬਾਅਦ ਜਿਹੜਾ ਐਡੀਟਿੰਗ 'ਤੇ ਜ਼ੋਰ ਲੱਗਦਾ, ਮਿਕਸਿੰਗ 'ਤੇ, ਕੰਪਾਇਲਿੰਗ 'ਤੇ ਲੱਗਦਾ, ਉਹਦੇ ਲਈ ਸਲਿਊਟ ਹੈ ਸੁਖਨ ਤੁਹਾਨੂੰ ਵੀ। ਸੀਮਾ ਭੈਣ ਜੀ ਸਾਹਮਣੇ ਬੈਠੇ ਹੈ, ਸਤਪਾਲ ਬਰਾੜ ਸਾਹਿਬ ਹੈ, ਗੁਰਦੀਪ ਕੌਰ ਗਿੱਲ ਹੈ, ਮਮਤਾ ਅਰੋੜਾ ਜੀ ਹੈ, ਇਹਦੇ ਤੋਂ ਇਲਾਵਾ ਮੇਰੀ ਖੁੰਡ ਚਰਚਾ ਦੀ ਟੀਮ ਹੈ, ਸਲਿਊਟ ਹੈ ਡਾਕਟਰ ਅਨੁਮੀਤ ਨੂੰ, ਤਰਸੇਮ ਬੁੱਟਰ ਸਾਹਿਬ ਜੀ ਨੂੰ, ਕੁਲਵਿੰਦਰ ਚਾਨੀ ਜੀ ਨੂੰ, ਔਲਖ ਸਾਹਿਬ ਜੀ ਨੂੰ, ਅਤੇ ਇਹਦੇ ਤੋਂ ਇਲਾਵਾ ਵੱਖ ਵੱਖ ਮੰਚਾਂ ਤੇ ਜਿਵੇਂ ਵੀ ਡਿਊਟੀਜ਼ ਕਿਸੇ ਨੂੰ ਆਪਾਂ ਡਿਸਟ੍ਰੀਬਿਊਟ ਕੀਤੀਆਂ, ਉਹ ਭੈਣਾਂ ਨੂੰ ਵੀ ਸਲੂਟ ਆ ਜਿਹੜੀਆਂ 25-25, 30-30 ਕਿਲੋਮੀਟਰ ਤੋਂ ਆਪਣਾ ਸਰਦੀਆਂ ਦੇ ਵਿੱਚ

0: ਕੂੜੇ ਸਿਆਲਾਂ ਦੇ ਵਿੱਚ ਧੁੰਦਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਕੇ ਆਪਣਾ ਇੱਥੇ 5 ਵਜੇ ਡਿਊਟੀ ਤੇ ਸ਼ਾਮਲ ਹੁੰਦੀਆਂ ਤੇ ਆਪਾਂ ਰਜਾਈਆਂ ਦੇ ਵਿੱਚ ਵੜੇ ਬੈਠੇ ਹੁੰਦੇ ਆ ਤੇ ਇਹ ਡੈਡੀਕੇਸ਼ਨ ਇਹ ਸਮਰਪਣ ਦੀ ਭਾਵਨਾ ਹੀ ਹੈ ਕਿ ਇਸ ਵੇਲੇ ਪ੍ਰਦੇਸ਼ ਚ ਤਾਂ ਆਪਣੀ ਆਲੇ ਦੁਆਲੇ ਧੂਮ ਪੈਣੀ ਹੀ ਪੈਣੀ ਸੀ, ਵਿਦੇਸ਼ਾਂ ਦੇ ਵਿੱਚ ਵੀ ਆਕਾਸ਼ਵਾਣੀ FM ਬਠਿੰਡਾ ਨੰਬਰ 1 ਤੇ ਸੁਣਿਆ ਜਾਣ ਵਾਲਾ ਚੈਨਲ ਬਣ ਚੁੱਕਿਆ
1: ਜੀ। ਖਤ ਥੋੜਾ ਜਿਹਾ ਹੋਰ ਪਿਆ ਜੀ, ਆਪਾਂ ਅੱਗੇ ਪੜ੍ਹ ਦਈਏ। ਅੱਗੇ ਲਿਖਦੇ ਨੇ, ਕਹਿੰਦੇ ਸ਼੍ਰੀਮਾਨ ਸਤਪਾਲ ਬਰਾੜ ਜੀ ਬੜੇ ਪ੍ਰੇਮ ਭਾਵਨਾ ਨਾਲ ਸਰੋਤਿਆਂ ਨਾਲ ਗੱਲਬਾਤ ਕਰਦੇ ਨੇ, ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ
0: ਜੀ।
1: ਤੇ ਮਨਦੀਪ ਰਜੌਰਾ ਜੀ ਦਾ ਵੀ ਕਹਿੰਦੇ ਧੰਨਵਾਦ ਕਰਦੇ ਹਾਂ, ਸੋਹਣੇ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ। ਮੈਡਮ ਕਿਰਨਪਾਲ ਕੌਰ ਉਹਨਾਂ ਦਾ ਵੀ ਪ੍ਰੋਗਰਾਮ ਪੇਸ਼ ਕਰਨ ਦੇ ਵਿੱਚ ਕਹਿੰਦੇ ਸੁਧਾਰ ਆਇਆ ਜੀ, ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਵੀ, ਤੇ ਬਾਕੀ ਪ੍ਰੋਗਰਾਮ ਵੀ ਇਹਨਾਂ ਨੂੰ ਸੋਹਣੇ ਲੱਗਦੇ ਨੇ ਜੀ, ਬਸ ਇੰਨੇ ਲਿਖੇ ਇਹਨਾਂ ਨੇ।
0: ਹਾਂਜੀ, ਕਿਰਨਪਾਲ ਜੀ ਵੱਲੋਂ ਤੇ ਮਨਦੀਪ ਰਜੌਰਾ ਸਾਹਿਬ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨੌਜਵਾਨ ਆਫਿਸਰ ਹੈ, ਮਿਹਨਤ ਕਰ ਰਿਹਾ ਯੂਥ ਪ੍ਰੋਗਰਾਮਸ ਦੇ ਵਿੱਚ, ਬਹੁਤ ਵਰਾਇਟੀ ਇਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਤੇ ਮੇਰੀਆਂ ਬੈਸਟ ਵਿਸ਼ਿਜ਼ ਹਮੇਸ਼ਾ ਉਹਦੇ ਨਾਲ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਉਹ ਮਿਹਨਤ ਕਰਦਾ ਰਹੇ
1: ਜੀ। ਤੇ ਫੋਨ ਕਾਲ ਆਪਣੀ ਵੇਟ ਕਰਦੀ ਹੈ। ਹੈਲੋ
2: ਬੇਟਾ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਬੇਟਾ ਜੀ, ਪਿੰਡ ਜੈ ਸਿੰਘ ਤੋਂ ਬੋਲਦਾ, ਭੁਪਿੰਦਰ ਸਿੰਘ
1: ਜੀ। ਭੁਪਿੰਦਰ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੋੜੀ ਜਿਹੀ ਆਵਾਜ਼ ਤੁਹਾਡੀ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਉੱਚੀ ਬੋਲੋਗੇ ਬਾਈ ਜੀ?
2: ਬਿਲਕੁਲ ਬੋਲਾਂਗੇ ਜੀ। ਬੇਟਾ ਜੀ, ਪ੍ਰੋਗਰਾਮ ਸਾਰੇ ਬਹੁਤ ਵਧੀਆ ਹੈ। ਇਹਨਾਂ ਸਾਰੇ ਪ੍ਰੋਗਰਾਮਾਂ ਦੀ ਵਧਾਈ ਦੇ ਪਾਤਰ ਹੈ ਸਾਡੇ ਸ਼ਰਮਾ ਜੀ।
0: ਨਹੀਂ, ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਬਾਈ ਜੀ ਸੰਭਵ ਹੀ ਨਹੀਂ ਇਹ।
2: ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਪੈਰੀ ਪੈਣਾ ਬਾਈ।
2: ਪਤਾ ਕੀ ਹੈ ਜੀ,
0: ਜੀ
2: ਜਦੋਂ ਆਪਣਾ ਮੁੱਢ ਚੰਗਾ ਹੋਵੇ ਨਾ, ਉਸ ਦਰਖਤ ਨੂੰ ਫਲ ਤੇ ਫੁੱਲ ਵਧੀਆ ਲੱਗਦੇ।
0: ਜੀ ਜੀ,
2: ਤਾਂ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ। ਜਿਹੜੇ ਵਿਰਸੇ ਸਾਥੋਂ ਅਲੋਪ ਹੋ ਗਏ ਸੀ, ਸਾਡੇ ਦਾਦੇ ਦਾਦੀਆਂ ਨੇ ਸਾਨੂੰ ਸੁਣਾਉਂਦੇ ਹੁੰਦੇ ਸੱਥਾਂ ਚ ਬੈਠ ਕੇ,
0: ਜੀ
2: ਉਹ ਸਾਡੇ ਮੋਬਾਈਲ ਫੋਨ ਨੇ ਖੋਹ ਲਏ ਸੀ, ਪਰ ਤੁਸੀਂ ਦੁਬਾਰੇ ਉਹਨਾਂ ਨੂੰ ਮੁੜ ਸੁਰਜੀਤ ਕਰਤਾ।
0: ਜੀ ਜੀ ਜੀ ਜੀ,
2: ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ। ਜਿਹੜੀਆਂ ਚੀਜ਼ਾਂ ਖੁੰਡ ਚਰਚਾ ਦੇ ਰਾਹੀਂ, ਚਾਹੇ ਛੋਲੀਆਂ ਦੇ ਰਾਹੀਂ, ਜਾਂ ਤੁਸੀਂ ਆ ਜਿਹੜੇ ਸ਼ਾਮ ਨੂੰ ਸਾਡੇ ਪਿੰਡ, ਸਾਡੇ ਖੇਤ, ਸਾਡਾ ਵਿਰਸਾ ਇਹਦੇ ਵਿੱਚ ਸੁਣਾਉਂਦੇ ਹੋ,
0: ਜੀ
2: ਕੋਈ ਅੰਤੀ ਨਹੀਂ ਹੈ ਇਹਨਾਂ ਵਿੱਚ।
0: ਜੀ
2: ਦੂਜਾ, ਤੁਸੀਂ ਵਧਾਈ ਦੇ ਪਾਤਰ ਹੋ। 2023 ਤੋਂ ਬਾਅਦ ਤੁਸੀਂ ਸਾਡੇ ਸਾਰੇ ਸਟਾਫ ਨੂੰ, ਸਾਡੀਆਂ ਧੀਆਂ ਨੂੰ, ਪੁੱਤਾਂ ਨੂੰ ਜਦੋਂ ਮੌਕਾ ਦਿੱਤਾ ਹੈ, ਉਹਨਾਂ ਦੀ ਆਵਾਜ਼ ਤੋਂ ਤੇ ਉਹਨਾਂ ਦੇ ਚਿਹਰਾ ਤੁਸੀਂ ਨਹੀਂ ਦੇਖਿਆ, ਉਹਨਾਂ ਦੀ ਆਵਾਜ਼ ਤੋਂ ਪਤਾ ਲੱਗਦਾ ਕੋਈ ਆਪਣੇ ਸੀਨੀਅਰ ਤੋਂ ਕਿੰਨਾ ਖੁਸ਼ ਹੈ।
0: ਹਾਂ, ਇਹ ਬੱਚੇ ਬੱਚੀਆਂ ਚੰਗੇ ਪਰਿਵਾਰਾਂ ਦੀਆਂ, ਸੰਸਕਾਰੀ ਬੱਚੀਆਂ ਸਾਰੀਆਂ, ਠੀਕ ਹੈ, ਪਰ ਉਹ ਇੱਕ ਸੰਗ, ਇੱਕ ਸ਼ਰਮ, ਇੱਕ ਸੀਨੀਅਰ ਤੋਂ ਡਰ, ਭੈ ਦੀ ਭਾਵਨਾ, ਉਹ ਮੈਂ ਇਹਨਾਂ ਚ ਬਾਈ ਜੀ ਸਾਰੀ ਖਤਮ ਕੀਤੀ ਹੈ।
2: ਤੇ ਹਾਂ,
0: ਇੱਕ
2: ਹਾਂ
0: ਸਿਖਾਵੇਂ ਮਾਹੌਲ ਦੇ ਵਿੱਚ ਵਿਚਰ ਰਹੇ ਹਾਂ, ਤੇ ਇੱਥੇ ਆ ਕੇ ਵੀ ਕਈ ਤਾਂ ਮੈਨੂੰ ਕਹਿੰਦੀਆਂ ਭੈਣਾਂ ਮੇਰੀਆਂ ਕਿ ਸਾਡਾ ਜਿਹੜਾ ਹੈਗਾ ਘਰ ਦੇ ਕੰਮਾਂ ਕਾਜਾਂ ਤੋਂ ਜਾਂ ਘਰੇਲੂ ਜੀਵਨ ਦੇ ਵਿੱਚ ਜਿਹੜੀਆਂ ਸਾਡੀਆਂ ਸਮੱਸਿਆਵਾਂ ਹੁੰਦੀਆਂ ਵੀਰੇ, ਉਹ ਇੱਥੇ ਆ ਕੇ ਸਾਨੂੰ ਐਂ ਲੱਗਦਾ ਕਿ ਅਸੀਂ ਰਿਲੈਕਸ ਹੋ ਗਏ ਹਾਂ, ਤੇ ਮਾਹੌਲ ਸੁਖਾਵਾਂ ਰੱਖਿਆ, ਸਿਖਾਵਾਂ ਰੱਖਾਂਗੇ ਤਾਂ ਆਊਟਪੁੱਟ ਵਧੀਆ ਆਊਗੀ।
2: ਬਿਲਕੁਲ ਬਿਲਕੁਲ ਸ਼ਰਮਾ ਜੀ, ਸਾਨੂੰ ਤੁਹਾਡੇ ਵਿੱਚ ਮੈਂ ਨੀ ਦੀਦੀ ਤੂੰ ਤੂੰ ਦਿਖਦੀ, ਇਸ ਕਰਕੇ ਤੁਹਾਨੂੰ ਫੋਨ ਕੀਤਾ, ਬੜਾ ਚੰਗਾ ਲੱਗਿਆ, ਬਹੁਤ ਵਧੀਆ ਪ੍ਰੋਗਰਾਮ ਚੱਲਦੇ, ਪ੍ਰੋਗਰਾਮ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ, ਤੁਹਾਡੇ ਸਾਰੇ ਸਟਾਫ ਨੂੰ ਧੰਨਵਾਦ।
0: ਧੰਨਵਾਦ ਜੀ, ਧੰਨਵਾਦ, ਧੰਨਵਾਦ ਬਾਈ ਜੀ
1: ਜੀ।
0: ਮੈਂ ਤਾਂ ਬੰਦੇ ਨੂੰ ਲੈ ਕੇ ਡੁੱਬ ਜਾਂਦੀ ਹੈ, ਡੋਬ ਦਿੰਦੀ ਹੈ ਜਮਾ ਹੀ, ਹਨਾ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲਾ ਮਾਣ ਨਾ ਕਰੇ, ਤੇ ਜਿੰਨਾ ਤੁਸੀਂ ਲਿਫ ਕੇ ਚਲੋਗੇ ਤੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਤੇ ਉਹ ਪਰਮਾਤਮਾ ਆਪ ਹੀ ਮਿਹਰ ਕਰਦਾ।
1: ਬਿਲਕੁਲ ਜੀ, ਤੇ ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਪਿੰਡ ਕੋਟ ਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ ਘੜਿਆਣਾ, ਪ੍ਰਗਟ ਸਿੰਘ ਢਿੱਲੋਂ ਤੇ ਸੁਖਪਾਲ ਸਿੰਘ
0: ਜੀ,
1: ਇਹਨਾਂ ਨੇ ਪਹਿਲਾਂ ਤਾਂ ਜੀ ਸਰੋਤਾ ਮੰਚ ਪੇਸ਼ ਕਰਤਾਵਾਂ ਨੂੰ ਪਿਆਰੇ ਭਰੀ ਸਤਿ ਸ੍ਰੀ ਅਕਾਲ ਆਖੀ ਹੈ
0: ਜੀ।
1: ਤੇ ਅੱਗੇ ਲਿਖਦੇ ਨੇ ਜੀ, ਕਹਿੰਦੇ ਬੀਬਾ ਜੀ ਗੁਰਦੀਪ ਗਿੱਲ ਨੇ ਖੂਬਸੂਰਤ ਪ੍ਰੋਗਰਾਮ ਪੇਸ਼ ਕੀਤਾ ਸੀ ਜੀ, ਕਹਿੰਦੇ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ
0: ਜੀ।
1: ਤੇ ਅੱਜ ਸੀਮਾ ਮਹਿਰਾ ਜੀ ਨੇ ਵੀ ਕਹਿੰਦੇ 4 ਚੰਨ ਲਾ ਦਿੱਤੇ, ਸ਼ਨੀਵਾਰ ਦਾ ਹਰ ਅਕਾਲ ਉਸਤਤ ਤਹਿਤ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਅਰਦਾਸ ਵਾਲਾ, ਉਹ ਵੀ ਇਹਨਾਂ ਨੂੰ ਚੰਗਾ ਲੱਗਿਆ
0: ਜੀ।
1: ਤੇ ਅੱਗੇ ਗੱਲ ਕਰ ਰਹੇ ਨੇ ਐਤਵਾਰ ਦਾ ਅੰਮ੍ਰਿਤ ਵੇਲਾ ਪ੍ਰੋਗਰਾਮ ਵੀ ਇਹਨਾਂ ਨੂੰ ਵਧੀਆ ਲੱਗਿਆ, ਤੇ ਯੋਗ ਅਭਿਆਸ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਬੀਬੀ ਰਮਨ ਕੌਰ ਕੋਲ ਵੱਲੋਂ, ਕਹਿੰਦੇ ਉਹ ਵੀ ਸਾਨੂੰ ਬਹੁਤ ਪਸੰਦ ਆਈ
0: ਠੀਕ ਹੈ।
1: ਤੇ ਨਿੱਕੇ ਨਿੱਕੇ ਤਾਰੇ ਵੀ ਇਹਨਾਂ ਨੂੰ ਚੰਗਾ ਲੱਗਿਆ, ਜਿਹੜਾ ਕਹਿੰਦੇ ਮਨਦੀਪ ਰਜੌਰਾ ਜੀ ਨੇ ਪੇਸ਼ ਕੀਤਾ ਸੀ। ਤੇ ਅੱਗੇ ਸਤਪਾਲ ਬਰਾੜ ਜੀ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਤਹਿਤ ਜੋ ਐਕਸਪਰਟ ਨਾਲ ਗੱਲਬਾਤ ਕਰਕੇ ਜਾਣਕਾਰੀ ਦਿੱਤੀ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਤਪਾਲ ਕਹਿੰਦੇ FM ਦੇ ਹੀਰੋ ਬਣ ਚੁੱਕੇ ਨੇ। ਸੋਮਵਾਰ 5 ਵਜੇ ਦੇਬੀ ਮਕਸੂਸਪੁਰੀ ਜੀ ਦੇ ਉੱਪਰ ਪ੍ਰੋਗਰਾਮ ਸ੍ਰੀ ਬਲਜੀਤ ਸ਼ਰਮਾ ਜੀ ਨੇ ਬੈਸਟ ਪ੍ਰੋਗਰਾਮ ਪੇਸ਼ ਕੀਤਾ, ਉਹ ਵੀ ਸਾਨੂੰ ਚੰਗਾ ਲੱਗਿਆ। ਤੇ ਅੱਜ ਮੰਗਲਵਾਰ ਸਵੇਰ ਦੀ ਸਭਾ ਦੇ ਵਿੱਚ ਬੀਬਾ ਜੀ ਦੀਪਾ ਛਾਬੜਾ ਜੀ ਨੇ ਅੰਮ੍ਰਿਤ ਵੇਲਾ ਦੇ ਵਿੱਚ ਕਬੀਰ ਜੀ ਦੇ ਦੋਹੇ ਸੁਣਾ ਕੇ ਕਹਿੰਦੇ ਸੰਗਤਾਂ ਨੂੰ ਆਨੰਦਮਈ ਕਰ ਦਿੱਤਾ, ਤੇ ਸਾਰੇ ਹੀ ਪ੍ਰੋਗਰਾਮ ਇਹਨਾਂ ਨੂੰ ਤਕਰੀਬਨ

0: ਚੰਗੇ ਲੱਗਦੇ ਨੇ ਜੀ?
1: ਜੀ ਪਹਿਲਾਂ ਤਾਂ ਜੀ ਮਨਦੀਪ ਰਜੌਲਾ ਸਾਹਿਬ ਦੀ ਆਪਣਾ ਯੂਥ ਪ੍ਰੋਗਰਾਮ ਦੇ ਵਿੱਚ ਯੋਗਾ ਡੇ 'ਤੇ ਉਹਨਾਂ ਨੇ ਆਪਣਾ ਪ੍ਰੋਗਰਾਮ ਸਪੈਸ਼ ਆਪਣਾ ਪੇਸ਼ ਕੀਤਾ। ਆਪਣਾ ਰਮਨਦੀਪ ਕੌਰ ਇੱਕ ਗੈਸਟ ਆਏ ਸੀ ਮੇਰੇ ਖਿਆਲ ਦੇ ਵਿੱਚ ਆਪਣੇ,
0: ਜੀ
1: ਅਤੇ ਇਹਦੇ ਤੋਂ ਇਲਾਵਾ ਜਿੰਨੇ ਵੀ ਆਕਾਸ਼ਵਾਣੀ FM ਬਠਿੰਡਾ ਤੋਂ ਆਪਣਾ ਪ੍ਰੋਗਰਾਮ ਸੀ ਤੁਸੀਂ ਜ਼ਿਕਰ ਕੀਤਾ,
0: ਜੀ
1: ਇਹਨਾਂ ਦੀ ਤਾਰੀਫ ਕੀਤੀ ਉਹਦੇ ਲਈ ਧੰਨਵਾਦ। ਗੁਰਦੀਪ ਗਿੱਲ ਮੇਰੀ ਭੈਣ ਕੱਲ੍ਹ ਟਰਾਂਸਮਿਸ਼ਨ ਡਿਊਟੀ 'ਤੇ ਸੀ, ਅਤੇ ਉਹ ਟਰਾਂਸਮਿਸ਼ਨ ਡਿਊਟੀ 'ਤੇ ਹੋਵੇ ਚਾਹੇ ਸੈਕਸ਼ਨ ਡਿਊਟੀ 'ਤੇ ਹੋਵੇ, ਉਹਨੇ ਜਿਹੜਾ ਹੈਗਾ ਆਪਣੀ ਸ਼ਾਬਾਸ਼ੀ ਆਪੇ ਸਰੋਤਿਆਂ ਤੋਂ ਲੈ ਲੈਣੀ ਹੁੰਦੀ ਹੈ।
0: ਜੀ
1: ਅਤੇ ਸੀਮਾ ਮਹਿਰਾ ਦਾ ਤਾਂ ਕਹਿਣਾ ਹੀ ਕੀ ਹੈ, ਅੱਜ ਸਵੇਰ ਦੀ ਟਰਾਂਸਮਿਸ਼ਨ 'ਤੇ ਸੀਮਾ ਮਹਿਰਾ ਹੀ ਦੀ ਡਿਊਟੀ ਹੈ, ਅਤੇ ਧੰਨਵਾਦ ਸਰੋਤਿਓ, ਧੰਨਵਾਦ।
0: ਜੀ ਤੇ ਸੀਮਾ ਜੀ ਫਿਰ ਇਸ਼ਾਰਾ ਦੇ ਰਹੇ ਨੇ ਵੀ ਇੱਕ ਫੋਨ ਕਾਲ ਹੋਰ ਆਕਾਸ਼ਵਾਣੀ ਦੇ ਵਿਹੜੇ ਪਹੁੰਚ ਚੁੱਕੀ ਹੈ, ਗੱਲ ਕਰਦੇ ਆ ਸਰੋਤਾ ਦੇ ਨਾਲ।
1: ਜੀ
0: ਹੈਲੋ,
2: ਹੈਲੋ,
1: ਹਾਂਜੀ ਬਾਈ ਜੀ, ਹੈਲੋ, ਸਤਿ ਸ਼੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸ਼ਰਮਾ ਜੀ,
1: ਹਾਂਜੀ ਬਾਈ ਜੀ,
2: ਸੁਰਜੀਤ ਭੈਣ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਬਾਈ ਜੀ।
2: ਹਾਂਜੀ, ਤੇ ਅੱਜ ਮੈਂ ਆਪਣਾ
0: ਨਾਮ ਦੱਸ ਦਿਓ ਪਹਿਲਾਂ ਤੁਹਾਡਾ।
2: ਹੋਰ ਸੁਣਿਆ ਜੀ, ਪਹਿਲੇ ਨੰਬਰ ਤੇ ਆਈ ਆਪਣਾ ਵਾਕਈ, ਜਦੋਂ ਆਪ ਪਹਿਲਾਂ ਤੋਂ ਦੂਜਿਆਂ ਤੋਂ ਤਾਰੀਫ ਕਰਾਉਂਦੇ ਸੀਗੇ, ਹੁਣ ਇਹਨਾਂ ਨੇ ਦੱਸਿਆ ਵੀ ਵਾਕਈ
1: ਆਕਾਸ਼ਵਾਣੀ ਨੂੰ ਅਸੀਂ
2: ਪਹਿਲੇ ਨੰਬਰ ਤੇ ਲੈ
1: ਕੇ ਨਾਮ ਦੱਸ ਦਿਓ।
2: ਹਾਂਜੀ,
1: ਨਾਮ ਦੱਸ ਦਿਓ ਵੀਰ ਜੀ ਆਪਦਾ।
2: ਮੈਂ ਰਾਜ ਕੁਮਾਰ ਜੀ, ਪਿੰਡ ਢੈਟੀ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ।
1: ਠੀਕ ਹੈ ਬਾਈ ਜੀ, ਤੁਸੀਂ ਜਿਹੜਾ ਹੈਗਾ ਤਾਰੀਫ ਕੀਤੀ ਆਕਾਸ਼ਵਾਣੀ FM ਬਠਿੰਡਾ ਦੀ, ਇਹਦੇ ਤੋਂ ਇਲਾਵਾ ਕੋਈ ਹੋਰ ਕੋਈ ਸਲਾਹ ਰਾਏ ਮਸ਼ਵਰਾ?
2: ਰਾਏ ਮਸ਼ਵਰਾ, ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ।
1: ਜੀ ਬਾਈ ਜੀ,
2: ਮਿੰਨੀ ਗਾਣੀ ਸੀ ਜੀ, ਉਹਦੇ ਵਿੱਚ ਤਿੰਨ ਚਾਰ ਆਵਾਜ਼ਾਂ ਸ਼ੁਰੂ ਦੇ ਵਿੱਚ ਤੁਹਾਨੂੰ ਮਿਲੀਆਂ, ਬਹੁਤ ਵਧੀਆ ਲੱਗਿਆ ਜੀ।
1: ਜੀ
2: ਹਾਂਜੀ,
1: ਠੀਕ ਹੈ ਬਾਈ ਜੀ, ਧੰਨਵਾਦ, ਜੁੜੇ ਰਹੋ ਆਕਾਸ਼ਵਾਣੀ FM ਬਠਿੰਡਾ ਨਾਲ।
2: ਵਾਹ ਜੀ, ਕੋਈ ਜੀ ਦੋਨੇ ਭੈਣਾਂ ਤਾਂ ਨਹੀਂ ਸੱਚੀਆਂ ਜੀ?
1: ਹਾਂਜੀ,
2: ਕਮਲ ਭੈਣ ਜੀ ਤੇ ਰਮਨ ਭੈਣ ਜੀ।
1: ਹਾਂਜੀ
2: ਹਾਂਜੀ,
1: ਪ੍ਰੋਗਰਾਮ
2: ਪੇਸ਼ ਕੀਤਾ ਜਾਂਦਾ, ਬਹੁਤ ਹੀ ਵਧੀਆ ਗੀਤ ਲੈ ਕੇ ਆਉਂਦੇ।
1: ਹਾਂ, ਇੱਕ ਇੱਕ ਦੂਜੇ ਤੋਂ ਵੱਧ ਕੇ ਹੈ ਬਾਈ, ਇਹ ਆਵਾਜ਼ ਘੱਟ ਆ ਰਹੀ ਹੈ ਤੁਹਾਡੀ, ਕੋਈ ਗੱਲ ਨਹੀਂ, ਤੁਸੀਂ ਬਹੁਤ ਆਪਣਾ ਮਿਹਨਤ ਦੇ ਨਾਲ ਲਗਨ ਦੇ ਨਾਲ ਪ੍ਰੋਗਰਾਮ ਸੁਣਦੇ ਹੋ, ਤੇ ਧੰਨਵਾਦ ਬਾਈ ਜੀ, ਜਿਉਂਦੇ ਵਸਦੇ ਰਹੋ।
2: ਧੰਨਵਾਦ ਜੀ, ਸਤਿ ਸ੍ਰੀ ਅਕਾਲ।
1: ਓਕੇ ਵੀਰ ਜੀ, ਓਕੇ।
0: ਅੱਜ ਫੋਨ ਕਾਲਸ ਦੀ ਆਵਾਜ਼ ਬਹੁਤ ਘੱਟ ਪਹੁੰਚਦੀ ਹੈ ਜੀ ਆਪਣੇ ਤੱਕ,
1: ਇਹਨਾਂ ਦਿਨਾਂ ਦੇ ਵਿੱਚ ਗਰਮੀ ਥੋੜੀ ਪਈ ਜਾਂਦੀ ਹੈ ਸੁਖਣ, ਠੀਕ ਹੈ ਨਾ,
0: ਗਰਮੀ ਦਾ ਸਮਾਂ ਜੀ,
1: ਸ਼ਾਰਟ ਸਰਕਟ ਤਾਂ ਆਪਣਾ ਹੋਇਆ ਪਿਆ, ਤੇ ਕੋਈ ਗੱਲ ਨੀ,
0: ਮੇਰੇ ਤਾਂ ਜੀ ਮੈਨੂੰ ਲੱਗਦਾ ਕੰਨਾਂ ਦੀ ਪ੍ਰੋਬਲਮ ਲੱਗਣ ਲੱਗ
1: ਗਈ, ਲਾਤੇ ਨਾ ਕੰਨਾਂ ਚੋਂ ਸੇਕ ਨਿਕਲੀ ਜਾਂਦਾ, ਇੱਕ ਗਰਮੀ ਆ।
0: ਮੈਂ ਤਾਂ ਸੀਮਾ ਨੂੰ ਇਸ਼ਾਰਾ ਕਰੀ ਜਾਂਦੇ, ਭਾਈ ਸੀਮਾ ਆਵਾਜ਼ ਵਧਾ ਦੇ, ਸੁਣਦਾ ਘਾਟਾ ਸਾਡੇ ਤੱਕ,
1: ਫੁੱਲ ਆ ਸੀਮਾ, ਕਹਿੰਦੀ ਹੁਣ ਮੈਂ ਕੀ ਕਰਾਂ।
0: ਚਲੋ ਜੀ, ਖਤ ਪੜ੍ਹ ਦਈਏ ਫਿਰ ਆਪਾਂ।
1: ਹਾਂ ਹਾਂ,
0: ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਪਿੰਡ ਨਥਾਣਾ ਬਠਿੰਡਾ ਤੋਂ
1: ਜੀ,
0: ਕਹਿੰਦੇ ਪ੍ਰੋਗਰਾਮ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਈ ਜੀ,
0: ਸਾਰੇ ਪ੍ਰੋਗਰਾਮ ਕਹਿੰਦੇ ਦਿਲਚਸਪੀ ਪਿਆਰ ਨਾਲ ਸੁਣਦੇ ਆ, ਸਾਰੇ ਪ੍ਰੋਗਰਾਮ ਮਨੋਰੰਜਨ ਭਰਪੂਰ ਤੇ ਜਾਣਕਾਰੀ ਭਰਪੂਰ ਹੁੰਦੇ ਨੇ
1: ਜੀ,
0: ਕਿਰਪਾ ਕਰਕੇ ਕਹਿੰਦੇ ਜਦੋਂ ਪੈਗਾਮ ਪ੍ਰੋਗਰਾਮ ਦੀ ਰਿਕਾਰਡਿੰਗ ਹੁੰਦੀ ਹੈ ਤਾਂ ਗਰੁੱਪ ਵਿੱਚ ਅਗਾਉਂ ਸੂਚਨਾ ਦੇ ਦਿੱਤੀ ਜਾਵੇ
1: ਜੀ,
0: ਤੇ ਵੀ ਤਾਂ ਜੋ ਅਸੀਂ ਪੈਗਾਮ ਫਿਰ ਭੇਜ ਸਕੀਏ।
1: ਇਹ ਤਾਂ ਯਾਰ ਅੰਡਰਸਟੂਡ ਹੈ, ਪ੍ਰੋਮੋਸ ਵੀ ਲਗਾਤਾਰ ਚੱਲਦੇ ਰਹਿੰਦੇ ਆ ਕਿ ਕਿਸ ਦਿਨ ਇਹਦੀ ਰਿਕਾਰਡਿੰਗ ਹੁੰਦੀ ਹੈ ਤੇ ਕਿਸ ਦਿਨ ਤੱਕ ਤੁਸੀਂ ਪੈਗਾਮ ਭੇਜਣੇ ਆ, ਤੇ ਸਪੈਸ਼ਲ ਪ੍ਰੋਗਰਾਮ ਆਪਣਾ ਪ੍ਰੋਮੋ ਬਣਾ ਕੇ ਸੀਮਾ ਪੁੱਤ ਚਲਾ ਦਿਓ, ਹੈ ਨਾ, ਤੇ ਸੈਟਰਡੇ ਦੀ ਰਿਕਾਰਡਿੰਗ ਹੁੰਦੀ ਹੈ,
0: ਸੈਟਰਡੇ ਹੁੰਦੀ ਹੈ ਹਾਂਜੀ,
1: ਤੇ 11 ਵਜੇ ਤੱਕ ਤੁਸੀਂ ਆਪਦੇ ਪੈਗਾਮ ਭੇਜ ਸਕਦੇ ਹੋ ਵੀਰੋ, ਤੇ ਭੈਣਾਂ ਨੂੰ ਵੀ ਆਪਣਾ ਉਹ ਕਰਦੇ ਹਾਂ, ਆਪਾਂ ਆਗਾਹ ਕਰਦੇ ਹਾਂ ਕਿ ਸੈਟਰਡੇ ਤੱਕ ਤੁਸੀਂ ਪੈਗਾਮ ਭੇਜੋ, ਤੇ 11 ਵਜੇ ਤੱਕ ਸੈਟਰਡੇ ਰਿਕਾਰਡਿੰਗ ਹੁੰਦੀ ਹੈ ਤੇ ਸੰਡੇ ਬ੍ਰੌਡਕਾਸਟ ਹੋ ਜਾਂਦਾ
0: ਜੀ, ਬਿਲਕੁਲ।
1: ਫੋਨ ਆ ਭੈਣੇ,
0: ਹੈਲੋ ਹੈਲੋ
2: ਹੈਲੋ ਭੈਣ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ,
2: ਗੁਰਮੇਲ ਸਿੰਘ ਬੋਲ ਰਿਹਾ ਜੀ।
1: ਹਾਂਜੀ ਬਾਈ ਜੀ,
2: ਜੈ ਰਾਮ ਜੀ,
1: ਜੈ ਸ਼੍ਰੀ ਰਾਮ, ਵਾਹਿਗੁਰੂ ਜੀ ਕਾ
2: ਖਾਲਸਾ।
1: ਹਾਂਜੀ, ਅੱਜ ਲੱਗ ਗਿਆ ਵਧਾਈਆਂ।
2: ਹਾਂ, ਬਹੁਤ ਵਧੀਆ ਜੀ, ਬਹੁਤ ਵਧੀਆ ਸ਼ਰਮਾ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲੇ ਜਾਂਦੇ। ਇੱਕ ਬੇਨਤੀ ਹੈ ਸ਼ਰਮਾ ਜੀ,
1: ਜੀ ਬਾਈ ਜੀ,
2: ਆਪਣੇ ਲੈਲਾ ਮਜਨੂੰ ਦਾ ਕਿੱਸਾ ਸੁਣਾਓ ਜੀ।
1: ਲੈਲਾ ਮਜਨੂੰ ਦਾ ਕਿੱਸਾ ਪਹਿਲਾਂ ਸੁਣਾ ਚੁੱਕਿਆ ਵੀਰੇ? ਆਪਣਾ ਇਹ ਸਾਰੇ ਕਿੱਸੇ ਬਾਈ ਜੀ ਮੈਂ ਕਵਰ ਕਰ ਚੁੱਕਿਆ, ਈਵਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਨਵੀਂ ਸਕ੍ਰਿਪਟਿੰਗ ਕੀਤੀ ਹੈ।

0: ਮੈਂ ਤੁਸੀਂ ਕਿੱਸਾ ਸੁਣੋਗੇ ਆਪਣਾ ਸੋਹਣੀ ਮਹੀਵਾਲ ਤੇ ਮਿਰਜ਼ਾ ਸਾਹਿਬਾਂ, ਠੀਕ ਹੈ ਨਾ? ਤੇ ਆਪਣਾ ਇਹ ਕਿੱਸੇ ਮੈਂ ਦੁਬਾਰਾ ਮੁੜ ਤੋਂ ਬਾਈ ਜੀ ਰਿਪੀਟ ਕਰ ਰਿਹਾ ਗਾ, ਰਿਪੀਟ ਨਹੀਂ ਕਿ ਨਵੇਂ ਰੰਗ ਦੇ ਨਾਲ, ਨਵੇਂ ਢੰਗ ਦੇ ਨਾਲ ਪੇਸ਼ ਕਰ ਰਿਹਾ। ਕਿੱਸਾ ਬੇਗੋਨਾਰ ਤੁਸੀਂ ਸੁਣਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ, ਠੀਕ ਹੈ? ਹਾਂ, ਲੈਲਾ ਮਜਨੂੰ ਵਾਲਾ ਕਿੱਸਾ ਸੁਖਜੀਤ ਨੋਟ ਕਰਨੀ ਪੁੱਤ, ਠੀਕ ਹੈ ਨਾ?
1: ਹਾਂਜੀ ਹਾਂਜੀ ਸ਼ਰਮਾ ਜੀ, ਮੇਰਾ ਸਿਲਾਈ ਦਾ ਕੰਮ ਹੈ, ਬੈਠਾ ਰਹਿੰਦਾ ਸਵੇਰੇ 11 ਵਜੇ ਤੱਕ ਸੁਣਦਾ।
0: ਬਹੁਤ ਵਧੀਆ ਗੱਲ ਹੈ ਬਾਈ ਜੀ, ਬਹੁਤ ਵਧੀਆ ਗੱਲ ਹੈ।
1: ਮੇਰਾ ਪਹਿਲਾਂ ਮੇਰਾ 4 ਸਾਲ ਦਾ ਸੀ ਸ਼ਰਮਾ ਜੀ, ਜਦੋਂ ਮੈਂ ਸੁਣਨ ਲੱਗਿਆ ਰੇਡੀਓ ਤੇ ਮੈਂ ਰਹਿ ਨਹੀਂ ਸਕਦਾ ਸ਼ਰਮਾ ਜੀ।
0: ਹਾਂ ਨਹੀਂ ਨਹੀਂ ਕੰਮ ਵੀ ਵਧੀਆ ਹੁੰਦਾ, ਖਾਸ ਕਰਕੇ ਜਦੋਂ ਸਿਲਾਈ ਦਾ, ਸਟਿਚਿੰਗ ਦਾ ਭੈਣਾ ਕੰਮ ਕਰਦੇ ਆ ਜਾਂ ਵੀਰ ਕੰਮ ਕਰਦੇ ਆ, ਬਹੁਤ ਪਰਿਵਾਰ ਨਾਮ ਦੇ ਪਰਿਵਾਰ ਸਾਡੇ ਨਾਲ ਜੁੜੇ ਹੋਏ ਆ।
1: ਹਾਂਜੀ ਹਾਂਜੀ
0: ਉਹਨਾਂ ਦੇ ਵਿੱਚ
1: ਆਕਰਸ਼ਣ ਹੈ, ਤਾਂ ਸਾਨੂੰ ਤਾਂ ਵੀ ਫੜ ਕੇ ਕੰਮ ਤੇ ਲਾ ਲੈਂਦਾ ਕਿ ਸੁਣਨਾ ਫਿਰ ਅਸੀਂ ਬਿਰ ਜਾਂਦੇ ਆ।
0: ਜੀ ਬਾਈ ਜੀ, ਜੀ ਬਾਈ,
1: ਹੋਰ ਸਾਰਾ
0: ਨਿਗਰ ਠੀਕ ਹੈ?
1: ਤਾਂ ਜੀ ਆਪਣੇ ਮੇਲੇ ਮਿੱਤਰਾਂ ਦੀ ਫਿਲਮ ਹੈ, ਮੇਲੇ ਮਿੱਤਰਾਂ ਦੀ ਬਹੁਤ ਪੁਰਾਣੀ ਫਿਲਮ ਹੈ
0: ਜੀ,
1: ਨਿਗਾ
0: ਠੀਕ ਹੈ?
1: ਚਲੋ ਠੀਕ ਹੈ ਜੀ, ਰਾਵੀ ਸ਼ਰਮਾ ਜੀ।
0: ਨਿਗਾ ਨੀ ਦੱਸਦਾ ਬਾਈ, ਨੁਸਖਾ ਹੁੰਦਾ ਹੈ। ਮੈਂ ਦੇਖਿਆ ਇਹ ਨਾ ਜਿੰਨੇ ਆਪਣੇ ਦਰਜੀ ਕਿੱਤੇ ਨਾਲ ਜੁੜੇ ਹੋਏ ਆ, ਨਾਮ ਦੇ ਪਰਿਵਾਰ ਦੇ, ਨਿਗਾ ਬੜੀ ਮੇਰਾ ਦੋਸਤ ਆ ਟੀਟਾ, ਠੀਕ ਹੈ ਨਾ? ਤੇ ਹੈ ਤਾਂ ਮੇਰਾ ਹਾਣੀ ਆ, ਤੇ ਮੈਨੂੰ ਤਾਂ ਹੁਣ ਉਵੇਂ ਆਪਣਾ ਨੇੜੇ ਦੀ ਵੀ ਘਟਦੀ ਜਾਂਦੀ ਹੈ, ਦੂਰ ਦੀ ਵੀ ਘਟਦੀ ਜਾਂਦੀ ਆ, ਤੇ ਐਨ ਬਰੀਕ ਤੋਂ ਬਰੀਕ ਸੂਈ ਚ ਬਿਨਾਂ ਐਨਕਾਂ ਦੀ ਧਾਗਾ ਪਾ ਦਿੰਦਾ, ਠੀਕ ਹੈ ਨਾ? ਇਹ ਬਖਸ਼ਿਸ਼ ਹੈ ਆਪਣਾ ਨਾਮ ਦੇ ਪਰਿਵਾਰ ਦੇ ਜਿੰਨੇ ਵੀ ਆਪਣੇ ਮੈਂਬਰ ਹੈ ਨਾ। ਸੁਖਜੀਤ,
2: ਹਾਂ ਮੈਂ ਸੁਣ ਰਹੀ ਹਾਂ ਜੀ, ਮੈਂ ਸਮਝ ਰਹੀ ਹਾਂ, ਪਰ ਸਾਡੇ ਤਾਂ ਲੱਗੀਆਂ ਪਈਆਂ ਐਨਕਾਂ।
0: ਹਾਂ ਤੇਰੇ ਲੱਗੀਆਂ, ਕੀ ਗੱਲ, ਤੂੰ ਕੱਪੜੇ ਨੀ ਨਾ ਸਿਉਂਦੀ? ਉਹ ਬਾਈ ਸਾਰਾ ਦਿਨ ਮੱਥਾ ਮਾਰਦਾ ਰਹਿੰਦਾ, ਲਾਡਲੀ ਭੈਣ ਆ ਮੇਰੀ, ਮੇਰੇ ਨਾਨਕਿਆਂ ਤੋਂ ਆ, ਮੇਰੇ ਨਾਨਕੇ ਸ਼ਹਿਣਾ ਪਧੌੜਾ, ਇੱਥੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ, ਇਹ ਬਰਨਾਲੇ ਦੀ ਆ। ਤੇ ਬਾਪੂ ਸਾਡਾ ਥਾਣੇਦਾਰ ਸੀ, ਠੀਕ ਹੈ? ਤੇ ਇਹਨੇ ਸਾਰੀ ਉਮਰ ਹੁਣ ਪੇਕਿਆਂ ਸਹੁਰਿਆਂ ਦੇ ਘਰੇ ਥਾਣੇਦਾਰੀ ਕੀਤੀ ਆ, ਠੀਕ ਹੈ ਨਾ? ਤੇ ਐਂ ਟਾਵਰ ਨਾਲ ਬੈਠੀ ਰਹਿੰਦੀ ਏ ਸੀ ਛੱਡ ਕੇ, ਉਹ ਪ੍ਰਾਹੁਣਾ ਸਾਡਾ ਮਿਲ ਗਿਆ ਨਰਮ, ਬਾਲਾ ਭਗਤਾ ਗਊ ਆ, ਠੀਕ ਹੈ ਨਾ?
2: ਐਸ਼ ਵੀ ਕਰਮਾਂ ਨਾਲ ਹੀ ਹੋ ਗਿਆ ਸਰ, ਕਰ
0: ਲੈ ਐਸ਼ ਕਰਮਾਂ ਨਾਲ ਹੁੰਦੀ।
2: ਤੇ ਹੁਣ ਮੈਂ ਖਤ ਪੜਦਾ।
0: ਹਾਂਜੀ ਬਾਈ ਜੀ,
2: ਇੱਕ ਖਤ ਹੈ ਜੀ, ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਬਠਿੰਡਾ ਤੋਂ, ਬਲਵੀਰ ਸਿੰਘ ਸਿੱਧੂ, ਲਵਰੇਜ ਸਿੱਧੂ ਤੇ ਹਰਪ੍ਰੀਤ ਸਿੱਧੂ
0: ਜੀ,
2: ਇਹਨਾਂ ਨੇ ਲਿਖ ਕੇ ਭੇਜਿਆ ਜੀ। ਆਪਣੇ ਇੱਕ ਕਿੱਸਾ ਚੱਲਿਆ ਸੀ ਸੈਫੁਲ ਮਲੂਕ ਦਾ ਜੀ,
0: ਸੈਫੁਲ ਮਲੂਕ, ਹਾਂਜੀ
2: ਹਾਂਜੀ, ਕਹਿੰਦੇ ਇਸ ਨੂੰ ਕਿਰਪਾ ਕਰਕੇ ਰਿਪੀਟ ਕਰ ਦਿੱਤਾ ਜਾਵੇ, ਜਿਹਨਾਂ ਨੂੰ ਕਿੱਸਾ ਬਹੁਤ ਪਸੰਦ ਆਇਆ ਸੀ।
0: ਕਿੱਸਾ ਬਣਾਇਆ ਵੀ ਬਹੁਤ ਮਿਹਨਤ ਦੇ ਨਾਲ ਮੈਂ ਤੇ ਮਮਤਾ ਭੈਣ ਜੀ ਨੇ ਬਣਾਇਆ, 3 ਐਪੀਸੋਡ ਬਣਾਏ ਆ ਇਹਦੇ, ਕਾਫੀ ਰਿਸਰਚ ਵਰਕ ਤੋਂ ਬਾਅਦ
2: ਜੀ,
0: ਰਾਤਾਂ ਕਾਲੀਆਂ ਕਰਨੀਆਂ ਪਈਆਂ ਸੁਖਣ ਨੇ ਇਹਦੇ ਵਾਸਤੇ,
2: ਬਿਲਕੁਲ,
0: ਤੇ ਆਪਣਾ ਮਿਲ ਨਹੀਂ ਰਿਹਾ ਸੀਗਾ, ਤੇ ਕਿਤਾਬਾਂ ਕਿਤੂਬਾਂ ਮੈਂ ਪੜ੍ਹੀਆਂ ਪਰ ਉਹਨਾਂ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਮਿਲ ਰਹੀ ਸੀਗੀ, ਤੇ ਇਹ ਆਪਾਂ ਕਰ ਦਾਂਗੇ, ਮੁੜ ਪ੍ਰਸਾਰਣੇ ਦਾ ਕਰ ਦਿਆਂਗੇ।
2: ਉਹਨਾਂ ਨੇ ਸਪੈਸ਼ਲੀ ਲਿਖ ਕੇ ਭੇਜਿਆ ਵੀ ਸਾਡੀ ਰਿਕੁਐਸਟ ਹੈ ਵੀ ਇਹ ਕਿੱਸਾ ਦੁਆਰਾ ਸਾਨੂੰ ਸੁਣਾ ਦਿਓ, ਵੀ ਸਾਨੂੰ ਇਹ ਕਿੱਸਾ ਬਹੁਤ ਪਸੰਦ ਆਇਆ।
0: ਨਹੀਂ, ਸੁਣਾਵਾਂਗੇ ਜੀ
2: ਜੀ। ਤੇ ਅਗਲਾ ਖਤ ਸ਼ਾਮਲ ਕਰ ਰਹੇ ਹਾਂ ਲਿਖਣ ਵਾਲੇ ਸਾਡੇ ਸਰੋਤਾਂ ਨੇ, ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾ ਨਗਰ ਤੋਂ, ਆਕਾਸ਼ਵਾਣੀ ਤੇ ਕਹਿੰਦੇ ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ, ਅੱਜ ਦਾ ਗੀਤ ਪਟਾਰਾ ਪ੍ਰੋਗਰਾਮ ਸੀਮਾ ਜੀ ਨੇ ਪੇਸ਼ ਕੀਤਾ, ਇਹ ਪੁਰਾਣਾ ਖਤ ਲੱਗਦਾ ਜੀ, ਅੱਜ ਤਾਂ ਗੀਤ ਪਟਾਰਾ ਆਪਣਾ ਦੀਪਾ ਨੇ ਕੀਤਾ ਸੀਗਾ
0: ਜੀ,
2: ਇਹਨਾਂ ਨੂੰ ਚੰਗਾ ਲੱਗਿਆ। ਸ਼ਰਮਾ ਜੀ ਨੇ ਗੁਰਦਾਸ ਮਾਨ ਤੇ ਦਿਲਰਾਜ ਕੌਰ ਦੇ ਉੱਪਰ ਪ੍ਰੋਗਰਾਮ ਪੇਸ਼ ਕੀਤਾ, ਉਹ ਵੀ ਚੰਗਾ ਲੱਗਿਆ। ਹਰ ਅਕਾਲ ਉਸਤਤ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਹੈ
0: ਜੀ,
2: ਪੈਗਾਮ, ਸ਼ੁਰਲੀਆਂ, ਸੁਰੀਲੀ ਦੁਪਹਿਰ, ਸ਼ਾਮ ਸੁਹਾਨੀ ਤੇ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਐਤਵਾਰ ਨੂੰ ਕਹਿੰਦੇ ਮਨਦੀਪ ਜੀ ਕਰਦੇ ਨੇ, ਸਾਨੂੰ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਲੱਗਦਾ ਹੈ।
0: ਹਾਂ, ਨਿੱਕੇ ਨਿੱਕੇ ਤਾਰੇ ਰਜੌਰਾ ਸਾਹਿਬ ਆਪਣਾ ਪੇਸ਼ ਕਰ ਰਹੇ ਨੇ, ਤੇ ਯੁਵਾਣੀ ਦੇ ਇੰਚਾਰਜ ਉਹਨੇ ਬੜੀ ਮਿਹਨਤ ਕਰ ਰਹੇ ਨੇ, ਤੇ ਯੂਥ ਦੇ ਵਿੱਚ ਵੀ ਨਵਾਂ ਟੈਲੈਂਟ ਆਪਾਂ ਆਡੀਸ਼ਨ ਦੇ ਵਿੱਚ ਬੱਚੇ ਆਪਣੇ ਕੋਲ ਆਏ ਨੇ, ਤੇ ਨਵੇਂ ਰੰਗ ਦੇ ਵਿੱਚ ਯੂਥ ਪ੍ਰੋਗਰਾਮ ਯੁਵਾਣੀ ਵੀ ਜਿਹੜਾ ਯੂਥ ਦੇ ਵਿੱਚ ਬਹੁਤ ਹਰਮਨ ਪਿਆਰਾ ਪ੍ਰਚਲਿਤ ਹੈ, ਤੇ ਲੋਕ ਸੁਣਦੇ ਨੇ, ਬੱਚੇ ਸੁਣਦੇ ਨੇ, ਸੈਂਟਰਲ ਯੂਨੀਵਰਸਿਟੀਜ਼ ਹੋ ਗਈਆਂ, ਜਿੰਨੀਆਂ ਵੀ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹਨਾਂ 'ਚ ਕਾਫੀ ਹਰਮਨ ਪਿਆਰਾ ਪ੍ਰੋਗਰਾਮ ਹੈ, ਤੇ ਵਧੀਆ ਜਾਣਕਾਰੀ ਇਨਫੋਰਮੇਸ਼ਨ ਇਸ ਇਹਨਾਂ ਪ੍ਰੋਗਰਾਮਸ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ, ਉਹਦੇ ਲਈ ਮਨਦੀਪ ਰਜੌਰਾ ਸਾਹਿਬ ਧੰਨਵਾਦ ਮੈਂ ਵੀ ਕਰਦਾ, ਤੇ ਤੁਹਾਡਾ ਸਰੋਤੇ ਉਹ ਵੀ ਧੰਨਵਾਦ ਕਰਦੇ ਨੇ, ਤੁਸੀਂ ਉਹਨਾਂ ਦੀ ਪ੍ਰਸ਼ੰਸਾ ਕੀਤੀ
2: ਜੀ। ਖਤ ਲਿਖਣ ਵਾਲੇ ਸਾਡੇ ਸਰੋਤਾ ਸਨ ਜੀ, ਇਹ ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਗੁਰਨੂਰ ਮਾਨ, ਖੁਸ਼ਪ੍ਰੀਤ ਕੌਰ ਮਾਨ ਤੇ ਹਰਵਿੰਦਰ ਮਾਨ
0: ਜੀ,
2: ਤੇ ਫੋਨ ਕਾਲ ਆ ਚੁੱਕੀ ਹੈ ਜੀ ਇੱਕ। ਹੈਲੋ,
3: ਹੈਲੋ ਜੀ,
2: ਹਾਂਜੀ, ਕੌਣ ਬੋਲ ਰਹੇ ਹੋ?
3: ਧੰਨਵਾਦ ਜੀ। ਸ਼ਰਮਾ ਜੀ ਨਮਸਕਾਰ ਤੁਹਾਨੂੰ ਜੀ।
0: ਨਮਸਕਾਰ ਜੀ, ਖਾਲਸਾ ਜੀ,

0: ਜੀ ਫਤਿਹ
1: ਕਿਵੇਂ
0: ਸ਼ਰਮਾ ਜੀ, ਅਕਾਲ ਪੁਰਖ ਮੂਹਰੇ ਪਰਮਾਤਮਾ ਮੂਹਰੇ ਬੇਨਤੀ ਕਰਦੇ ਆ।
1: ਹਾਂਜੀ ਬਾਈ ਜੀ,
0: ਕਿ ਸੱਚਾ ਪਾਤਸ਼ਾਹ
1: ਜੀ
0: ਸ਼ਰਮਾ ਜੀ ਤੇ ਸਾਡਾ ਜਿਹੜਾ ਸਾਰਾ ਪਰਿਵਾਰ ਹੈ
1: ਜੀ,
0: ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਮਹਾਰਾਜ
1: ਜੀ,
0: ਕਿਰਪਾ ਕਰੀ ਨਾ ਤੇ ਮਿਹਰ ਭਰਿਆ ਹੱਥ ਰੱਖੀ।
1: ਬਸ ਤੁਹਾਡੀ ਅਰਦਾਸ ਹੈ, ਜਿਹੜੀ ਅਰਦਾਸ ਦੇ ਵਿੱਚ ਬਾਈ ਜੀ ਬਹੁਤ ਸ਼ਕਤੀ ਆ। ਜਦੋਂ
0: ਇਸ ਕਰਕੇ ਬੇਨਤੀ ਕਰਦੇ ਸੱਚੇ ਮਹਾਰਾਜ ਮੂਹਰੇ ਅਕਾਲ ਪੁਰਖ ਪਰਮਾਤਮਾ ਇਹੋ ਜਿਹੇ ਗੁਰਮੁਖ ਬੰਦਿਆਂ ਨੂੰ ਸਦਾ ਹੀ ਤੰਦਰੁਸਤੀ ਬਖਸ਼ੀ
1: ਜੀ।
0: ਤੇ ਜਿਹੜੇ ਤੁਹਾਡੇ ਪ੍ਰੋਗਰਾਮ ਆ ਜੀ ਬਹੁਤ ਸੋਹਣੇ ਚੱਲਦੇ ਆ
1: ਜੀ,
0: ਤੇ ਕੱਲ ਜਿਹੜਾ ਮੇਰੀ ਭੈਣ ਨੇ ਪ੍ਰੋਗਰਾਮ ਦੁਪਹਿਰੇ ਕੀਤਾ ਸੀ।
1: ਥੋੜਾ ਜਿਹਾ ਬਾਈ ਜੀ ਖਾਲਸਾ ਜੀ ਰੇਡੀਓ ਤੋਂ ਦੂਰ ਹੋ ਜਾਓ ਜੇ।
0: ਲਓ ਜੀ ਬੰਦ ਹੀ ਕਰ ਦਿੰਦੇ ਆ,
1: ਬੰਦ ਕਰ ਦੋ, ਇੱਕੋ ਆਉਂਦੀ ਆ ਬਾਈ ਜੀ।
0: ਠੀਕ ਆ ਜੀ,
1: ਹਾਂਜੀ ਹੁਣ ਬੋਲੋ ਫਰਮਾਓ।
0: ਤੇ ਬਹੁਤ ਸੋਹਣਾ ਪ੍ਰੋਗਰਾਮ ਸੁਣਾਇਆ ਜੀ, ਜਿਹੜੇ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਗੁਰਬਾਣੀ ਚਲਾਉਂਦੇ ਹੋ
1: ਜੀ,
0: ਬੜਾ ਆਨੰਦ ਆਉਂਦਾ ਹੈ, ਬੜੇ ਸੋਹਣੇ ਰਾਗਿਆਂ ਦਾ ਕੀਰਤਨ ਚੱਲਦਾ
1: ਜੀ ਬਾਈ ਜੀ।
0: ਜਿਹੜਾ ਸ਼ੁਰਲੀਆਂ ਪ੍ਰੋਗਰਾਮ ਆ ਹੁਣੇ ਆ ਕੇ ਹਟਿਆ ਪਹਿਲਾਂ ਜੇਦੂ
1: ਜੀ,
0: ਬਹੁਤ ਸੋਹਣਾ ਸੀਗਾ
1: ਜੀ।
0: ਤੇ ਜਿਹੜਾ ਤੁਸੀਂ ਕਿੱਸਾ ਇੱਕ ਬੇਗੋ ਦਾ ਸੁਣਾਇਆ ਸੀ ਉਹ ਬੜਾ ਸੋਹਣਾ ਸੀ
1: ਜੀ।
0: ਇੱਕ ਬੇਨਤੀ ਕਰਦੇ ਆ ਵੀ ਸੁੱਚੇ ਸੂਰਮੇ ਦਾ ਜੇ ਤੁਸੀਂ ਕਿੱਸਾ ਕਿਤੇ ਕਿਰਪਾ ਕਰਕੇ ਸੁਣਾ ਦਿਓ।
1: ਸੁੱਚੇ ਸੂਰਮੇ ਦਾ ਤਾਂ ਬਾਈ ਜੀ ਜਿਹੜਾ ਹੈਗਾ ਕਿੱਸਾ ਮੈਂ ਕੋਈ ਛੱਡਿਆ ਹੀ ਨੀ ਬਾਈ ਜੀ।
0: ਅੱਛਾ ਜੀ,
1: ਸੁੱਚੇ ਸੂਰਮੇ ਦਾ ਜਿਉਣਾ ਮੌੜ ਮਿਰਜ਼ਾ ਸਾਹਿਬਾਂ ਜੱਗਾ ਸੂਰਮਾ ਦੁੱਲਾ ਪੱਟੀ, ਠੀਕ ਹੈ ਨਾ।
0: ਜੁੱਗਾ ਸੂਰਮਾ ਤਾਂ ਬਹੁਤ ਸੋਹਣਾ ਸੁਣਿਆ ਸੀ ਜੀ, ਬੜੇ ਧਿਆਨ ਨਾਲ ਸੁਣਿਆ ਸੀ ਉਹਦੇ।
1: ਸੁੱਚਾ ਸੂਰਮਾ ਰਿਪੀਟ ਕਰਦੇ ਆ, ਸੁਖਣ ਨੋਟ ਕਰ ਲਈ ਪੁੱਤ, ਤੇ ਰਿਪੀਟ ਕਰ ਦੇਂਗੇ ਬਾਈ ਜੀ, ਨੋਟ ਕਰ ਲਿਆ ਸੀ।
0: ਕਿਉਂ ਐ ਨਾ, ਹਰ ਇੱਕ ਬੰਦੇ ਨੂੰ ਇਤਿਹਾਸ ਬਾਰੇ ਪਤਾ ਨੀ ਲੱਗਦਾ, ਤੁਸੀਂ ਦੱਸਿਆ ਕਿੱਥੋਂ ਜੰਮਿਆ, ਕਿਹੜੀ ਉਹਦੀ ਮਾਂ ਸੀ, ਕਿੱਥੇ ਭੈਣ ਵਿਆਹੀ ਸੀ ਉਹਦੀ, ਕਿਵੇਂ ਹੋਇਆ
1: ਜੀ,
0: ਬਹੁਤ ਸੋਹਣਾ ਪ੍ਰੋਗਰਾਮ ਸੀ ਜੀ।
1: ਹਾਂ ਨਹੀਂ, ਬਹੁਤ ਮਿਹਨਤ ਨਾਲ ਇਹ ਕਿੱਸੇ ਤਿਆਰ ਕੀਤੇ ਮੈਂ ਤੇ ਬਰਾੜ ਸਾਹਿਬ ਨੇ।
0: ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮਹਾਰਾਜ,
1: ਧੰਨਵਾਦ ਖਾਲਸਾ ਜੀ, ਧੰਨਵਾਦ ਜੀ।
2: ਜੀ ਸਮਾਂ 1:48 ਤੇ 22 ਸਕਿੰਟ ਦਾ ਹੋ ਗਿਆ ਤੇ ਖਤਾਂ ਦਾ ਸਿਲਸਿਲਾ ਆਪਣੇ ਕੋਲ ਲਗਾਤਾਰ ਆ ਰਹੇ ਨੇ। ਖਤ ਪੜ੍ਹਦੇ ਹਾਂ ਜੀ। ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਪਵਨ ਸ਼ਰਮਾ ਤੇ ਉਹਨਾਂ ਦਾ ਪੋਤਰਾ ਪਰਵਿਸ਼ ਕੌਸ਼ਲ ਰਾਮਾ ਮੰਡੀ ਤੋਂ
1: ਜੀ।
2: ਇਹ ਕਹਿੰਦੇ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ
1: ਜੀ।
2: ਬਲਜੀਤ ਸ਼ਰਮਾ ਜੀ ਦੁਆਰਾ ਕਹਿੰਦੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ ਹੁੰਦੇ ਨੇ
1: ਜੀ,
2: ਚਾਹੇ ਕਹਿੰਦੇ ਕਲਾਕਾਰਾਂ ਦੀਆਂ ਜੀਵਨੀਆਂ ਹੋਣ ਜਾਂ ਧਾਰਮਿਕ ਪ੍ਰੋਗਰਾਮ ਹੋਵੇ, ਸਾਰੇ ਹੀ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰਦੇ ਨੇ
1: ਜੀ।
2: ਸਾਰੇ ਪੇਸ਼ਕਰਤਾ ਭੈਣਾਂ ਤੇ ਵੀਰ ਆਪਣੀ ਕਲਾ ਦੇ ਜੌਹਰ ਜਿਹੜੇ ਨੇ ਦਿਖਾਉਂਦੇ ਨੇ, ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ਣ। ਬਾਕੀ ਸ਼ਰਮਾ ਜੀ ਨੂੰ ਬੇਨਤੀ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਵਧੀਆ ਗੀਤਕਾਰ ਹਨ, ਜਿਵੇਂ ਕਹਿੰਦੇ ਸਿੱਧੂ ਕਣਕਵਾਲੀਆ, ਜਨਕ ਸ਼ਰਮੀਲਾ, ਅਲਬੇਲ ਬਰਾੜ, ਪ੍ਰੀਤ ਕਾਲਚਰਾਣੀ, ਗੁਰਮੇਲ ਢਿੱਲੋ ਭੁੱਖਿਆਂ ਵਾਲੀ, ਇਹਨਾਂ ਗੀਤਕਾਰਾਂ ਬਾਰੇ ਵੀ ਕਹਿੰਦੇ ਪ੍ਰੋਗਰਾਮ ਜ਼ਰੂਰ ਪੇਸ਼ ਕੀਤਾ ਜਾਵੇ।
1: ਇਹਨਾਂ ਵਾਸਤੇ ਨਾ ਪਾਰਟੀਕੂਲਰ ਸੁਖਜੀਤ ਮੈਂ ਆਪਣਾ ਨੋਟ ਕੀਤਾ ਹੋਇਆ ਡਾਇਰੀ ਚ ਰਾਜੇ
2: ਜੀ,
1: ਤੇ ਇਹਨਾਂ ਨੂੰ ਆਪਾਂ ਸੁਖਨ ਦੇ ਵਾਰਿਸ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਾਂਗੇ।
2: ਹਾਂਜੀ,
1: ਤੇ ਇੰਟਰਵਿਊ ਬੇਸਡ ਪਰਸਨੈਲਿਟੀ ਬੇਸਡ ਪ੍ਰੋਗਰਾਮ ਚੱਲਦਾ ਆਪਣਾ ਸੁਖਨ ਦੇ ਵਾਰਿਸ
2: ਜੀ,
1: ਲਿਟਰੇਰੀ ਪਰਸਨੈਲਿਟੀਜ਼ ਆਪਾਂ ਇਨਵਾਈਟ ਕਰਦੇ ਹਾਂ, ਉਹਨਾਂ ਚ ਕਾਲ ਕਰਾਂਗੇ
2: ਜੀ।
1: ਤੇ ਪੰਡਿਤ ਜੀਆਂ ਦਾ ਬਹੁਤ ਬਹੁਤ ਧੰਨਵਾਦ, ਤੇ ਬਹੁਤ ਬੁੱਧੀਜੀਵੀ ਸਰੋਤਾ ਨੇ ਆਪਣੇ ਆਪਣੇ ਨਾਲ ਜੁੜੇ ਹੋਏ ਨੇ, ਧੰਨਵਾਦ ਸ਼ਰਮਾ ਜੀ
2: ਜੀ। ਤੇ ਸੀਮਾ ਜੀ ਨੇ ਇਸ਼ਾਰਾ ਦਿੱਤਾ ਫੋਨ ਦਾ। ਹੈਲੋ ਹੈਲੋ
3: ਹੈਲੋ
2: ਹਾਂਜੀ ਹੈਲੋ
3: ਹੈਲੋ
1: ਹਾਂਜੀ ਹਾਂਜੀ ਬਾਈ ਜੀ ਬੋਲੋ ਜੀ, ਤੁਸੀਂ ਮਾਈਕ ਹੀ ਚੈੱਕ ਕਰੀ ਜਾਂਦੇ ਹੋ।
3: ਹੈਲੋ
1: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ।
3: ਹਾਂਜੀ ਫੋਨ ਸਰਬ ਜੀ
1: ਠੀਕ ਹੈ ਵੀਰੇ?
3: ਹੈਲੋ
1: ਹਾਂ ਹਾਂ ਸੁਣੀ ਬੋਲ ਬੋਲ ਵੀ ਪਾ ਵੀਰੇ ਯਾਰ, ਹੌਂਕੇ ਜੇ ਖਿੱਚੀ ਜਾਂਦਾ। ਹਾਂ ਬੋਲ ਬਾਈ। ਭਗਤੀ ਰਸ ਵਾਲਾ ਪ੍ਰੋਗਰਾਮ ਜਿਹੜਾ ਸਵੇਰੇ ਚੱਲਦਾ ਹੈਗਾ ਉਹ ਤੁਹਾਨੂੰ ਵਧੀਆ ਲੱਗਦਾ? ਨੀ ਤੁਹਾਡੀ ਆਵਾਜ਼ ਵਧੀਆ ਲੱਗਦੀ ਬਾਈ। ਇਹ ਤੋਂ ਇਲਾਵਾ ਹੋਰ ਕਿਹੜੇ ਪ੍ਰੋਗਰਾਮ ਸੁਣਦੇ ਆ ਬਾਈ? ਠੀਕ ਹੈ ਸੰਕੇਜ ਮੂੰਹ ਜਨਾਨੀਆਂ ਨੂੰ ਸੰਗੀ ਹੈ ਨਾ, ਖੁੱਲ ਕੇ ਜੇ ਗੱਲ ਕਰਿਆ ਕਰੇ ਯਾਰ।
2: ਸਰੋਤਾ ਨੇ ਜੱਗਾ ਸਿੰਘ ਰਾਮਾ ਮੰਡੀ ਤੋਂ, ਨਾਲ ਇਹਨਾਂ ਦੇ ਬਲਜੀਤ ਕੌਰ ਤੇ ਉਹਨਾਂ ਦਾ ਪੋਤਰਾ ਤਨਵੀਰ, ਗੁਰਵੀਰ, ਜਸਨੂਰ, ਇਹ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ।
1: ਸਤਿ ਸ੍ਰੀ ਅਕਾਲ ਜੀ।
2: ਤੇ ਇਹ ਲਿਖਦੇ ਨੇ ਐਤਵਾਰ ਨੂੰ ਰਜਿੰਦਰ ਮਾਨ ਨੇ ਘਰ ਪਰਿਵਾਰ ਪ੍ਰੋਗਰਾਮ ਪੇਸ਼ ਕੀਤਾ। ਰਜਿੰਦਰ ਮਾਨ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ, ਸਾਰੀਆਂ ਬੀਬੀਆਂ ਰਜਿੰਦਰ ਮਾਨ ਦੀ ਪੇਸ਼ਕਾਰੀ ਨੂੰ ਸਲਾਹੁੰਦੀਆਂ ਨੇ। ਰਜਿੰਦਰ ਮਾਨ ਦਾ ਪੰਜਾਬੀ ਦਾ ਬੋਲਣ ਦਾ ਸ਼ੁੱਧ ਉਚਾਰਨ ਬਹੁਤ ਵਧੀਆ ਸਾਫ਼।

0: ਆਵਾਜ਼ ਹੈ, ਅੱਜ ਤੱਕ ਦਾ ਰਿਕਾਰਡ ਹੈ ਕਹਿੰਦੇ।
1: ਰਜਿੰਦਰ ਦਾ।
0: ਹਾਂਜੀ, ਜਿੰਨੀਆਂ ਬੀਬੀਆਂ ਦੇ ਨਾਲ ਫੋਨ ਤੇ ਰਜਿੰਦਰ ਗੱਲ ਕਰਦੀ ਹੈ, ਸਭ ਨਾਲ ਆਪਣੀਆਂ ਸਕੀਆਂ ਭੈਣਾਂ ਵਾਂਗ ਘੁਲ ਮਿਲ ਕੇ ਗੱਲ ਕਰਦੀ ਹੈ,
1: ਜੀ
0: ਤੇ ਕਹਿੰਦੇ ਇਹ ਗੁਣ ਵਿਰਲੇ ਵਿਰਲੇ ਦੇ ਵਿੱਚ ਪਾਏ ਜਾਂਦੇ ਨੇ। ਪੰਜਾਬੀ ਦੇ ਉਚਾਰਨ ਦੇ ਵਿੱਚ ਰਜਿੰਦਰ ਮਾਨ ਸਭ ਤੋਂ ਟੌਪ ਤੇ ਹੈ।
1: ਅੱਛਾ,
0: ਇਹਨਾਂ ਲਿਖ ਕੇ ਭੇਜਿਆ ਜੀ,
1: ਤੁਸੀਂ ਥੱਲੇ ਹੋ ਸਾਰੀਆਂ ਹੈ।
0: ਹੁਣ ਇਹਨਾਂ ਦੇ ਕਹਿਣ ਦੇ ਮੁਤਾਬਿਕ ਤਾਂ ਇਹੀ
1: ਹਾਂ।
0: ਲੱਗਦਾ।
1: ਨਹੀਂ ਨਹੀਂ ਬਾਈ, ਜਰਾ ਅਰਜਿੰਦਰ ਬਾਣੀ ਮੇਰੀ ਲਾਡਲੀ ਭੈਣ ਹੈ, ਠੀਕ ਹੈ। ਉਹ ਮੇਰੇ ਕੋਲ ਘਰੋੜ ਕੇ ਜੇ ਬੋਲਦੇ, ਥੋੜੀ ਜਿਹੀ ਠੇਠ ਪੰਜਾਬੀ ਮਲਵਈ ਭਾਸ਼ਾ, ਬਾਕੀ ਕੁੜੀਆਂ ਯਾਰ ਕਿਸੇ ਗੱਲੋਂ ਘੱਟ ਨਹੀਂ ਯਾਰ, ਠੀਕ ਹੈ। ਉਚਾਰਨ ਤਾਂ ਸਾਰਿਆਂ ਦਾ ਸ਼ੁੱਧ ਆ ਬਾਈ।
0: ਸੋਮਵਾਰ ਨੂੰ ਕਹਿੰਦੇ ਸ਼ਾਮ 5 ਵਜੇ ਦੇਬੀ ਮਖਸੂਸਪੁਰੀ ਜੀ ਦੇ ਉੱਪਰ ਪ੍ਰੋਗਰਾਮ ਬਲਜੀਤ ਸ਼ਰਮਾ ਜੀ ਨੇ ਪੇਸ਼ ਕੀਤਾ।
1: ਜੀ
0: ਇਹ ਪ੍ਰੋਗਰਾਮ ਇਹਨਾਂ ਨੂੰ ਬਹੁਤ ਕਹਿੰਦੇ ਵਧੀਆ ਲੱਗਿਆ, ਬੜਮੁੱਲੀ ਜਾਣਕਾਰੀ ਕੀਤੀ ਦਿੱਤੀ ਗਈ ਇਸ ਪ੍ਰੋਗਰਾਮ ਦੇ ਵਿੱਚ, ਗੱਲਾਂ ਬਾਤਾਂ ਕੀਤੀਆਂ ਗਈਆਂ, ਸਾਨੂੰ ਪ੍ਰੋਗਰਾਮ ਚੰਗਾ ਲੱਗਿਆ
1: ਧੰਨਵਾਦ ਜੀ। ਇਹ ਪ੍ਰੋਗਰਾਮ ਮਿਹਨਤ ਵੀ ਬਹੁਤ ਕੀਤੀ ਗੁਰਦੀਪ ਨੇ ਨਾ,
0: ਜੀ
1: ਤੇ
0: ਤੇ
1: ਹਾਂ 2 ਐਪੀਸੋਡ ਬਣਿਆ ਸੁਖਜੀਤ ਤੇਰੇ,
0: ਹਾਂਜੀ
1: ਤੇ ਦੂਜਾ ਐਪੀਸੋਡ ਵੀ ਸਰੋਤਿਆਂ ਨੂੰ ਵਧੀਆ ਲੱਗੂਗਾ।
0: ਹਾਂਜੀ, ਤੇ ਸੋਮਵਾਰ ਨੂੰ ਕਹਿੰਦੇ ਸ਼ਾਮ 7 ਵਜੇ ਖੁਸ਼ਪ੍ਰੀਤ ਸ਼ੇਰਗਿੱਲ ਨੇ ਸ਼ਾਮ ਸੋਹਣੀ ਪ੍ਰੋਗਰਾਮ ਪੇਸ਼ ਕੀਤਾ। ਸੱਚਮੁੱਚ ਮੇਰੀ ਕਹਿੰਦੇ ਸ਼ਾਮ ਜਿਹੜੀ ਸੀ ਉਹ ਸੁਹਾਨੀ ਹੋ ਗਈ, ਕਿਉਂਕਿ ਲਗਭਗ 6 ਮਹੀਨਿਆਂ ਤੋਂ ਮੇਰਾ ਫੋਨ ਨਹੀਂ ਲੱਗਿਆ ਸੀ। ਮੈਨੂੰ ਬਹੁਤ ਖੁਸ਼ੀ ਹੋਈ, ਕੱਲ ਦਾ ਦਿਨ ਜਿਹੜਾ ਸੋਮਵਾਰ ਵਾਲਾ ਸੀ ਮੇਰੇ ਵਾਸਤੇ ਬਹੁਤ ਲੱਕੀ ਰਿਹਾ, FM ਬਠਿੰਡਾ ਤੇ ਗੱਲ ਹੋਣੀ ਬਹੁਤ ਵੱਡੀ ਗੱਲ ਹੈ। ਜਿੰਨੇ ਵੀ ਕਹਿੰਦੇ ਕਿੱਸੇ ਕਹਾਣੀਆਂ ਤੁਸੀਂ ਸੁਣਾਉਂਦੇ ਹੋ ਸਾਰੇ ਹੀ ਬੜੇ ਸ਼ੌਂਕ ਨਾਲ ਅਤੇ ਦਿਲ ਲਾ ਕੇ ਸੁਣੇ ਜਾਂਦੇ ਨੇ। ਜਿੰਨੇ ਵੀ ਬੰਦੇ ਕਹਿੰਦੇ ਮੇਰੇ ਨਾਲ ਰੇਡੀਓ ਠੀਕ ਕਰਾਉਣ ਆਉਂਦੇ ਨੇ ਮੇਰੇ ਕੋਲ, ਕਹਿੰਦੇ ਉਹ ਵੀ ਸਾਰੇ ਬੜੀ ਸਲਾਹਤਾ ਕਰਦੇ ਨੇ ਪ੍ਰੋਗਰਾਮਾਂ ਦੀ।
1: ਜੀ ਜੀ, ਆਪਣਾ ਖੁਸ਼ਪ੍ਰੀਤ ਸ਼ੇਰਗਿੱਲ ਭੈਣ ਦੀ ਸਲਾਹਤਾ ਕੀਤੀ ਇਹਨਾਂ ਨੇ। ਖੁਸ਼ਪ੍ਰੀਤ ਤਾਂ ਜਿਹੜੀ ਹੈਗੀ ਗੁਣਾਂ ਦੀ ਗੁਥਲੀ ਹੈ,
0: ਜੀ
1: ਤੇ ਕੋਈ ਵੀ ਪ੍ਰੋਗਰਾਮ ਕਿਸੇ ਵੀ ਆਪਣਾ ਸੈਕਸ਼ਨ ਦੇ ਨਾਲ ਜੁੜਿਆ ਜਦੋਂ ਆਪਣਾ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਦੇ ਦਿੰਦੇ ਆ ਤੇ ਉਹਦੇ 'ਚ ਜਾਨ ਪਾ ਦਿੰਦੀ ਹੈ। ਖਾਸ ਕਰਕੇ ਹੈਲੋ ਡਾਕਟਰ, ਆਪਣਾ ਲਾਈਵ ਫੋਨ ਇਨ ਕਨਵਰਸੇਸ਼ਨ ਵਿਦ ਡਾਕਟਰਸ, ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਚੱਲਦਾ ਹੀ ਖੁਸ਼ਪ੍ਰੀਤ ਕਰਕੇ ਹੈ। ਈਵਨ ਡਾਕਟਰਸ ਵੀ ਆ ਕੇ ਸਪੈਸ਼ਲ ਸੁਖਜੀਤ ਆਪਣਾ ਮੇਰੇ ਕੋਲ ਸਿਫਾਰਿਸ਼ ਕਰਦੇ ਆ ਕਿ ਅਸੀਂ ਇੰਟਰਵਿਊ ਜੇ ਕਰਵਾਉਣੀ ਹੈ ਤਾਂ ਖੁਸ਼ਪ੍ਰੀਤ ਤੋਂ ਹੀ ਕਰਵਾਉਣੀ ਹੈ।
0: ਬਿਲਕੁਲ ਜੀ,
1: ਜਾਣ ਪਾਉਂਦੀ ਉਹਨੂੰ ਸਬਜੈਕਟ ਤੇ ਨੌਲੇਜ ਵੀ ਹੈ।
0: ਹਾਂਜੀ, ਉਹ ਫਿਰ ਉਸ ਨਾਲ ਜੁੜੇ ਹੋਏ
1: ਹਾਂ,
0: ਨਾ
1: ਮੈਡੀਕਲ,
0: ਸਾਰਾ ਪਤਾ
1: ਹਾਂ,
0: ਹੁੰਦਾ
1: ਉਸ ਪ੍ਰੋਫੈਸ਼ਨ ਨਾਲ ਜੁੜੇ ਹੋਣ ਕਰਕੇ ਉਹਨੂੰ ਬਰੀਕੀਆਂ ਪਤਾ।
0: ਹਾਂਜੀ,
1: ਫੋਨ ਹੈ, ਫੋਨ ਫੋਨ ਪੈਣੇ,
0: ਹਾਂਜੀ
1: ਫੋਨ ਆਪਣਾ ਲਈਏ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਸ਼ਰਮਾ ਜੀ।
1: ਹੈਲੋ,
2: ਸਤਿ ਸ੍ਰੀ ਅਕਾਲ ਜੀ ਸ਼ਰਮਾ ਜੀ,
1: ਆਵਾਜ਼ ਆ ਨਹੀਂ ਰਹੀ ਸੀਮਾ।
2: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ ਜੀ,
1: ਤੇ ਤੂੰ ਬੋਲ
2: ਰਹੀ
1: ਹੈ?
2: ਸਤਿ ਸ੍ਰੀ ਅਕਾਲ ਜੀ ਭੈਣ ਜੀ,
1: ਮੈਨੂੰ ਮੁੜਕਾ ਜਾਈ ਜਾਂਦਾ ਸੀ, ਮੈਂ ਤਾਂ ਲਾ।
0: ਹਾਂਜੀ, ਕੌਣ ਬੋਲ ਰਿਹਾ, ਨਾਮ ਦੱਸ ਦੋ ਤੁਹਾਡਾ।
1: ਹਾਂ ਹਾਂ,
2: ਰੋਜ਼ਾ ਸਿੰਘ ਮਿਸਤਰੀ ਪਿੰਡ ਆਦਰੀਆਂ ਜੀ।
0: ਜੀ, ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਦੱਸੋ ਕੀ ਗੱਲ ਕਰਨੀ ਚਾਹੋਗੇ ਪ੍ਰੋਗਰਾਮਾਂ ਦੇ ਬਾਰੇ।
2: ਪਹਿਲਾਂ ਤਾਂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ।
0: ਮੰਨ ਲੀਜੀਏ, ਸਤਿ ਸ੍ਰੀ ਅਕਾਲ ਤੁਹਾਡੀ।
2: ਇੱਕ ਨਾ ਜੀ, ਮੇਰੇ ਹਿਸਾਬ ਨਾਲ 2 ਹਫ਼ਤੇ ਹੋ ਗਏ ਹੁਣ ਸਰਦੂਲ ਸਿਕੰਦਰ ਦੀ ਜ਼ਿੰਦਗੀ ਬਾਰੇ ਦੱਸਿਆ ਜੀ ਤੁਸੀਂ।
1: ਹਾਂਜੀ, ਸਰਦੂਲ ਸਿਕੰਦਰ ਸਾਹਿਬ ਤੇ ਆਪਣਾ ਅਮਰ ਨੂਰੀ ਜੀ ਤੇ ਅਸੀਂ ਪ੍ਰੋਗਰਾਮ ਪੇਸ਼ ਕੀਤਾ ਸੀ ਜੀ।
2: ਹਾਂਜੀ, ਬਹੁਤ ਵਧੀਆ ਲੱਗਾ, ਜਮਾ ਹੀ ਲੱਗਾ ਜਿਵੇਂ ਸਾਹਮਣੇ ਬੈਠੇ ਹੁੰਦੇ ਜੀ।
1: ਜੀ ਜੀ,
2: ਜੇ ਕਿਰਪਾ ਕਰਕੇ ਅਮਰ ਸਿੰਘ ਚਮਕੀਲੇ ਬਾਰੇ ਵੀ ਸੁਣਾ ਦਿਓ ਜੀ।
1: ਯਾਰ, ਅਮਰ ਸਿੰਘ ਚਮਕੀਲਾ ਤੇ ਆਪਣਾ ਮੇਰਾ ਵੀ ਫੇਵਰਿਟ ਸਿੰਗਰ ਹੈ, ਠੀਕ ਹੈ ਨਾ, ਪਰ ਕੁਛ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ ਤੇ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਤੋਂ ਬੜੀ ਫਰਮਾਇਸ਼ਾਂ ਆਉਂਦੀਆਂ, ਹੈ ਨਾ ਸੁਖਣ
0: ਅਮਰ ਨੂਰੀ।
2: ਹਾਂ,
1: ਪਰ ਉਹਦੇ ਚ ਬਾਈ ਜਿਹੜਾ ਹੈਗਾ ਨਾ, ਅਸੀਂ ਵੀ ਜਿਹੜਾ ਹੈਗਾ ਕੁਛ ਪੋਲਿਸੀਜ਼ ਦੇ ਅਕੋਰਡਿੰਗਲੀ ਚੱਲਣਾ ਹੁੰਦਾ ਗਾ, ਬਾਕੀ ਧਾਰਮਿਕ ਗੀਤ ਚਮਕੀਲਾ ਸਾਹਿਬ ਦੇ ਉਹ ਚੱਲ ਰਹੇ ਆ ਆਕਾਸ਼ਵਾਣੀ FM ਦੇ ਮੰਚ ਤੋਂ। ਪਰਟੀਕੁਲਰ ਕੋਈ ਨੀ, ਕੋਸ਼ਿਸ਼ ਕਰਾਂਗੇ ਆਪਾਂ ਸਭਿਕ ਢੰਗ ਨਾਲ ਨਾ, ਕਿਸੇ ਢੰਗ ਨਾਲ ਜਿਹੜਾ ਹੈਗਾ ਇਹਨਾਂ ਦੀ
2: ਜ਼ਿੰਦਗੀ ਬਾਰੇ ਦੱਸ।
1: ਹਾਂ, ਕੋਈ ਗੱਲ ਨੀ ਬਾਈ ਜੀ, ਜ਼ਰੂਰ ਕਰਾਂਗੇ। ਓਕੇ ਵੀਰ ਜੀ, ਓਕੇ।
0: ਸਮਾਂ 1:55 ਤੇ 10 ਸਕਿੰਟ ਦਾ ਹੋ ਗਿਆ ਤੇ ਪ੍ਰੋਗਰਾਮ ਦੇ ਵਿੱਚ ਖਤ ਆਪਣੇ ਕੋਲ ਪਹੁੰਚ ਚੁੱਕਿਆ। ਖਤ ਪੜ੍ਹ ਦਈਏ ਸਰ, ਹੁਣ ਇੱਕ ਹੋਰ।
1: ਹਾਂਜੀ ਹਾਂਜੀ,
0: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਕੰਚਨ, ਸੁਨੀਤਾ ਜਿੰਦਲ ਤੇ ਪੂਰਾ ਖੁਸ਼ ਦਿਲ ਪਰਿਵਾਰ। ਇਹ ਕਹਿੰਦੇ ਜੀ, ਪ੍ਰੋਗਰਾਮ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਨਮਸਕਾਰ। ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਚੰਗੇ ਲੱਗਦੇ ਨੇ, ਜਿਵੇਂ
1: ਰਿਕਾਰਡਿੰਗ ਲਾਈਵ ਹੈ ਬੇਟਾ, ਬਸ ਠੀਕ ਹੈ। ਹਾਂਜੀ ਸੁਖਣ,
0: ਜਿਵੇਂ ਸੁਰੀਲੀ ਦੁਪਹਿਰ, ਹੈਲੋ ਫਰਮਾਇਸ਼, ਪੰਜ ਪਾਣੀਆਂ ਦੇ ਗੀਤ, ਆਪਣਾ ਜਿਹੜਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਤੇ ਜਿਹੜਾ ਆਪਣਾ ਸ਼ੁਰਲੀਆਂ ਪ੍ਰੋਗਰਾਮ ਦੇ ਵਿੱਚ ਕਹਿੰਦੇ ਬਿੱਬ ਭੂਆ ਦਾ ਹਾਸਾ
1: ਜੀ,
0: ਪੈਗਾਮ, ਹੱਡ ਬੀਤੀਆਂ, ਜੱਗ ਬੀਤੀਆਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ। ਤੁਹਾਡੇ ਸਾਰੇ ਹੀ ਅਨਾਊਂਸਰ ਬਹੁਤ ਹੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਇੰਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਦੇ ਲਈ ਆਕਾਸ਼ਵਾਣੀ FM ਬਠਿੰਡਾ ਦਾ ਕਹਿੰਦੇ ਅਸੀਂ ਧੰਨਵਾਦ ਕਰਦੇ ਹਾਂ।
1: ਬਿਲਕੁਲ ਜੀ ਬਿਲਕੁਲ, ਅਸੀਂ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰੇ ਸੈਗਮੈਂਟਸ ਆਕਾਸ਼ਵਾਣੀ FM ਬਠਿੰਡਾ ਤੋਂ ਜਿੰਨੇ ਵੀ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਆ ਉਹ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਸੁਣਦੇ ਹੋ, ਤੇ ਸਾਡਾ ਵੀ ਜੀ ਕਰਦਾ ਹੈ ਨਾ, ਤੇ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਸਰੋਤਿਆਂ ਦੇ ਸਨਮੁੱਖ ਰੱਖੀਏ। ਤੇ

0: ਸਗੋਂ ਦੋ ਕੁ ਬੋਲੀਆਂ ਪਾਈਏ, ਟਾਈਮ ਵੀ ਘੱਟ ਆ,
1: ਹਨਾ। ਖਤ ਪੜਦਾ ਜੀ, ਛੋਟਾ ਜਿਹਾ
0: ਪੜਦੇ, ਵੱਡਾ ਪੜਦੇ।
1: ਹਾਂਜੀ, ਇੱਕ ਛੋਟਾ ਜਿਹਾ ਖਾਤਾ ਜੀ, ਪਿੰਡ ਜੋੜਕੀਆ ਤੋਂ ਲਿਖਣ ਵਾਲੇ ਸਾਡੇ ਸਰੋਤਾ ਨੇ ਹਰਦੇਵ ਮਿਸਤਰੀ, ਸੁਖਵਿੰਦਰ ਤੇ ਸਤਪਾਲ ਖੋਖਰ ਲਿਖਦੇ ਨੇ। ਸਰੋਤਾ ਮੰਚ ਪੇਸ਼ਕਰਤਾਵਾਂ ਬਲਜੀਤ ਸ਼ਰਮਾ ਤੇ ਸੁਖਜੀਤ ਕੌਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਪ੍ਰੋਗਰਾਮ ਸਾਰੇ ਹੀ ਬਹੁਤ ਵਧੀਆ ਚੱਲ ਰਹੇ ਨੇ, ਐਫ ਐਮ ਦੀ ਸਾਰੀ ਟੀਮ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਤਿਆਰ ਕਰਦੀ ਹੈ ਤੇ ਪੇਸ਼ ਕਰਦੀ ਹੈ। ਐਤਵਾਰ ਨੂੰ ਮੇਰਾ ਪਿੰਡ ਪ੍ਰੋਗਰਾਮ ਸ਼ੇਰਗੜ੍ਹ ਤੋਂ ਪੇਸ਼ ਕੀਤਾ ਗਿਆ, ਬਹੁਤ ਵਧੀਆ ਲੱਗਿਆ, ਪਰ ਉਸ ਵਿੱਚ ਇੱਕ ਗੱਲ ਪੁੱਛਣੋ ਰਹਿ ਗਈ ਕਿ ਤੁਹਾਡੇ ਪਿੰਡ ਨੂੰ ਬੱਸਾਂ ਦੇ ਰੂਟ ਕਿੱਥੋਂ ਤੋਂ ਕਿੱਥੋਂ ਤੱਕ ਚੱਲਦੇ ਨੇ? ਬਾਕੀ ਸਾਰੇ ਸਟਾਫ ਨੂੰ ਰੱਬ ਕਹਿੰਦੇ ਤਰੱਕੀਆਂ ਬਖਸ਼ਣ ਜੀ, ਧੰਨਵਾਦ।
0: ਹਾਂ, ਸ਼ੇਰਗੜ੍ਹ ਤੋਂ ਵੀ ਬੇਸਟ ਪ੍ਰੋਗਰਾਮ ਸੀਗਾ, ਆਪਣੀ ਕਿਸਾਨ ਵਾਣੀ ਦੀ ਟੀਮ ਇਹ ਕਵਰ ਅਪ ਕਰਕੇ ਲਿਆਏ ਸੀਗੇ ਤੇ ਵਧੀਆ ਪ੍ਰੋਗਰਾਮ ਸੀਗਾ। ਤੇ ਮੈਨੂੰ ਲੱਗਦਾ 1:57:06:08 ਹੋ ਗਏ ਤੇ ਦੋ ਕੁ ਬੋਲੀਆਂ ਪਾ ਦੀ ਹੈ ਨਾ ਸੀਮਾ, ਤੇ ਲੈ ਫਿਰ ਚੱਕੀ ਫਿਰ ਹੈ ਨਾ। ਉਰਲੇ ਪਾਸੇ ਚਰੀ ਬਾਜਰਾ, ਉਰਲੇ ਪਾਸੇ

0: ਕਹਿੰਦੀ ਹਜੇ ਪਏ ਆ ਸੁਖਣ ਇੱਕ ਦੋ ਮਿੰਟ
1: ਤੁਸੀਂ ਇਹ ਪਾਉਂਗੇ ਜੀ ਬੋਲੀਆਂ ਤੁਹਾਨੂੰ ਵੱਧ ਹੁੰਦੀਆਂ
0: ਮਿਰਚਾਂ ਚੁਰ ਚੁਰੀਆਂ ਨਾਲੇ ਆਲੂਆਂ ਦੀ ਦਾਲ ਇਕਰਾਰੀ ਮਿਰਚਾਂ ਚੁਰ ਚੁਰੀਆਂ ਨਾਲੇ ਆਲੂਆਂ ਦੀ ਦਾਲ ਇਕਰਾਰੀ ਟੁੱਟ ਪੈਣੇ ਨੀ ਟੁੱਟ

0: ਉਹਦਾ ਨੀ ਨਾਲੇ ਉਹਦਾ ਬੁੱਲ ਟੁੱਟਿਆ ਬੁੱਲ ਸੁੱਜਿਆ ਨਾਲੇ ਆਕੜ ਭੱਜ ਗਈ ਸਾਰੀ
1: ਨਾਲੇ ਉਹਦਾ ਬੁੱਲ ਸੁੱਜਿਆ ਨਾਲੇ ਆਕੜ ਭੱਜ ਗਈ ਸਾਰੀ।
0: ਸਰੋਤਿਆਂ ਹੁਣ ਮਨੋਰੰਜਨ ਵੀ ਕਰਤਾ ਜਿੰਨੇ ਕੁ ਯੁੱਗ ਅਸੀਂ ਬੇਸੁਰੇ ਗਾਉਣੇ ਆ ਤੇ ਉਹ ਸਰੋਤਿਆਂ ਦੀ ਹਰੇਕ ਵਾਰੀ ਮੰਗ ਹੁੰਦੀ ਹੈ ਕਿ ਬਾਈ
1: ਹੁਣ ਵੀ ਮੈਂ ਦੇਖ ਰਹੀ ਸੀ ਜੀ ਖਾਤਾ ਆਇਆ ਪੈਸੇ ਜੀ ਬੋਲੀਆਂ ਤਾਂ ਸੁਣਾ ਦੋ।
0: ਹਾਂ ਜਿੰਨੀਆਂ ਕੁ ਆਪਾਂ ਨੂੰ ਆਉਂਦੀਆਂ ਤੇ ਆਪਾਂ ਕਰ ਲਈ ਆਪਦੇ ਮਨ ਦੀ ਪੜਾਸ ਜੀ ਵੀ ਕੱਢ ਲਈ ਤੇ ਸਮਾਂ ਥੋੜਾ ਹੀ ਹੈ
1: ਮੈਂ ਫਟਾਫਟ
0: ਪਤਾ ਦੱਸ ਦੇ ਸੁਖਣ
1: ਜੀ ਖਤ ਲਿਖਣ ਦੇ ਲਈ ਪਤਾ ਹੈ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ ਪਿੰਨ ਕੋਡ 151000 ਤੇ ਸਾਡਾ ਵਟਸਐਪ ਨੰਬਰ ਹੈ ਜੀ 7710373146 ਤੇ ਸਾਡੀ ਈਮੇਲ ID ਹੈ AIRFM.BTI@gmail.com
0: ਤੇ ਸੁਖਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਤੇ ਹੁਣ ਆਪਾਂ ਪ੍ਰੋਗਰਾਮ ਸੰਪੂਰਨ ਕਰੀਏ ਲਈਏ ਸਰੋਤਿਆਂ ਤੋਂ ਆਗਿਆ
1: ਬਿਲਕੁਲ ਜੀ
0: ਰੱਬ ਰਾਖਾ ਆਮੀਨ।
1: ਪ੍ਰੋਗਰਾਮ ਸਰੋਤਾ ਮੰਚ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰ ਰਹੇ ਸਨ ਸ੍ਰੀ ਬਲਜੀਤ ਸ਼ਰਮਾ ਤੇ ਸੁਖਜੀਤ ਕੌਰ ਆਕਾਸ਼ਵਾਣੀ FM ਬਠਿੰਡਾ FM ਬੈਂਡ 106.1 ਮੈਗਾਹਰਟਜ਼ ਤੇ 1:59 ਮਿੰਟ ਤੇ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਹੈ ਜੀ ਤੁਹਾਡੇ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ। ਤੇ ਜੇਕਰ ਤੁਸੀਂ ਖਤ ਭੇਜ ਚੁੱਕੇ ਹੋ, ਸਾਡੇ ਕੋਲ ਪਹੁੰਚ ਚੁੱਕਿਆ ਤਾਂ ਤੁਹਾਡੀ ਫਰਮਾਇਸ਼, ਤੁਹਾਡੇ ਨਾਮ ਜ਼ਰੂਰ ਪੜ੍ਹੇ ਜਾਣਗੇ। ਤੇ ਜੇਕਰ ਤੁਸੀਂ ਨਹੀਂ ਭੇਜੇ ਤਾਂ ਤੁਸੀਂ ਵਟਸਐਪ ਦੇ ਨੰਬਰ 7710 73 146 ਤੇ ਆਪਣਾ ਨਾਮ, ਪਤਾ ਤੇ ਆਪਣੀ ਪਸੰਦ ਜਿਹੜੀ ਆ ਉਹ ਲਿਖ ਕੇ ਭੇਜ ਸਕਦੇ ਹੋ ਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਨ ਦੀ, ਪਸੰਦ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਫਰਮਾਇਸ਼ ਤੁਹਾਡੀ ਪੰਜਾਬੀ ਗੀਤਾਂ ਦੀ ਹੋਣੀ ਚਾਹੀਦੀ ਹੈ। ਤੇ ਲਓ ਜੀ, ਫਿਰ ਸਿਲਸਿਲਾ ਆਪਾਂ ਜਲਦੀ ਨਾਲ ਸ਼ੁਰੂ ਕਰਦੇ ਹਾਂ। ਸਮਾਂ ਆਪਣੇ ਕੋਲ ਸਿਰਫ 29 ਮਿੰਟ ਦਾ ਹੀ ਹੈ। ਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ, ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਸਰੋਤਿਓ, ਤੁਸੀਂ ਸੁਣਿਆ ਗੁਰਵਿੰਦਰ ਬਰਾੜ ਦੀ ਆਵਾਜ਼ ਦੇ ਵਿੱਚ ਗੀਤ। ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਸੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਹਿਨਾਸ਼ਾ ਤੇ ਬੇਬੀ ਕੈਰਵੀ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਮੱਟੂ, ਅਭਿਸ਼ੇਕ, ਸੰਜੀਵ, ਟੀਟੂ, ਅਰਿਹੰਤ, ਸੁਰਬੀ, ਨਗੀਨਾ ਤੇ ਸਾਰਿਕਾ ਜੈਨ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਮਲੋਟ ਕੈਂਪ ਤੋਂ ਸਤੀਸ਼ ਮਿਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ। ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਤੇ ਭੁਪਿੰਦਰ। ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, ਕੇ ਐਸ ਮਾਨ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਚੌਹਾਨ। ਆਲਮਪੁਰਾ ਬਸਤੀ ਵੀ ਬਠਿੰਡਾ ਤੋਂ ਵਿਸ਼ਨੂੰ ਜੋਗੀ ਮਸਤਾਨਾ, ਰਮਨ ਮਸਤਾਨਾ, ਛਮਛਮ ਮਸਤਾਨਾ, ਵੇਦ ਪ੍ਰਕਾਸ਼ ਤੇ ਝੁਮਰੂ। ਮੈਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਨਾਲ ਗੁਰਮੰਨਤ। ਪਿੰਡ ਗੰਗਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ ਸੋਨੀ ਤੇ ਰੰਮੀ ਸਿੱਧੂ। ਪਿੰਡ ਮੂਲਿਆਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਤੇ ਜੰਨਤ ਕਾਠਪਾਲ ਤੇ ਨਾਲ ਦੀਪਾ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਕੁੜਿਆਣਾ, ਦੀਪਿੰਦਰ ਸਿੰਘ ਪੋਤਾ ਇਹਨਾਂ ਦਾ, ਗੁਰਸ਼ਬਦ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ, ਦੋਸਤ ਬਲਦੇਵ ਸਿੰਘ ਕੁੜਿਆਣਾ ਤੇ ਕੁਲਵੰਤ ਗਿੱਲ ਮਲੋਟ ਤੋਂ। ਜ਼ਿਲ੍ਹਾ ਮੁਕਤਸਰ ਪਿੰਡ ਮੋਲਾ

ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ ਤੇ ਜਸਵੰਤ ਗਿੱਲ ਤੇ ਰਮਨ ਗਿੱਲ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੂ, ਡਾਕਟਰ ਅਮਨਦੀਪ, ਕਾਲਕਾ ਤੋਂ ਸੁਭਾਸ਼ ਚੰਦਰ ਬਜਾਜ ਤੇ ਬਿੱਟਾ ਬਜਾਜ ਨਾਲ ਸਾਹਿਲ, ਗਿੱਦੜਬਾਹਾ ਤੋਂ ਮਨਜੀਤ ਨੇਜਾ, ਪਰਵੀਨ, ਪਾਇਲ ਬੇਬੀ ਤੇ ਬੇਬੀ ਕੈਰਵੀ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ ਨਿਹਾਰਿਕਾ ਤੇ ਵੰਸ਼ ਬੱਤਾ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ, ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੇ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ, ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ ਤੇ ਕਮਲਦੀਪ ਗਿੱਲ, ਮਸੀਤਾ ਡੱਬ ਵਾਲੇ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ, ਗਾਂਧੀ ਚੌਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ, ਮਲੋਟ ਕੈਂਪ ਤੋਂ ਸਤੀਸ਼ ਮਿਲਾਨੀ, ਸੀਮਾ ਵਿਵਾਨ, ਵੀਰ ਸਿੰਘ ਲਾਟੀ ਤੇ ਲਖਵਿੰਦਰ ਸੰਧੂ।

ਸਰੋਤਿਓ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਬਠਿੰਡਾ ਰੋਡ ਮੰਡੀ ਡੱਬ ਵਾਲੇ ਤੋਂ ਰਜਿੰਦਰ ਨਾਰੰਗ ਅੰਜੂ ਨਾਰੰਗ ਮੋਹਿਤ ਨਾਰੰਗ ਲੱਕੀ ਨਾਰੰਗ ਤਾਨੀਆ ਨਾਰੰਗ ਤੇ ਇਹਨਾਂ ਦਾ ਸਾਰਾ ਪਰਿਵਾਰ ਪਵਨ ਸ਼ਰਮਾ ਇਹਨਾਂ ਦਾ ਪੋਤਰਾ ਪਰਵਿਸ਼ ਕੌਸ਼ਲ ਲਕਸ਼ ਸ਼ਰਮਾ ਰਾਮਾ ਮੰਡੀ ਤੋਂ ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ ਮੁਹੰਮਦ ਇਕਬਾਲ ਫਰੀਦੀ ਸਿਤਾਰਾ ਬੇਗਮ ਨਸੀਨ ਪ੍ਰਵੀਨ ਰੋਜੀ ਪ੍ਰਵੀਨ ਵਿੱਟੂ ਬਿਆ ਸਾਜ਼ਾ ਰਾਣੀ ਤੇ ਹੀਨਾ ਕੋਸਰ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ ਲਕਸ਼ਮਣ ਸਿੰਘ ਕੁਲਜਿੰਦਰ ਸਿੰਘ ਇਹਨਾਂ ਦਾ ਪੋਤਰਾ ਗੁਣਤਾਜ ਵੀਰ ਸਿੰਘ ਸੁਖਮਨ ਵੀਰ ਸਿੰਘ ਲਕਸ਼ਮਣ ਸਿੰਘ ਸਮਾਲਸਰ ਤੋਂ ਪਿੰਡ ਬੁਰਜ ਮਾਨਸਾ ਨੇੜੇ ਮੌਣ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ ਭਿੰਦਰ ਕੌਰ ਤੱਗੜ ਕਮਲਪ੍ਰੀਤ ਸਿੰਘ ਤੱਗੜ ਸੁਰਿੰਦਰ ਜੋੜਾ ਨੇੜੇ ਫਾਟਕ ਮੌਣ ਮੰਡੀ ਤੋਂ ਗੁਰਜੀਤ ਨੰਬਰਦਾਰ ਮਾਨਸਕਲਾ ਤੋਂ ਮਲਕੀਤ ਮਾਨਸਕਲਾ ਤੋਂ ਗੁਰਤੇਜ ਕੈਂਥ ਪਿੰਡ ਜਲੂਰ ਤੋਂ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੇ ਇਹਨਾਂ ਦਾ ਸਾਰਾ ਪਰਿਵਾਰ ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਅੰਜਨਾ ਰਾਣੀ ਗਰਗ ਰਵੀ ਗਰਗ ਸ਼ਿਲਪਾ ਗਰਗ ਵਿਕਾਸ ਗੋਇਲ ਨੀਤੂ ਗੋਇਲ ਇਹਨਾਂ ਦੇ ਨਾਲ ਨੇ ਹਰਜਿੰਦਰ ਸਿੰਘ ਬਰਾੜ ਮੇਲਾ ਸਿੰਘ ਸਿੱਧੂ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ ਚੱਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਪੱਪੂ ਸਮਾਇਲ ਖੁਸ਼ਦਿਲ ਹਸਮੁੱਖ ਲਾਲ ਜਿੰਦਲ ਸੰਜੀਵ ਸੁਨੀਤਾ ਬੰਟੀ ਜਿੰਦਲ ਆਰਜ਼ੂ ਮਹਿਕ ਖੁਸ਼ਦਿਲ ਤੇ ਇਹਨਾਂ ਦਾ ਸਾਰਾ ਪਰਿਵਾਰ ਪਿੰਡ ਮਿੱਡੂ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ ਜੋਤੀ ਸੁਮਨ ਤੇ ਇਹਨਾਂ ਦੇ ਨਾਲ ਨੇ ਮਨੀਸ਼ਾ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ ਮੀਨਾ ਮਸਕੀਨ ਆਸ਼ੀਸ਼ ਰਾਜਾ ਚਤੰਨਿਆ ਮਸਕੀਨ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ ਰਚਿਤਾ ਖੁਰਾਨਾ ਕੇਸ਼ੂ ਰਿਧਾਨ ਖੁਰਾਨਾ ਕਰਨਵੀਰ ਹਾਊਸ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਇਹ ਖਤਾ ਰਾਹੀਂ ਮੈਂ ਇਹਨਾਂ ਦੇ ਨਾਮ ਪ੍ਰੋਗਰਾਮ 'ਚ ਸ਼ਾਮਿਲ ਕਰ ਚੁੱਕੀ ਹਾਂ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਦੀਪ ਸਿੰਘ ਰਾਜਵਿੰਦਰ ਕੌਰ ਸੰਦੀਪ ਸਿੰਘ ਜਸਕਰਨ ਸਿੰਘ ਹਰਦੀਪ ਸਿੰਘ ਮਨਰਾਜ ਵਿਰਕ ਇਹਨਾਂ ਦੇ ਨਾਲ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਜਸਵੀਰ ਜੱਸੀ ਗੀਤਾ ਤੇ ਨਾਲ ਸੀਤਾ ਗਾਮ ਵਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਸ਼ ਬਗੜੀਆ ਯੋਗੇਸ਼ ਬਗੜੀਆ ਓਮ ਬਗੜੀਆ ਬੇਬੀ ਗਰਿਮਾ ਬਗੜੀਆ ਰਜਤ ਤੇ ਮਨੀਸ਼ ਚੌਧਰੀ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ ਸਰਦਾਰ ਬਲਦੇਵ ਸਿੰਘ ਇੰਦਰਜੀਤ ਸਿੰਘ ਸਰਬਜੀਤ ਸਿੰਘ ਰਵਿੰਦਰ ਕੌਰ ਜਸਵੀਰ ਕੌਰ ਕੋਮਲਪ੍ਰੀਤ ਤੇ ਇਹਨਾਂ ਦਾ ਸਾਰਾ ਪਰਿਵਾਰ ਗਾਮ ਜੋਗੀਵਾਲਾ ਸ੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ ਮੋਨਿਕਾ ਤੇ ਮਨੀਸ਼ ਸਹਾਰਨ ਆਓ ਸਰੋਤੋ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਹਾਨੂੰ ਸੁਣਾਉਂਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਰੋਤ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਦੇ 2:44 ਦਾ ਸਮਾਂ ਹੋ ਚੁੱਕਾ ਹੈ ਤੇ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਸ੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ ਆਸ਼ਾ ਰਾਣੀ ਤੇਜਸ ਨਿਮਲ ਹਰਗੁਣ ਨਿਮਲ ਮੰਜੂਵਾਲਾ ਮਨੋਜ ਕੁਮਾਰ ਬੇਗਰਾਜ ਮੋਹਨ ਲਾਲ ਜਰੇਬੀਵਾਲਾ ਚੌਂਕ ਸਿਰਕੀ ਬਾਜ਼ਾਰ ਬਠਿੰਡਾ ਤੋਂ ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਦੇਸਰਾਜ ਤੇ ਇਹਨਾਂ ਦਾ ਸਾਰਾ ਪਰਿਵਾਰ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸੰਗੀਤਾ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ ਚਰਨਜੀਤ ਬੱਟੂ ਤੇ ਇਹਨਾਂ ਦੇ ਨਾਲ ਚੂਚੀ ਰਮੇਸ਼ ਚਾਵਲਾ ਪਿੰਡ ਦੇ ਡਾਕਖਾਨਾ ਖੋਹੀਆ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼ਰੀ ਸੰਤੋਸ਼ ਚਾਵਲਾ ਹੇਮਤ ਦੀਪਕ ਰਮੇਸ਼ ਚਾਵਲਾ ਰਾਇਜ਼ਲ ਹੇਜ਼ਲ ਵਿਹਾਨ ਚਾਵਲਾ ਰਿੱਜੂ ਬੱਬੂ ਵੀਹੂ ਚਾਵਲਾ ਤੇ ਇਹਨਾਂ ਦਾ ਸਾਰਾ ਪਰਿਵਾਰ ਗੁਰਲਾਲ ਮਾਹੀ ਨੰਗਲ ਇਹਨਾਂ ਦਾ ਭਤੀਜਾ ਰਬਾਬ ਸਿੰਘ ਮਾਹੀ ਨੰਗਲ ਜਰਨੈਲ ਸਿੰਘ ਮਾਨ ਦੇਵ ਮਹੰਤ ਮਾਹੀ ਨੰਗਲ ਬੱਬੂ ਜਸਵੀਰ ਮਾਹੀ ਤੇ ਲਓ ਜੀ ਇਹ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਿੱਥੋਂ ਇਹਨਾਂ ਨੇ ਖੱਤ ਲਿਖਿਆ ਆਪਣਾ ਤੇ ਪਿੰਡ ਸ਼ਹਿਰ ਦਾ ਨਾਮ ਨਹੀਂ ਲਿਖਿਆ ਸੁਰਤੇ ਹੋ ਜਦੋਂ ਤੁਸੀਂ ਆਪਣਾ ਨਾਮ ਲਿਖਦੇ ਹੋ ਤਾਂ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਸਾਨੂੰ ਦੱਸਿਆ ਕਰੋ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਦਿਲਜੋਤ ਸਿੰਘ ਸਿੱਧੂ ਪੂਲਾ ਤੋਂ ਅੰਗਰੇਜ਼ ਸਿੰਘ ਫੌਜੀ ਬਾਦਲ ਰੋਡ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ ਤੋਂ ਜਸਪ੍ਰੀਤ ਸੁਖਮਨਜੀਤ ਅੰਤਰ ਸਹਿਜ ਦੀਪਿਕਾ ਪ੍ਰੇਮਜੀਤ ਸਿਮਰਨਜੀਤ ਤੇ ਇਹਨਾਂ ਦੇ ਨਾਲ ਨੇ ਗੁਰਮੇਲ ਸਿੰਘ ਸਿਰੀਏਵਾਲਾ ਤੋਂ ਸਾਨੂੰ ਵਟਸਐਪ ਰਾਹੀਂ ਮੈਸੇਜ ਕਰ ਰਹੇ ਨੇ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ ਪਲਵੀ ਸ਼ਾਹ ਪ੍ਰਖਰ ਸ਼ਾਹ ਕੁਸ਼ਲ ਸ਼ਾਹ ਨੀਤੀ ਸੁਰਭੀ ਅਸ਼ਵਿਨ ਮੰਗਲਾਬੇਨ ਤੇ ਰਜਿੰਦਰ ਜੀ ਸ਼ਾਹ ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ ਰਤਨ ਜਸਵਿੰਦਰ ਕੌਰ ਲਵਲੀ ਰਤਨ ਵਿੱਕੀ ਰਤਨ ਸੁਖਪਾਲ ਸਿਰਕੀ ਬਾਜ਼ਾਰ ਜਲੇਬੀ ਵਾਲਾ ਚੌਂਕ ਬਠਿੰਡਾ ਤੋਂ ਮਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ ਸ਼ਹਿਨਾਜ਼ ਅਬਾਸੀ ਨਵੇਦ ਹਸਨ ਅਬਾਸੀ ਸੁਹੇਲ ਹਸਨ ਅਬਾਸੀ ਅਨਮ ਅਬਾਸੀ ਯਸ਼ਫ ਅਬਾਸੀ ਸੁੰਦਰ ਨਗਰ ਲੁਧਿਆਣਾ ਤੋਂ ਰਮੇਸ਼ ਜੈਨ ਬਿੱਟੂ ਜੈਨ ਇਵੇਂ ਨਾਮ ਖਤਾ ਰਾਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਚੁੱਕੀ ਹਾਂ ਬਲਵਿੰਦਰ ਸਰਾਂ ਗੁਣਤਾਸ਼ ਰਸਨਦੀਪ ਮਨਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂਮਾਨਗੜ੍ਹ ਤੋਂ ਪਿੰਡ ਤੇ ਡਾਕਖਾਨਾ ਨਿਮਲਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ ਅਵਿਤਾਸ ਸਿੰਘ ਸਿੱਧੂ ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ ਰੁਲਦੂ ਸਿੰਘ ਪਿੰਡ

ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਕਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਇਹਨਾਂ ਦੇ ਆਂਢੀ ਗੁਆਂਢੀ ਜੀ ਸਰੋਤੇ। ਤੇ ਫਿਰ ਆਓ ਸੁਣਦੇ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸ਼੍ਰੋਤਿਓ ਪ੍ਰੋਗਰਾਮ ਦੇ ਵਿੱਚ ਸਮਾਂ 2:50 ਦਾ ਹੋ ਚੁੱਕਿਆ ਹੈ। ਸੁਰੀਲੀ ਦੁਪਹਿਰ ਪ੍ਰੋਗਰਾਮ ਚੱਲ ਰਿਹਾ ਤੇ ਲਓ ਜੀ ਫਿਰ ਅਗਲਾ ਗੀਤ ਸੁਣਾਉਣ ਤੋਂ ਪਹਿਲਾਂ ਸਾਂਝੇ ਕਰਦੀ ਹਾਂ ਸਰੋਤਿਆਂ ਦੇ ਨਾਮ। ਨੱਥੂਰਾਮ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਇਹ ਸਾਡੇ ਕੋਲ ਮੈਸੇਜ ਭੇਜ ਰਹੇ ਨੇ। ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ, ਯਸ਼ਸਵੀ ਵਰਮਾ ਛੱਤੀਸਗੜ੍ਹ ਪਲਾਰੀ ਤੋਂ, ਸੁਖਦੀਪ ਸਿੰਘ ਗਿੱਲ, ਬਲਦੇਵ ਸਿੰਘ, ਮਿੱਠੂ ਸਿੰਘ, ਕਾਲਾ ਸਿੰਘ ਤੇ ਧਰਮਿੰਦਰ ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਜ਼ਿਲ੍ਹਾ ਬਠਿੰਡਾ ਤੋਂ, ਸਤਨਾਮ ਸਿੰਘ ਗਿੱਲ ਪਿੰਡ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ, ਗਾਂਵ ਰਾਏਖਾਨਾ ਜ਼ਿਲ੍ਹਾ ਬਠਿੰਡਾ ਤੋਂ, ਪਰਮਿੰਦਰ ਸਿੰਘ ਸੋਨੀ, ਕਰਨ ਸੋਨੀ, ਰਾਣੂ, ਦੀਪੂ, ਵੀਰਪਾਲ, ਕੁਲਦੀਪ ਇਹਨਾਂ ਦੇ ਨਾਲ ਨੇ। ਮੰਗਾ ਪਿੰਡ ਗੰਗਾ ਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਦੀ ਬੇਟੀਆਂ, ਬੇਟੀ ਬੰਟੀ, ਬੇਟੀਆਂ ਰਮਨਦੀਪ ਕੌਰ, ਪ੍ਰਵੀਨ ਕੌਰ, ਪਰਮਪ੍ਰੀਤ ਕੌਰ, ਨੰਨੀ ਮੁੰਨੀ ਦੋਸਤ, ਗੁਰਮੀਤ, ਬਿੰਦਰ ਮਨੀਆ ਪੱਤੀ ਤੋਂ। ਲਓ ਜੀ ਫਿਰ ਇਹ ਵੀ ਸਾਨੂੰ ਰਲ ਮਿਲ ਕੇ ਖਤ ਲਿਖਿਆ ਇਹਨਾਂ ਨੇ। ਸਰਬਜੋਤ ਸਿੱਧੂ, ਅਵਿਤਾਸ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਇਹ ਨਾਮ ਮਲੋਟ ਪਿੰਡ ਤੋਂ ਮੈਂ ਪੜ੍ਹ ਚੁੱਕੀ ਹਾਂ, ਦੋ ਵਾਰੀ ਪੜ੍ਹੇ ਗਏ ਮੇਰੇ ਤੋਂ। ਵਟਸਐਪ ਰਾਹੀਂ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ, ਨਾਮ ਪਹੁੰਚੇ ਨੇ ਚੱਕ

0: ਸ਼ਰੋਤੋ 1 ਮਿੰਟ ਦਾ ਸਮਾਂ ਸਾਡੇ ਕੋਲ ਬਚਿਆ ਤੇ ਜਲਦੀ ਨਾਲ ਨਾਮ ਪੜ ਦਿੰਦੇ ਹਾਂ। ਸਾਡੇ ਕੋਲ ਹੁਣੇ ਪਹੁੰਚੇ ਆ ਜੀ, ਇਹ ਪਹੁੰਚੇ ਨੇ ਵੜਿੰਗ ਖੇੜਾ ਤੋਂ ਮਿੰਟੂ ਟੋਪਸ, ਪਿੰਕੀ ਲਵਲੀ ਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ, ਹਰਜਿੰਦਰ ਸਿੰਘ ਬਰਾੜ, ਮੇਲਾ ਸਿੰਘ ਸਿੱਧੂ ਪਿੰਡ ਜਿੱਦਾ ਜ਼ਿਲ੍ਹਾ ਬਠਿੰਡਾ ਤੋਂ। ਪਿੰਡ ਕੋਟਸ਼ਮੀਰ ਨੇੜੇ ਠਾਕਰਾਂ ਵਾਲਾ ਡੇਰਾ ਤੋਂ ਰਾਗੀ ਕਰਮਜੀਤ ਸਿੰਘ, ਪੰਜਾਰੇ ਵਾਲੇ ਭਾਈ ਬਲਦੇਵ ਸਿੰਘ ਪਿੰਡ ਕਾਲੋਵੰਦਰ ਤੋਂ। ਪਿੰਡ ਸੰਧੂਆ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾਰਾਮ ਭੂਚੋ ਮੰਡੀ ਤੋਂ ਬੂਟਾ ਸਿੰਘ ਰਾਜਾ, ਅਮਰੀਕ ਕਪੂਰਕਾ, ਸੁਖਦੇਵ ਬਾਬੇਕਾ, ਜਥੇਦਾਰ ਜਸਵੰਤ ਸਿੰਘ ਬੂਟਾ ਜਗਤੂਗਾ, ਅਵਤਾਰ ਸਿੰਘ ਘੁਮਿਆਰਾ ਹੇੜਾ ਤੋਂ, ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਇਹਨਾਂ ਦਾ ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਇਹਨਾਂ ਦੀ ਪੋਤਰੀ ਜਸਗੁਣ ਰੱਖੜਾ। ਤੇ ਲਓ ਜੀ, ਫਿਰ ਇਹਨਾਂ ਨੇ ਫਰਮਾਇਸ਼ ਤਾਂ ਕੀਤੀ ਹੈ ਪਰ ਸਮਾਂ ਨਹੀਂ ਸਾਡੇ ਕੋਲ। ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਵੜਿੰਗ ਤੋਂ ਪਿੰਡ ਬਜੀਦਪੁਰ ਭੋਮਾ ਤੋਂ ਬਲਜੀਤ ਸਿੰਘ। ਤੇ ਲਓ ਜੀ, ਫਿਰ ਹੁਣ ਮੈਨੂੰ ਦਿਓ ਆਗਿਆ, ਸਮਾਂ ਨਹੀਂ ਹੈ ਮੈਂ ਹੋਰ ਨਾਮ ਪੜਾਂ, ਤੇ ਮੈਨੂੰ ਦਿਓ ਆਗਿਆ ਸੀ ਮੈਰਿਆਂ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੇ ਲਈ। ਨਮਸਕਾਰ।
1: ਸੁਰੀਲੀ ਦੁਪਹਿਰ,
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 35 ਸਕਿੰਟ ਦਾ ਸਮਾਂ ਹੋ ਚੁੱਕਾ। ਠੀਕ 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਗੀ ਸਹੇਲੀ, 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ, ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।
2: हम विविध भारती से बोल रहे हैं, ये है राष्ट्रीय सेवा देश की सुरीली धड़कन कार्यक्रम सखी सहेली, बस थोड़ी ही देर में।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਐਂਡ 1.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 5 ਵੱਜ ਚੁੱਕੇ ਨੇ ਤੇ ਹੁਣ ਵੇਲੇ ਪ੍ਰੋਗਰਾਮ ਕਿਸਾਨ ਵਾਣੀ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਕੁਲਦੀਪ ਕੌਰ।

0: ਐਫਐਮ ਬੈਂਡ 101.1 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਬਠਿੰਡਾ ਵੇਲਾ ਹੋ ਰਿਹਾ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਵਿਚਾਰ ਚਰਚਾ ਹੈ ਖੇਤ ਬਚਾਓ ਅਭਿਆਨ ਦੇ ਸੰਬੰਧ ਵਿੱਚ। ਅੱਜ ਡਾਕਟਰ ਸਾਹਿਬ ਜੋ ਸਾਡੇ ਦਰਮਿਆਨ ਪਹੁੰਚੇ ਨੇ, ਡਾਕਟਰ ਮਨਜਿੰਦਰ ਸਿੰਘ, ਡਾਕਟਰ ਤੇਜਵੀਰ ਸਿੰਘ ਬੁੱਟਰ ਤੇ ਇਨ੍ਹਾਂ ਦੇ ਨਾਲ ਹੀ ਡਾਕਟਰ ਵਿਸ਼ਵਜੀਤ ਦਾਸ ਜੀ ਪਹੁੰਚੇ ਨੇ। ਇਨ੍ਹਾਂ ਸਾਰਿਆਂ ਨਾਲ ਗੱਲਬਾਤ ਕਰਨਗੇ ਹਰਜੀਤ ਸਿੰਘ ਮਾੜੀ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ ਵਿਚਾਰ ਚਰਚਾ ਖੇਤ ਬਚਾਓ ਅਭਿਆਨ।
1: ਕਿਸਾਨ ਭਰਾਵੋ ਤੇ ਭੈਣੋ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਰਜੀਤ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕੀਤਾ ਜਾਂਦਾ। ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਆਪਾਂ ਅਕਸਰ ਖੇਤਾਂ ਦੀਆਂ ਗੱਲਾਂ ਕਰਦੇ ਹਾਂ, ਡਾਕਟਰ ਸਾਹਿਬ ਹੋਰਾਂ ਨਾਲ ਇੰਟਰਵਿਊ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ। ਪਰ ਅੱਜ ਦਾ ਮੰਗਲਵਾਰ ਦਾ ਇਹ ਪ੍ਰੋਗਰਾਮ ਕਿਸਾਨ ਬਾਣੀ ਕੁਛ ਖਾਸ ਹੋਣ ਵਾਲਾ। ਖਾਸ ਕਿਉਂ ਹੋਣ ਵਾਲਾ? ਕਿਉਂਕਿ ਅੱਜ ਅਸੀਂ ਇੱਕ ਵੱਖਰੇ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ। ਸਾਡੀ ਭਾਰਤ ਦੀ ਕੇਂਦਰੀ ਸਰਕਾਰ ਨੇ ਇੱਕ ਅਭਿਆਨ ਚਲਾਇਆ ਹੈ, ਖੇਤ ਬਚਾਓ ਅਭਿਆਨ। ਇਸ ਅਭਿਆਨ ਦੇ ਬਾਰੇ ਅੱਜ ਵਿਸਤਾਰ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਾਂਗੇ। ਤੇ ਅੱਜ ਦਾ ਪ੍ਰੋਗਰਾਮ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਤਿੰਨ ਮਾਹਰ ਹੈ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਦੇ ਗਿਆਨ ਦੇ ਵਿੱਚ ਚੁੰਬੀ ਲਾ ਕੇ ਆਪਾਂ ਅੱਜ ਦੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ। ਪਹਿਲੇ ਸਾਡੇ ਮਾਹਰ ਅੱਜ ਦੇ ਪ੍ਰੋਗਰਾਮ ਦੇ ਡਾਕਟਰ ਤੇਜਵੀਰ ਸਿੰਘ ਬੁੱਟਰ ਨੇ, ਜਿਹੜੇ ਕਿ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ।

0: ਤੇ ਇਹਨਾਂ ਦੇ ਨਾਲ ਹੀ ਨੇ ਡਾਕਟਰ ਵਿਸ਼ਵਜੀਤ ਦਾਸ ਜੀ ਜਿਹੜੇ ਕਿ ਸੈਂਟਰਲ ਇੰਸਟੀਚਿਊਟ ਆਫ ਫਰੈਸ਼ ਵਾਟਰ ਐਕੁਆਕਲਚਰ ਬਠਿੰਡਾ ਵਿਖੇ ਸੀਨੀਅਰ ਵਿਗਿਆਨੀ ਦੇ ਨਾਲ ਨਾਲ ਮੁਖੀ ਦੇ ਅਹੁਦੇ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਸਾਡੇ ਕੋਲ ਤੀਸਰੇ ਮਾਹਰ ਡਾਕਟਰ ਸਾਹਿਬਾਨ ਹੈਗੇ ਨੇ ਡਾਕਟਰ ਮਨਜਿੰਦਰ ਸਿੰਘ ਜਿਹੜੇ ਕਿ ਖੇਤੀਬਾੜੀ ਵਿਕਾਸ ਅਫਸਰ ਦੇ ਤੌਰ ਤੇ ਬਠਿੰਡਾ ਵਿਖੇ ਖੇਤੀਬਾੜੀ ਵਿਭਾਗ ਦੇ ਅਧੀਨ ਆਪਣੀਆਂ ਸੇਵਾਵਾਂ ਦੇ ਰਹੇ ਨੇ ਤਾਂ ਤੁਹਾਡੇ ਤੇ ਡਾਕਟਰ ਸਾਹਿਬਾਨਾਂ ਦੇ ਵਿਚਾਰੇ ਸਰੋਤਿਓ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਪ੍ਰੋਗਰਾਮ ਦਾ ਸਮੇਂ ਦੇ ਮੁਤਾਬਕ ਤੇ ਤਿੰਨ ਤਿੰਨ ਮਾਹਰਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਅੱਜ ਦੀ ਵਿਚਾਰ ਚਰਚਾ ਨੂੰ ਡਾਕਟਰ ਤੇਜਵੀਰ ਸਿੰਘ ਬੁੱਟਰ ਹੋਰਾਂ ਕੋਲ ਲੈ ਕੇ ਚੱਲਦੇ ਹਾਂ। ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਆਪਾਂ ਗੱਲ ਕੀਤੀ ਹੈ ਕਿ ਕਿਸਾਨੋਂ ਖੇਤ ਬਚਾਓ ਅਭਿਆਨ ਜਿਹੜਾ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ, ਤੁਹਾਡੇ ਸ਼ਬਦਾਂ 'ਚ ਜਾਣਨਾ ਚਾਹਾਂਗੇ ਕਿ ਇਹ ਖੇਤ ਬਚਾਓ ਅਭਿਆਨ ਹੈ ਕੀ?
1: ਹਰਜੀਤ ਜੀ, ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤਾਂ ਕਿਸਾਨ ਵੀਰੋ, ਇੱਥੇ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਖੇਤ ਬਚਾਓ ਅਭਿਆਨ ਹੈ, ਇਹ ਭਾਰਤ ਸਰਕਾਰ ਦੇ ਖੇਤੀਬਾੜੀ ਮਹਿਕਮੇ ਵੱਲੋਂ ਚਲਾਇਆ ਗਿਆ ਇੱਕ ਅਭਿਆਨ ਹੈ ਅਤੇ ਇਸ ਦੇ ਨਾਲ ਨਾਲ ਜਿਹੜਾ ਸਾਡਾ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਹੈ, ਉਹਦਾ ਵੀ ਇਸ 'ਚ ਯੋਗਦਾਨ ਹੈ। ਤਾਂ ਜਦ ਸਭ ਤੋਂ ਪਹਿਲਾਂ ਜਦੋਂ ਕਿਸਾਨ ਵੀਰ ਆਪਾਂ ਸਰਲ ਭਾਸ਼ਾ 'ਚ ਗੱਲ ਕਰਦੇ ਹਾਂ ਕਿ ਆਪਾਂ ਖੇਤ ਨੂੰ ਆਪਦੇ ਨੂੰ ਬਚਾਉਣਾ, ਮਤਲਬ ਉਹਦੀ ਜਿਹੜੀ ਮਿੱਟੀ ਹੈ ਉਹਦੀ ਸਿਹਤ ਬਰਕਰਾਰ ਰੱਖਣੀ ਹੈ। ਹੁਣ ਇਹਦੇ 'ਚ ਹਰਜੀਤ ਜੀ, ਸਭ ਤੋਂ ਪਹਿਲਾਂ ਆਪਾਂ ਦੱਸਣਾ ਚਾਹਾਂਗੇ ਕਿ ਇਹਦੇ ਮੁੱਖ ਤੌਰ 'ਤੇ ਤਿੰਨ ਓਬਜੈਕਟਿਵ ਹੈ
0: ਜੀ
1: ਜਿਨ੍ਹਾਂ 'ਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਤਾਂ ਖੇਤ ਬਚਾਓ 'ਚ ਸਭ ਤੋਂ ਪਹਿਲਾਂ ਜਿਹੜਾ ਓਬਜੈਕਟਿਵ ਹੈ ਉਸ 'ਚ ਕਿ ਆਪਾਂ ਆਪਦੀ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣਾ, ਮਿੱਟੀ ਦੀ ਸਿਹਤ ਸੰਭਾਲ ਕੇ ਰੱਖਣੀ ਹੈ। ਉਹ ਆਪਾਂ ਕਿਵੇਂ ਕਰਨੀ ਕਿਸਾਨ ਵੀਰੋ, ਕਿ ਜੇਕਰ ਆਪਾਂ ਜਿਹੜੀਆਂ ਕੋਈ ਰਸਾਇਣਿਕ ਖਾਦਾਂ ਉਹਨਾਂ ਦੀ ਘੱਟ ਵਰਤੋਂ ਕਰਨੀ ਹੈ, ਮਿੱਟੀ ਟੈਸਟ ਦੇ ਆਧਾਰ 'ਤੇ ਪਰਖ ਦੇ ਆਧਾਰ 'ਤੇ ਆਪਾਂ ਖਾਦਾਂ ਦੀ ਵਰਤੋਂ ਕਰਨੀ ਹੈ, ਹਰੀ ਖਾਦ ਜੈਵਿਕ ਖਾਦਾਂ ਨੂੰ ਤਰਜੀਹ ਦੇਣੀ। ਫਿਰ ਦੂਜਾ ਇਹਦਾ ਓਬਜੈਕਟਿਵ ਹੈ ਜਿਹੜਾ ਆ ਉਹ ਹੈਗਾ ਕਿ ਆਪਾਂ ਜਿਹੜੀਆਂ ਰਸਾਇਣਿਕ ਖਾਦਾਂ ਨੇ ਉਹ ਲੋੜ ਅਨੁਸਾਰ ਵਰਤਣੀਆਂ ਅਤੇ ਘੱਟ ਤੋਂ ਘੱਟ ਜਿੰਨੀ ਲੋੜ ਆਪਣੀ ਫਸਲ ਨੂੰ ਅਤੇ ਜਿਹੜੇ ਟਾਈਮ ਲੋੜ ਆਪਾਂ ਉਦੋਂ ਪਾਉਣੀ ਹੈ। ਅਤੇ ਨਾਲ ਦੀ ਨਾਲ ਜਿਹੜਾ ਤੀਜਾ ਵਿਸ਼ ਇਹਦਾ ਓਬਜੈਕਟਿਵ ਆ ਉਹ ਹੈਗਾ ਕਿ ਆਪਾਂ ਨਾਲ ਦੀ ਨਾਲ ਕੁਦਰਤੀ ਖੇਤੀ ਅਤੇ ਜਿਹੜੀ ਆਪਣੀ ਜੈਵਿਕ ਖੇਤੀ ਹੈ ਉਹਨੂੰ ਵੀ ਤਰਜੀਹ ਦੇਣੀ ਹੈ,
0: ਕੁਦਰਤੀ ਖੇਤੀ ਨੂੰ ਵੀ ਤਰਜੀਹ ਦੇਣੀ ਹੈ। ਬਿਲਕੁਲ ਜੀ। ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਸਾਡੀ ਜਿਹੜੀ ਮਿੱਟੀ ਹੈ ਉਹਦੇ ਵੱਲ ਅਸੀਂ ਖਾਸ ਧਿਆਨ ਦੇਣਾ। ਸਾਡੀ ਗੁਰਬਾਣੀ ਵੀ ਕਹਿੰਦੀ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਮਿੱਟੀ ਦੇ ਬਾਰੇ ਤੁਸੀਂ ਗੱਲ ਕਰ ਲਈ ਹੈ ਤੇ ਪਾਣੀ ਵੀ ਇਸੇ ਦੇ ਨਾਲ ਜੁੜਿਆ ਹੋਇਆ, ਸਾਡੇ ਖੇਤਾਂ ਨੂੰ ਬਚਾਉਣ ਦੇ ਨਾਲ ਜੁੜਿਆ ਹੋਇਆ। ਸਾਡੇ ਨਾਲ ਡਾਕਟਰ ਵਿਸ਼ਵਜੀਤ ਜੀ ਨੇ ਜਿਹੜੇ ਕਿ ਵਾਟਰ ਐਕੁਆਕਲਚਰ ਫਰੈਸ਼ ਵਾਟਰ ਐਕੁਆਕਲਚਰ ਨਾਲ ਜੁੜੇ ਹੋਏ ਨੇ, ਇਹਨਾਂ ਕੋਲ ਚੱਲਦੇ ਹਾਂ। ਡਾਕਟਰ ਸਾਹਿਬ, ਤੁਹਾਡੀ ਜਿਹੜੀ ਸੰਸਥਾ ਦਾ ਮੈਂ ਨਾਮ ਲਿਆ ਸੀ ਸੈਂਟਰਲ ਇੰਸਟੀਚਿਊਟ ਆਫ ਫਰੈਸ਼ ਵਾਟਰ ਐਕੁਆਕਲਚਰ ਬਠਿੰਡਾ, ਇਹ ਤੁਹਾਡੀ ਸੰਸਥਾ ਬਾਰੇ ਥੋੜੇ ਸ਼ਬਦਾਂ ਦੇ ਵਿੱਚ ਦੱਸੋ ਸਾਡੇ ਸਰੋਤਿਆਂ ਨੂੰ।
2: ਦੇਖੀਏ ਹਰਜੀਤ ਜੀ, ਸਭ ਤੋਂ ਪਹਿਲੇ ਤਾਂ ਮੇਰਾ ਸਾਰੇ ਕਿਸਾਨ ਵੀਰਾਂ ਦੀ ਸਤਿ ਸ਼੍ਰੀ ਅਕਾਲ ਜੀ। ਔਰ ਮੈਂ ਬਤਾਨਾ ਚਾਹਤਾ ਹੂੰ, ਹਮਾਰਾ ਜੋ ਕੇਂਦਰੀ ਮਤਸ਼ਯ ਗਵੇਸ਼ਣਾ ਅਨੁਸੰਧਾਨ ਸੰਸਥਾਨ ਬਠਿੰਡਾ ਮੇਂ ਸਥਾਪਨਾ ਹੁਆ ਹੈ, ਇਹ ਕੇਂਦਰ ਸਰਕਾਰ ਕੇ ਜੋ ਕਿਸਾਨ ਏਵਂ ਕ੍ਰਿਸ਼ੀ ਕਲਿਆਣ ਮੰਤਰਾਲੇ ਕੇ ਅਧੀਨਸਥ ਕਾਮ ਕਰਤਾ ਹੈ। ਹਮ ਲੋਗ ਇਸਕੇ ਸਾਥ ਪੰਜਾਬ ਮੇਂ ਜਿਸ ਤਰ੍ਹਾਂ ਕੀ ਵਾਤਾਵਰਣ ਕੋ ਲੈ ਕੇ ਜ਼ਿਆਦਾ ਠੰਡੀ ਜ਼ਿਆਦਾ ਗਰਮੀ ਇਸਕੇ ਹਿਸਾਬ ਸੇ ਕੌਨ ਕੌਨ ਸਾ ਮਛਲੀ ਜੋ ਹੈ ਲੋਗੋਂ ਕੋ ਖਾਣੇ ਕੇ ਲਈ ਉਪਯੋਗ ਹੋ ਸਕਤਾ ਹੈ ਉਸਕਾ ਕਲਚਰ ਕਰਤੇ ਹੈ। ਇਸਕੇ ਹਮਾਰੇ ਖੇਤ ਮੇਂ ਕਿਆ ਖੇਤ ਬਚਾਓ ਅਭਿਯਾਨ ਮੇਂ ਕਿਆ ਹਮਾਰਾ ਉਪਯੋਗ ਹੈ, ਪਾਣੀ ਕੁਛ ਅਲਗ ਨਹੀਂ ਹੈ, ਜੋ ਹਮਾਰਾ ਮਿੱਟੀ ਹੈ ਉਸੀ ਕੇ ਹਿਸਾਬ ਸੇ ਪਾਣੀ ਬਣਦਾ ਹੈ। ਤੋ ਹਮ ਅਗਰ ਮਿੱਟੀ ਕਾ ਸਵਾਸਥ ਠੀਕ ਰੱਖੇਂਗੇ ਉਸ ਖੇਤ, ਜੈਸੇ ਤੇਜਵੀਰ ਸਿੰਘ ਸਾਹਿਬ ਬਤਾਏ ਕਿ ਖੇਤ ਕਾ ਜੋ ਮਿੱਟੀ ਕੋ ਸਵਾਸਥ ਠੀਕ ਰੱਖਣਾ ਹੈ, ਐਸੇ ਅਗਰ ਹਮ ਹਮਾਰਾ ਜੋ ਤਲਾਬ ਕਾ ਮਿੱਟੀ ਕੋ ਅਗਰ ਸਵਾਸਥ ਠੀਕ ਰੱਖੇ ਉਸੀ ਹਿਸਾਬ ਸੇ ਹਮਾਰਾ ਪਾਣੀ ਵੀ ਅੱਛਾ ਰਹੇਗਾ, ਮਛਲੀ ਵੀ ਅੱਛਾ ਬੜੇਗਾ। ਇਸ ਤੌਰ ਮੇਂ ਹਮਨੇ ਆਪਣੇ ਜੋ ਪ੍ਰਯੋਗਸ਼ਾਲਾ ਮੇਂ ਹਮਾਰਾ ਜੋ ਅਨੁਸੰਧਾਨ ਕੇਂਦਰ ਬਠਿੰਡਾ ਕੇ ਏਮਸ ਕੇ ਬਗਲ ਮੇਂ ਬਣਾ ਹੁਆ ਹੈ ਉਸੀ ਕੇ ਤਹਿਤ ਹਮਨੇ ਕਈ ਸਾਰੇ ਜੈਵਿਕ ਖਾਦ ਕੇ ਯਹਾਂ ਕਾ ਪ੍ਰਯੋਗ ਕਰ ਰਹੇ ਹੈ, ਚਾਸ ਕਰ ਰਹੇ ਹੈ। ਜੈਸੇ ਇੱਕ ਮੈਂ ਉਦਾਹਰਣ ਦੇ ਸਕਤਾ ਹੂੰ, ਅਜੋਲਾ। ਅਜੋਲਾ ਜੋ ਹੈ ਇਸਕੋ ਜੋ ਹਮ ਕਲਚਰ ਕਰ ਰਹੇ ਹੈ, ਇਸਕੋ ਚਾਸ ਕਰਕੇ ਜੋ ਕਿਸਾਨ ਭਾਈ ਹਮਾਰਾ ਮਛਲੀ ਕਲਚਰ ਕਰਨਾ ਚਾਹਤੇ ਹੈ ਉਸਕੇ ਅੰਦਰ ਮੇਂ ਅਗਰ ਹਮਾਰਾ ਜੈਸੇ ਉਸਕਾ ਨਾਰਮਲ ਪ੍ਰੋਸੀਜਰ ਮੇਂ ਹੋਤਾ ਹੈ ਕਿਆ 100 ਕਿਲੋ ਜੈਵਿਕ ਖਾਦ ਮਤਲਬ ਨਾਈਟ੍ਰੋਜਨ ਔਰ 50 ਕਿਲੋ ਫਸਫਰਸ ਪ੍ਰਤੀ ਹੈਕਟਰ ਪ੍ਰਤੀ ਬਸ ਕੋ ਦੇਣਾ ਹੈ, ਉਸਕੇ ਕੰਪੈਰੀਜ਼ਨ ਮੇਂ ਹਮ ਅਗਰ 40 ਟਨ ਅਜੋਲਾ ਪ੍ਰਯੋਗ ਕਰ ਸਕਤੇ ਹੈ ਤੋ ਇਹ ਸਾਰੇ ਕੇ ਸਾਰੇ ਜੋ ਕੈਮੀਕਲ ਫਰਟੀਲਾਈਜ਼ਰ ਕੋ ਅਵੋਇਡ ਕਰ ਸਕਤੇ
0: ਹੈ। ਜੀ ਬਿਲਕੁਲ, ਤੁਸੀਂ ਬੜੀ ਵਧੀਆ ਇਹ ਗੱਲ ਦੱਸੀ ਹੈ। ਇਸ ਗੱਲ ਤੇ ਵੀ ਆਪਾਂ ਆਵਾਂਗੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਕਿ ਕਿਸ ਤਰੀਕੇ ਨਾਲ ਰਸਾਇਣਿਕ ਖਾਦਾਂ ਨੇ ਜਿਹੜੀਆਂ ਉਹਨਾਂ ਨੂੰ ਹੋਰ ਘਟਾਇਆ ਜਾ ਸਕਦਾ ਹੈ। ਅੱਜ ਦੀ ਗੱਲਬਾਤ ਦੇ ਵਿੱਚ ਅੱਗੇ ਗੱਲ ਕਰਨਾ ਚਾਹੁੰਦੇ ਨੇ ਡਾਕਟਰ ਮਨਜਿੰਦਰ ਸਿੰਘ, ਉਹ ਇਸ਼ਾਰਾ ਕਰ ਰਹੇ ਨੇ। ਡਾਕਟਰ ਮਨਜਿੰਦਰ ਸਿੰਘ ਜੀ, ਆਪਾਂ ਗੱਲ ਕਰ ਰਹੇ ਹਾਂ ਮਿੱਟੀ ਦੀ, ਗੱਲ ਕੀਤੀ ਹੈ ਡਾਕਟਰ ਤੇਜਵੀਰ ਹੋਰ

0: ਨੇ ਪਾਣੀ ਦੀ ਗੱਲ ਕੀਤੀ ਹੈ ਡਾਕਟਰ ਵਿਸ਼ਵਜੀਤ ਜੀ ਨੇ, ਅਸੀਂ ਖੇਤੀ ਨੂੰ ਬਚਾਉਣ ਲਈ ਖੇਤ ਨੂੰ ਬਚਾਉਣ ਲਈ ਇਸ ਪਾਸੇ ਧਿਆਨ ਦੇ ਰਹੇ ਹਾਂ, ਲੋੜ ਹੀ ਕਿਉਂ ਪੈ ਗਈ ਖੇਤ ਬਚਾਓ ਅਭਿਆਨ ਚਲਾਉਣ ਦੀ? ਇਹੋ ਜਿਹੀਆਂ ਕੀ ਗੱਲਾਂ ਹੋ ਗਈਆਂ ਕਿ ਸਾਨੂੰ ਇਹੋ ਜਿਹਾ ਅਭਿਆਨ ਚਲਾਉਣਾ ਪੈ ਗਿਆ ਆਪਣੇ ਰਾਸ਼ਟਰੀ ਪੱਧਰ ਤੇ ਕਿ ਅਸੀਂ ਆਪਣੇ ਖੇਤ ਬਚਾਉਣੇ ਆ?
1: ਬਿਲਕੁਲ ਹਰਜੀਤ ਜੀ, ਦੇਖੋ ਲੋੜ ਦੀ ਗੱਲ ਹੈ ਵੀ ਆਪਣੇ ਜਿਵੇਂ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਮੁੱਖ ਜਿਹੜੀ ਫਸਲ ਹੈਗੀ ਝੋਨਾ ਕਣਕ ਹੈ, ਤਾਂ ਉਹਦੇ ਵਿੱਚ ਜਿਹੜਾ ਸਾਡੇ ਕੋਲ ਮੁੱਖ ਤੌਰ 'ਤੇ ਇੱਕੋ ਫਸਲੀ ਚੱਕਰ ਹੋਣ ਕਰਕੇ ਯੂਰੀਆ ਨਾਈਟ੍ਰੋਜਨ ਦੀ ਜਿਹੜੀ ਹੈਗੀ ਖਪਤ ਹੋਣ ਕਰਕੇ ਅਤੇ ਸਾਡੇ ਜਿਹੜੇ ਹੈਗੇ ਬਹੁਤੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਉਹ ਲਘੂ ਤੱਤਾਂ ਦੀ ਘਾਟ ਆਉਣ ਲੱਗ ਗਈ ਹੈ, ਵੀ ਤੱਤ ਜਿਹੜੇ ਆ ਉਹ ਇਮਬੈਲੈਂਸ ਹੋਣ ਲੱਗ ਗਏ ਆ
0: ਜੀ।
1: ਜੇ ਆਪਾਂ ਵਰਤੋਂ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਦੇ ਹਿਸਾਬ ਨਾਲ, ਜਿੱਥੇ ਭਾਵੇਂ ਆਪਾਂ ਝੋਨੇ 'ਚ ਗੱਲ ਕਰੀਏ 90 ਕਿਲੋ ਯੂਰੀਆ ਦੀ ਸਿਫਾਰਿਸ਼ ਹੈ, ਤਾਂ ਉੱਥੇ ਕਈ ਵਾਰੀ ਜਿਹੜਾ ਹੈਗਾ ਕਿਸਾਨ ਭਰਾ ਆਪਣੇ ਤਿੰਨ ਤਿੰਨ ਚਾਰ ਚਾਰ ਬੈਗ ਜਿਹੜੇ ਹੈ ਯੂਰੀਆ ਦੀ ਵਰਤੋਂ ਜਿਹੜੀ ਕਰਨੀ ਪੈ ਜਾਂਦੀ ਹੈ ਜਾਂ ਉਹ ਕਰ ਰਹੇ ਆ। DAP ਦੀ ਸਿਫਾਰਿਸ਼ ਦੀ ਗੱਲ ਹੈ ਵੀ ਉਹ ਹਾੜੀ ਦੀ ਫਸਲ ਦੇ ਯੂਨੀਵਰਸਿਟੀ ਕਹਿੰਦੀ ਹੈ ਵੀ ਜੇ ਤੁਸੀਂ ਪਾਈ ਆ ਤਾਂ ਇੱਧਰ ਪਾਉਣ ਦੀ ਜ਼ਰੂਰਤ ਨਹੀਂ, ਇਹ ਵੀ ਆਪਣੇ ਜਿਹੜੇ ਕਿਸਾਨ ਭਰਾ ਕਈ ਰਸੌਣੀ ਦੇ ਵਿੱਚ ਵਰਤੇ ਜਾਂਦੇ ਆ, ਜਾਂ ਅਸੀਂ ਫੀਲਡ ਲੈਵਲ 'ਤੇ ਦੇਖਦੇ ਹਾਂ ਪੋਟਾਸ਼ ਜਿਵੇਂ MOP ਆ ਉਹ ਜਿਹੜੀ ਖਾਦ ਆਪਾਂ ਖੇਤ ਦੇ ਵਿੱਚ ਪਾਉਣੇ ਆ ਤਾਂ ਉਹਦੀ ਪਾਉਣ ਦੀ ਜ਼ਰੂਰਤ ਨਹੀਂ।
0: ਕਈ ਵਾਰ ਕਿਸਾਨ ਭਰਾ ਜਿਵੇਂ ਇੱਕ ਦੂਸਰੇ ਦੀ ਦੇਖਾ ਦੇਖੀ ਲੱਗੇ ਰਹਿੰਦੇ ਆ,
1: ਬਿਲਕੁਲ ਇਹ ਜਿੰਨੀਆਂ ਵੀ ਖਾਦਾਂ ਦੀ ਮੈਂ ਗੱਲ ਕਰੀਏ ਇਹ ਸਾਰੀਆਂ ਜਦੋਂ ਆਪਾਂ ਬੇਲੋੜੀਆਂ ਵਰਤਦੇ ਆ ਤਾਂ ਉਹਦੇ ਨਾਲ ਇੱਕ ਤਾਂ ਸਾਡਾ ਖਰਚਾ ਵੱਧਦਾ ਕਿਸਾਨ ਦਾ, ਦੂਜਾ ਜਿਹੜਾ ਹੈਗਾ ਸਾਡਾ ਖਰਚਾ ਵਧਣ ਦੇ ਨਾਲ ਨਾਲ ਸਾਡੀ ਮਿੱਟੀ ਦੀ ਸਿਹਤ ਦੇ ਉੱਤੇ ਅਸਰ ਪੈਂਦਾ। ਉਹ ਅਸਰ ਕਿਵੇਂ ਪੈਂਦਾ? ਇੱਕ ਤਾਂ ਇਹ ਹੋ ਗਿਆ ਵੀ ਜੇ ਆਪਾਂ ਵਧੇਰੇ ਕੋਈ ਫਾਸਫੋਰਸ ਖਾਦ ਵਰਤ ਲਈ ਤਾਂ ਆਟੋਮੈਟਿਕ ਗੱਲ ਹੈ ਵੀ ਉੱਥੇ ਜਿੰਕ ਦੀ ਘਾਟ ਆ ਜਾਣੀ ਹੈ ਅਤੇ ਸਾਡਾ ਜਿਹੜਾ ਫਸਲ ਦੇ ਝਾੜ ਜਿਹੜੇ ਘਟਣ ਵਾਲੇ ਪਾਸੇ ਚੱਲ ਜਾਂਦੀ ਆ। ਦੂਜਾ ਜਿਵੇਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਵੀ ਵਿਸ਼ਵਜੀਤ ਜੀ, ਪਾਣੀ ਦੀ ਜਿਹੜੀ ਹੈਗੀ ਆ ਉਹ ਖਰਾਬ ਹੋ ਰਿਹਾ, ਤਾਂ ਜਿੰਨੇ ਇਹ ਸਾਰੇ ਅਸੀਂ ਕੈਮੀਕਲ ਖਾਦ ਜਿਹੜੇ ਹੈਗੇ ਆ ਰਸਾਇਣਿਕ ਖਾਦਾਂ ਜਦੋਂ ਵਰਤਦੇ ਹਾਂ ਬੇਲੋੜੀਆਂ ਪਾਉਂਦੇ ਹਾਂ ਆਪਾਂ, ਤਾਂ ਉਹ ਲੀਚ ਆਊਟ ਹੋ ਕੇ ਸਾਡੇ ਜਿਹੜੇ ਕਿ ਥੱਲੇ ਚਲੇ ਜਾਂਦੇ ਆ ਮਿੱਟੀ ਦੇ ਵਿੱਚ, ਅਤੇ ਉਹ ਪਾਣੀ ਦੇ ਵਿੱਚ ਜਾਣ ਦੇ ਨਾਲ ਸਾਡੇ ਜਿਹੜੇ ਹੈਗੇ ਆ ਪਾਣੀ ਜਿਹੜਾ ਗੰਧਲਾ ਹੋ ਰਿਹਾ। ਤਾਂ ਬਹੁਤ ਸਾਰੀਆਂ ਰਿਪੋਰਟਾਂ ਇਹੋ ਜਿਹੀਆਂ ਆ ਰਹੀਆਂ ਸਾਡੇ ਇੱਥੇ ਬਠਿੰਡੇ ਦੇ ਵਿੱਚ ਵੀ ਯੂਰੇਨੀਅਮ ਵੱਧ ਗਿਆ, ਕੋਈ ਹੋਰ ਹੈਵੀ ਮੈਟਲਸ ਵੱਧ ਗਏ, ਇਹ ਸਾਰੇ ਜਿਹੜੇ ਕਾਰਨ ਹੈਗੇ ਕਿਤੇ ਨਾ ਕਿਤੇ ਸਾਡੇ ਇਹਨਾਂ ਵਧੇਰੇ ਵਰਤੋਂ ਦੇ ਨਾਲ ਜਿਹੜੇ ਜੁੜੇ ਹੋਏ ਆ। ਤੀਜੀ ਗੱਲ ਇਹਦੇ ਵਿੱਚ ਆ ਜਾਂਦੀ ਹੈ ਮਿੱਟੀ ਦੀ ਉਪਜਾਊ ਸ਼ਕਤੀ ਦਿਨੋਂ ਦਿਨ ਜਿਹੜੀ ਹੈਗੀ ਉਹ ਘੱਟ ਰਹੀ ਹੈ। ਪਹਿਲਾਂ ਜੇ ਪੁਰਾਣੇ ਟਾਈਮ ਦੇ ਵਿੱਚ ਦੇਖੀਏ ਤਾਂ ਫਸਲਾਂ ਜਿਹੜੀਆਂ ਹੈਗੀਆਂ ਇਕੱਲੇ ਇੱਕ ਨਾਈਟ੍ਰੋਜਨ ਨੂੰ ਫਾਸਫੋਰਸ ਨੂੰ ਬੜਾ ਕਲੋ ਰਿਸਪੋਂਸ ਦਿੰਦੀਆਂ ਸੀ, ਤਾਂ ਹੁਣ ਅੱਜ ਕੱਲ੍ਹ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਇਹ ਬੜੀਆਂ ਖੋਜਾਂ ਆ ਰਹੀਆਂ ਵੀ ਬੜੀ ਜਿਹੜੇ ਲਘੂ ਤੱਤ ਆ ਜਿਵੇਂ ਕੋਈ ਬੋਰਨ ਹੋ ਗਿਆ ਕੈਲਸ਼ੀਅਮ ਹੋ ਗਿਆ ਇਹਨਾਂ ਦੀਆਂ ਵੀ ਘਾਟਾਂ ਸਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ। ਇਹ ਸਾਰਾ ਜਿਹੜਾ ਹੈਗਾ ਜੁੜਿਆ ਹੋਇਆ ਸਾਡੇ ਵਧੇਰੇ ਵਰਤੋਂ ਦੇ ਨਾਲ ਜੁੜਿਆ ਹੋਇਆ, ਜਿਹੜਾ ਕਿ ਸਾਡੇ ਝਾੜ ਵੀ ਘਟਾ ਰਿਹਾ ਅਤੇ ਸਾਡਾ ਜਿਹੜਾ ਹੈਗਾ ਖਰਚਾ ਵੀ ਵਧਾ ਰਿਹਾ।
0: ਮਤਲਬ ਕਿ ਮੁੱਖ ਗੱਲ ਡਾਕਟਰ ਸਾਹਿਬ ਨਿਕਲ ਕੇ ਆ ਗਈ ਕਿ ਰਸਾਇਣਿਕ ਖਾਦਾਂ ਦੀ ਇੰਨੇ ਵਰਤੋਂ ਹੋਣ ਲੱਗ ਗਈ ਤਾਂ ਇਹਦੇ ਵੱਲ ਸਾਡੇ ਕਿਸਾਨਾਂ ਨੂੰ ਜ਼ਰੂਰ ਧਿਆਨ ਦੇਣਾ ਪਏਗਾ, ਅਤੇ ਖੇਤੀ ਬਚਾਓ ਅਭਿਆਨ ਸ਼ਾਇਦ ਕਹਿੰਦਾ ਵੀ ਇਹੀ ਹੈ ਕਿ ਅਸੀਂ ਆਪਣੀ ਮਿੱਟੀ ਨੂੰ ਬਚਾਉਣ ਲਈ ਜਿਹੜੀਆਂ ਰਸਾਇਣਿਕ ਖਾਦਾਂ ਨੇ ਉਹਨਾਂ ਦੀ ਬੜੇ ਸੰਕੋਚ ਦੇ ਨਾਲ ਵਰਤੋਂ ਕਰਨੀ ਹੈ, ਇਹੀ ਕਹਿਣਾ ਚਾਹੁੰਦਾ।
1: ਬਿਲਕੁਲ ਬਿਲਕੁਲ, ਜੇ ਇਹਦੇ ਨਾਲ ਹੀ ਆਪਾਂ ਜੇ ਗੱਲ ਕਰੀਏ ਦੇਖੋ ਜਿੰਨੀਆਂ ਯੂਰੀਆ ਜਾਂ DAP ਜਿੰਨੀਆਂ ਵੀ ਖਾਦਾਂ ਹੈਗੀਆਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਸੈਂਟਰ ਗੌਰਮੈਂਟ ਵੱਲੋਂ ਸਬਸਿਡਾਈਜ਼ ਦਿੱਤੀਆਂ ਜਾਂਦੀਆਂ। ਜੇ ਮੋਟੇ ਤੌਰ ਤੇ ਗੱਲ ਕਰੀਏ ਯੂਰੀਆ ਦਾ ਬੈਗ 266 ਰੁਪਏ 50 ਪੈਸਿਆਂ ਦਾ ਤਾਂ ਅੰਦਾਜ਼ਨ 2000 ਰੁਪਏ ਇੱਥੇ ਗੱਟੇ ਮਗਰ ਸਬਸਿਡੀ ਸਾਨੂੰ ਮਿਲਦੀ ਹੈ। ਜੇ ਆਪਾਂ ਗੱਲ ਕਰੀਏ DAP ਦੀ ਗੱਲ ਹੈ ਤਾਂ DAP ਦਾ ਬੈਗ ਸਾਡੇ ਕੋਲ 1350 ਰੁਪਏ ਦਾ ਤਾਂ ਅੰਦਾਜ਼ਨ ਜਿਹੜਾ ਹੈਗਾ 2700-2800 ਰੁਪਏ ਜਿਹੜਾ ਹੈਗਾ ਉਹ ਸਬਸਿਡੀ ਸਾਨੂੰ ਮਿਲਦੀ ਹੈ। ਸੋ ਸਾਰਾ ਕੁਝ ਜਿਹੜਾ ਜੁੜ ਕੇ ਇਹ ਸਾਡਾ ਕਿਸਾਨ ਦੀ ਜੇਬ 'ਤੇ ਉੱਤੇ ਖਰਚਾ ਪੈ ਰਿਹਾ ਤਾਂ ਇਹ ਜਿਹੜਾ ਹੈਗਾ ਸਬਸਿਡੀ ਦਾ ਵੀ ਜਿਹੜਾ ਹੈਗਾ ਖਰਚਾ ਸਾਨੂੰ ਪੈ ਰਿਹਾ। ਸੋ ਸਾਰੀਆਂ ਚੀਜ਼ਾਂ ਦੇ ਲਈ ਇਹ ਲੋੜ ਆ ਵੀ ਆਪਾਂ ਇਹ ਖੇਤ ਬਚਾਓ ਅਭਿਆਨ ਦੇ ਤਹਿਤ ਆਪਾਂ ਅਲੱਗ ਅਲੱਗ ਤਰ੍ਹਾਂ ਦੇ ਜੋ ਵੀ ਮਾਹਰਾਂ ਦੇ ਹਿਸਾਬ ਨਾਲ ਸਿਫਾਰਿਸ਼ ਆ ਉਹ ਸਾਨੂੰ ਖਾਦਾਂ ਦੀ ਵਰਤੋਂ ਜਿਹੜੀ ਕਰਨ ਦੀ ਜ਼ਰੂਰਤ ਹੈਗੀ ਆ।
0: ਬਹੁਤ ਵਧੀਆ ਡਾਕਟਰ ਮਨਜਿੰਦਰ ਸਿੰਘ ਜੀ। ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਆਪਾਂ ਗੱਲਬਾਤ ਕਰ ਚੁੱਕੇ ਹਾਂ ਮਿੱਟੀ ਤੇ ਪਾਣੀ ਦੀ ਸਿਹਤ ਵਿਗੜਦੀ ਜਾ ਰਹੀ ਹੈ, ਤੇ ਜਦੋਂ ਅਸੀਂ ਕਿਸਾਨਾਂ ਨਾਲ ਜ਼ਮੀਨੀ ਪੱਧਰ ਤੇ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸਾਨ ਦਾ ਉਲਾਂਭਾ ਵੀ ਹੁੰਦਾ ਵੀ ਸਾਡੀ ਇਹ ਜ਼ਰੂਰਤ ਬਣ ਚੁੱਕੀ ਹੈ, ਤੇ ਸਾਡਾ ਵਿਭਾਗ ਹੈ ਜਿਹੜਾ ਉਹ ਹਮੇਸ਼ਾ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰਦਾ ਕਿਸਾਨ ਨੂੰ। ਜੇ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਗੱਲ ਕਰਾਂ, ਕਿਉਂਕਿ ਸਾਡੇ ਕਿਸਾਨ ਆ ਜਿਹੜੇ ਉਹ ਸਿੱਧੇ ਤੌਰ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਜੁੜੇ ਹੋਏ ਆ, ਕ੍ਰਿਸ਼ੀ ਵਿਗਿਆਨ ਕੇਂਦਰ ਖੇਤ ਬਚਾਓ ਅਭਿਆਨ ਦੇ ਤਹਿਤ ਕੀ ਗਤੀਵਿਧੀਆਂ ਕਰ ਰਿਹਾ ਹੈ ਖੇਤ ਨੂੰ ਬਚਾਉਣ ਦੇ ਲਈ?
2: ਹਰਜੀਤ ਜੀ, ਦੇਖੋ ਜਿਵੇਂ ਮਨਜਿੰਦਰ ਜੀ ਨੇ ਡਾਕਟਰ ਮਨਜਿੰਦਰ ਨੇ ਪਹਿਲਾਂ ਗੱਲ ਦੱਸੀ ਆ ਕਿ ਰਸਾਇਣਿਕ ਖਾਦਾਂ ਦੀ ਅੰਨੇ ਲੋੜ ਵਰਤੋਂ ਹੋ ਰਹੀ ਹੈ, ਕਿਸਾਨ ਵੀਰ ਕਰ ਰਹੇ, ਕਈ ਲੋੜ ਤੋਂ ਵੱਧ ਕਰ ਰਹੇ ਆ, ਤਾਂ ਜਿਹੜੇ ਕਿਸਾਨ ਜਿਹੜਾ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਇਸ ਅਧੀਨ ਹੁਣ ਜਿਹੜਾ ਅਸੀਂ ਇਹ ਕੈਂਪੇਨ ਚਲਾ ਰਹੇ ਹਾਂ, 1 ਤੋਂ 30 ਜੂਨ ਤੱਕ ਦੀ ਕੈਂਪੇਨ ਚਲਾ ਰਹੇ ਹਾਂ। ਇਸ ਕੈਂਪੇਨ ਅਧੀਨ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਵੱਖ ਵੱਖ ਸਾਡੀਆਂ ਟੀਮਾਂ ਬਣੀਆਂ ਨੇ, 2 ਟੀਮਾਂ ਹੁੰਦੀਆਂ ਨੇ, ਉਹ ਸੁਬਹਾ ਤੋਂ ਲੈ ਕੇ ਦੁਪਹਿਰ ਤੱਕ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿੰਨੇ ਵੀ ਜਾਗਰੂਕਤਾ ਕੈਂਪ ਹੈ ਇਸ ਅਧੀਨ ਕੋਈ ਜੈਵਿਕ ਖੇਤੀ ਸੰਬੰਧੀ, ਰਸਾਇਣਿਕ ਖਾਦਾਂ ਦੀ ਲੋੜ ਅਨੁਸਾਰ ਵਰਤੋਂ ਸੰਬੰਧੀ, ਮਿੱਟੀ ਦੀ ਸਿਹਤ ਸੰਬੰਧੀ, ਇਹੋ ਜਿਹੇ ਜਿਹੜੇ ਸਾਡੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਜਾਗਰੂਕਤਾ

0: ਹੈਗਾ ਕੀਤੀਆਂ ਜਾ ਰਹੀਆਂ ਤੇ ਇੱਥੋਂ ਤੱਕ ਕਿ ਜਿਹੜੀਆਂ ਅਸੀਂ ਸਾਡੀ ਜਿਹੜੀ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਵਾਨੂ ਖਾਦ ਜਿਹਨੂੰ ਆਪਾਂ ਕਹਿ ਦਿੰਦੇ ਜਵਾਨੂ ਖਾਦ ਦਾ ਟੀਕਾ ਪੰਜਾਬੀ 'ਚ ਕਹਿ ਦਿੰਦੇ ਹਾਂ, ਬਾਇਓ ਫਰਟੀਲਾਈਜ਼ਰ ਕਹਿ ਦਿੰਦੇ ਅੰਗਰੇਜ਼ੀ 'ਚ, ਉਹਦੀਆਂ ਡੈਮੋਆਂ ਲਾਈਆਂ ਜਾ ਰਹੀਆਂ, ਹਰੀ ਖਾਦ ਦੀਆਂ ਡੈਮੋ ਲਾਈ ਜਾ ਰਹੀਆਂ, ਜੈਵਿਕ ਖਾਦ ਦੀਆਂ ਡੈਮੋ ਲਾਈ ਜਾ ਰਹੀਆਂ, ਤਾਂ ਕਿ ਉਹ ਡੈਮੋਸਟ੍ਰੇਸ਼ਨਾਂ ਦੇਖ ਕੇ ਦੂਜੇ ਜਿਹੜੇ ਨਾਲ ਦੇ ਕਿਸਾਨ ਵੀਰ ਵੈ ਉਹ ਵੀ ਉਤਸ਼ਾਹਿਤ ਹੋਣ ਅਤੇ ਉਸ ਨੂੰ ਅੱਗੇ ਉਹਨੂੰ ਵਰਤਣ। ਅਤੇ ਇਹੋ ਜਿਹੀਆਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਸਾਡੇ ਵੱਲੋਂ ਕੇ ਵੀ ਕੇ ਪੱਧਰ 'ਤੇ ਵੀ ਲਾਈਆਂ ਜਾ ਰਹੀਆਂ ਅਤੇ ਜਿਹੜੀਆਂ ਪਿੰਡ ਪੱਧਰ 'ਤੇ ਵੀ ਅਸੀਂ ਇਸ ਅਧੀਨ ਕੰਮ ਕਰ ਰਹੇ ਹਾਂ
1: ਜੀ। ਬਿਲਕੁਲ ਕਿਸਾਨ ਭਰਾਵੋ, ਜਿਹੜਾ ਖੇਤੀਬਾੜੀ ਵਿਭਾਗ ਹੈ, ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਇਹ ਲੱਗੇ ਹੋਏ ਨੇ ਸਾਡੇ ਖੇਤ ਦੀ ਸਿਹਤ ਨੂੰ ਬਚਾਉਣ ਦੇ ਲਈ। ਤੇ ਅੱਜ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਬਾਅਦ ਦੇ ਵਿੱਚ ਜੁੜੇ ਨੇ ਉਹਨਾਂ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਖੇਤ ਬਚਾਓ ਅਭਿਆਨ ਦੇ ਵਿੱਚ, ਉਸ ਦੇ ਬਾਰੇ, ਖੇਤਾਂ ਨੂੰ ਬਚਾਉਣ ਲਈ ਜਿਹੜਾ ਕੇਂਦਰ ਦੀ ਸਰਕਾਰ ਦੁਆਰਾ ਖੇਤ ਬਚਾਓ ਅਭਿਆਨ ਨਾਮ 'ਤੇ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਹੈ 1 ਜੂਨ ਤੋਂ ਲੈ ਕੇ। ਡਾਕਟਰ ਵਿਸ਼ਵਜੀਤ ਜੀ, ਤੁਹਾਡੇ ਵੱਲ ਮੈਂ ਆਉਣਾ, ਤੁਸੀਂ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਮੱਛੀ ਪਾਲਣ ਵੱਲ ਇਸ਼ਾਰਾ ਕੀਤਾ ਸੀ, ਉਸੇ ਨਾਲ ਹੀ ਜੁੜਦਾ ਸਵਾਲ ਹੈ ਮੇਰਾ ਖੇਤਾਂ ਨੂੰ ਬਚਾਉਣ ਨਾਲ ਸੰਬੰਧਿਤ, ਕਿਉਂਕਿ ਆਪਾਂ ਜਿਹੜੇ ਖੇਤਰ ਦੇ ਵਿੱਚ ਸੁਣੇ ਜਾ ਰਹੇ ਹਾਂ ਬਠਿੰਡਾ ਅਤੇ ਇਹਦੇ ਆਸ ਪਾਸ ਦਾ ਲਗਭਗ 100 ਕਿਲੋਮੀਟਰ ਦਾ ਜਿਹੜਾ ਖੇਤਰ ਹੈ, ਇੱਥੇ ਪਾਣੀ ਕੋਈ ਬਹੁਤਾ ਚੰਗਾ ਨਹੀਂ ਹੈ। ਜੇ ਬਾਕੀ ਪੰਜਾਬ ਨੂੰ ਆਪਾਂ ਦੇਖੀਏ ਤਾਂ ਪਾਣੀ ਮਾੜੇ ਪਾਣੀਆਂ ਦੇ ਵਿੱਚ ਮੱਛੀ ਪਾਲਣ ਦੀ

0: ਇਹਦੇ ਆਸ-ਪਾਸ ਦਾ ਲਗਭਗ 100 ਕਿਲੋਮੀਟਰ ਦਾ ਜਿਹੜਾ ਖੇਤਰ ਹੈ, ਇੱਥੇ ਪਾਣੀ ਕੋਈ ਬਹੁਤਾ ਚੰਗਾ ਨਹੀਂ ਹੈ। ਜੇ ਬਾਕੀ ਪੰਜਾਬ ਨੂੰ ਆਪਾਂ ਦੇਖੀਏ ਤਾਂ ਪਾਣੀ ਮਾੜੇ ਪਾਣੀਆਂ ਦੇ ਵਿੱਚ, ਮੱਛੀ ਪਾਲਣ ਦੀ ਤੁਸੀਂ ਗੱਲ ਕੀਤੀ ਹੈ ਕਿ ਮਾੜੇ ਪਾਣੀਆਂ ਨਾਲ ਇਸ ਨੂੰ ਜੋੜ ਕੇ ਦੇਖਿਆ ਜਾ ਸਕਦਾ ਹੈ, ਜਾਂ ਮੈਂ ਤੁਹਾਡੇ ਤੋਂ ਇਸ ਤਰੀਕੇ ਨਾਲ ਪੁੱਛਣਾ ਚਾਹਾਂ ਕਿ ਜਿਹੜਾ ਮੱਛੀ ਪਾਲਣ ਹੈ ਉਹ ਮਾੜੇ ਪਾਣੀਆਂ ਵਾਲੇ ਖੇਤਰ ਦੇ ਵਿੱਚ, ਮਾੜੇ ਪਾਣੀਆਂ ਤੋਂ ਖੇਤ ਨੂੰ ਬਚਾਉਣ ਲਈ, ਖੇਤ ਬਚਾਓ ਅਭਿਆਨ ਦੇ ਵਿੱਚ ਮੱਛੀ ਪਾਲਣ ਕੀ ਯੋਗਦਾਨ ਦੇ ਸਕਦਾ?
1: ਬਿਲਕੁਲ, ਇਸਮੇ ਜੈਸੇ ਹਮਾਰੇ ਮੱਛੀ ਪਾਲਣ ਕਰ ਸਕਤੇ ਹੈ, ਉਸਕਾ ਦੋ ਤਿੰਨ ਤਰੀਕਾ ਹੈ। ਇੱਕ ਤੋਂ ਹੈ ਸਿੱਧਾ ਮੱਛੀ ਪਾਲਣ ਕਰਨਾ, ਦੂਸਰਾ ਹੈ ਧਾਨ ਕੀ ਖੇਤੀ ਜਾਂ ਗੇਹੂੰ ਕੀ ਖੇਤੀ ਕੇ ਸਾਥ ਹੀ ਮੱਛੀ ਪਾਲਣ ਕਰਨਾ। ਉਹ ਉਸਕੇ ਮਤਲਬ ਕਿਸਾਨ ਕੋ ਦੋ ਤਰ੍ਹਾਂ ਕਾ ਫਾਇਦਾ ਮਿਲਤਾ ਹੈ। ਇੱਕ ਤੋਂ ਗੇਹੂੰ ਬਹੁਆ ਸਾਈਡ ਮੇ ਜਿਸਕਾ ਜਿਤਨਾ ਪਾਣੀ ਬਚ ਗਿਆ ਉਸਕੇ ਸਾਥ ਹੀ ਉਹ ਮੱਛੀ ਕਲਚਰ ਕਰ ਸਕੇ। ਉਸੀ ਮੇ ਅਗਰ ਹਮ ਜੈਵਿਕ ਖਾਦ ਕੋ ਦੇਤੇ ਹੈ ਤੋ ਦੋ ਤਰ੍ਹਾਂ ਕਾ ਫਾਇਦਾ ਕਿਸਾਨ ਕੋ ਹੋਤਾ ਹੈ। ਇੱਕ ਤੋਂ ਹੋਤਾ ਹੈ ਕਿਆ ਨਾ, ਜੋ ਜਿਤਨੇ ਸਾਰੇ ਜੋ ਅਜੋਲਾ ਉਹ ਜੋ ਕਵਰ ਅਪ ਹੋ ਜਾਤਾ ਹੈ, ਉਸਮੇ ਜੋ ਕੀੜੇ ਉਗਤੇ ਨਹੀਂ ਹੈ, ਘਾਸ ਉਗਤੇ ਨਹੀਂ ਹੈ, ਤੋ ਜਿਤਨਾ ਕੀਟਨਾਸ਼ਕ ਉਸਕੋ ਡਾਲਨਾ ਪੜਤਾ ਹੈ ਉਸਕੋ ਥੋੜਾ ਕਮ ਕਟੌਤੀ ਹੋ ਜਾਤੀ ਹੈ। ਦੂਸਰੇ ਹਮਾਰੇ ਪਾਸ ਐਸੇ ਕਈ ਪ੍ਰਜਾਤੀਆਂ ਕਾ ਕਲਚਰ ਜੋ ਪਾਲਣ ਹਮ ਕਰਨਾ ਚਾਹਤੇ ਹੈ, ਜੋ ਕਿ ਗ੍ਰਾਸ ਕਾਰਪ ਹੁਆ, ਅਮੂਰ ਕਾਰਪ ਹੁਆ, ਅਭੀ ਹਮ ਪੰਜਾਬ ਮੇਂ ਇਸਕੋ ਸ਼ੁਰੂ ਕਰੇ ਹੈ, ਜਿਸ ਮੁਰਕਾਲ ਬੋਲਤੇ ਹੈ ਪਹਿਲੇ, ਅਭੀ ਅਮੂਰ ਕਾਰਪ ਯਹਾਂ ਸੇ ਹਮ ਸ਼ੁਰੂ ਕੀਏ ਹੈ। ਅਮੂਰ ਕਾਰਪ ਮੇਂ ਫਾਇਦਾ ਕਿਆ ਹੁਆ, ਇਹ ਜੋ ਜੈਵਿਕ ਖਾਦ ਕੀ ਤਰਫ ਸੇ ਜੋ ਹਮ ਅਜੋਲਾ ਬਣਾ ਰਹੇ ਹੈ ਉਹ ਉਸਕੋ ਸੇਵ ਕਰਤਾ ਹੈ, ਉਸਕੋ ਜਿਤਨਾ ਜੋ ਰਾਸਾਇਨਿਕ ਪਦਾਰਥ ਜੋ ਦੇਣਾ ਚਾਹਤਾ ਥਾ ਉਸਕੇ ਹਿਸਾਬ ਸੇ ਆਟੋਮੈਟਿਕ ਯੂਰੀਆ ਨਾਈਟ੍ਰੋਜਨ ਮਿਲ ਜਾਤਾ ਹੈ, ਕਿਉਂਕਿ ਇਹ ਜੋ ਪ੍ਰੋਸੈਸ ਜੋ ਇਹ ਅਜੋਲਾ ਬਣਾਤੀ ਹੈ ਉਹ ਕੈਸੇ ਕਰਤੇ ਹੈ ਨਾ, ਜੋ ਜੈਸੇ ਹਮਾਰਾ ਯੂਰੀਆ ਬਣਤਾ ਹੈ ਫਰਟੀਲਾਈਜ਼ਰ ਪਲਾਂਟ ਮੇਂ, ਉਹ ਕਿਆ ਹਵਾ ਸੇ ਨਾਈਟ੍ਰੋਜਨ ਖਿੱਚ ਕੇ ਉਸਕੋ 1000 ਡਿਗਰੀ ਐਟਮੋਸਫੇਰਿਕ ਪ੍ਰੈਸਰ ਔਰ 300 ਡਿਗਰੀ ਟੈਂਪਰੇਚਰ ਮੇਂ ਯੂਰੀਆ ਬਣਤੀ ਹੈ। ਲੇਕਿਨ ਇਹ ਜੋ ਪੌਦਾ ਹਮਾਰੇ ਪਾਸ ਕੁਦਰਤੀ ਦੇਣ ਹੈ, ਇਸਕੇ ਕਿਆ ਤਾ 30 ਡਿਗਰੀ ਟੈਂਪਰੇਚਰ ਜੋ ਹਮਾਰਾ ਇਨਵਾਇਰਮੈਂਟ ਅਵੇਲੇਬਲ ਹੈ, ਔਰ ਪ੍ਰੈਸਰ ਜੋ ਹੈ 0.001, ਮਤਲਬ ਜੋ ਹਮਕੋ ਇਸਕੇ ਕੋਈ ਜ਼ਰੂਰਤ ਨਹੀਂ, ਇਹ ਆਟੋਮੈਟਿਕ ਯੂਰੀਆ ਬਣਾਤੀ ਰਹਿੰਦੀ ਹੈ, ਦੇਤੀ ਰਹਿੰਦੀ
0: ਹੈ। ਮਤਲਬ ਕਿ ਕੁਦਰਤ ਦੀ ਜਿਹੜੀ ਫੈਕਟਰੀ ਹੈ ਉਹ ਬਹੁਤ ਮਹਾਨ ਹੈ,
1: ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਔਰ ਇਸਕੇ ਉੱਪਰ ਮੈਂ ਔਰ ਇੱਕ ਫਾਇਦਾ ਕਿਆ ਹੋਇਆ, ਅਗਰ ਇਸਕਾ ਇਹ ਪੌਦੇ ਕੋ ਹਮ ਅਗਰ ਜ਼ਿਆਦਾ ਬਣਾ ਸਕਤੇ ਹੈਂ, ਇਸਕਾ ਬਣਾਨਾ ਬਹੁਤ ਈਜ਼ੀ ਹੈ, ਔਰ ਇਸਕਾ ਡਬਲਿੰਗ ਟਾਈਮ ਮਤਲਬ ਦੁਗੁਣਾ ਹੋ ਜਾਤਾ ਹੈ, 2-3 ਦਿਨ ਮੇਂ ਜਿਤਨਾ ਅਮਾਉਂਟ ਦੁਗੁਣਾ ਹੋ ਜਾਤਾ ਹੈ। ਅਗਰ ਆਪ 50 ਕਿਲੋ ਸੇ ਸ਼ੁਰੂ ਕੀਆ 100 ਕਿਲੋ ਹੋ ਜਾਤਾ ਹੈ। ਅਗਰ ਆਪਕੇ ਪਾਸ ਜ਼ਿਆਦਾ ਹੋਤਾ ਹੈ, ਇਸਕਾ ਬਹੁਤ ਸਾਰੇ ਫਾਇਦਾ ਹੈ, ਕੰਪੋਸਟ ਬਣਾ ਕੇ ਖੇਤ ਮੇਂ ਦੇ ਸਕਤੇ ਹੈ, ਪੌਦੇ ਮੇਂ ਦੇ ਸਕਤੇ ਹੈ। ਔਰ ਹਮਾਰੇ ਪਾਸ 2-3 ਵੈਰਾਇਟੀ ਹੈ ਜੋ ਹਮ ਆਪਕੋ ਬੋਲੇ, ਅਮੂਰ ਕਾਰਪ ਅਮੂਰ ਕਾਰਪ ਇਸਕੋ ਡਾਇਰੈਕਟਲੀ ਖਾਦ ਕੇ ਹਿਸਾਬ ਖਾਤਾ ਹੈ, ਮਤਲਬ ਕਿਸਾਨ ਕੋ ਜੋ ਹੈ ਉਸਕੇ ਲਿਏ ਔਰ ਖਾਦ ਖਰੀਦਣਾ ਨਹੀਂ ਪੜੇਗਾ, ਇਸੀ ਪੌਦੇ ਕੋ ਖਾ ਕੇ ਉਹ ਮਿਨੀਮਮ 70-80% ਉਸਕਾ ਬੋਡੀ ਵੇਟ ਕੇ ਹਿਸਾਬ ਸੇ ਖਾ ਜਾਤਾ ਹੈ। ਅਗਰ ਆਧਾ ਕਿਲੋ ਕਾ ਮਛਲੀ ਹੁਆ ਤੋ ਮਿਨੀਮਮ 400 ਗ੍ਰਾਮ ਅਜੋਲਾ ਖਾ ਲੇਤਾ ਹੈ, ਜੋ ਕਿ ਦੂਸਰਾ ਫੀਡ ਕੇ ਵੀ ਕਟੌਤੀ ਕਿਸਾਨ ਕੀ ਹੁਆ, ਤੋ ਐਸੇ ਹਮ ਕਰੇ ਹਮਾਰਾ ਖੇਤ ਵੀ ਬਚਾ, ਖੇਤ ਕਾ ਸਵਾਸਥ ਵੀ ਅੱਛਾ ਰਹਾ, ਮਛਲੀ ਵੀ ਬੜਾ, ਤੋ ਦੋਨੋ ਤਰ੍ਹਾਂ ਸੇ ਉਸਕੋ ਫਾਇਦਾ ਹੋਤਾ ਹੈ, ਐਸੇ ਇਸਕੇ ਬਹੁਤ ਤਰ੍ਹਾਂ ਫਾਇਦੇ
0: ਜੀ। ਤੁਸੀਂ ਕਹਿਣਾ ਚਾਹੁੰਦੇ ਹੋ ਕਿ ਫਿਰ ਕਿਸਾਨ ਦੇ ਦੋਨਾਂ ਹੱਥਾਂ ਦੇ ਵਿੱਚ ਲੱਡੂ ਨੇ, ਜੇਕਰ ਉਹ ਇਸ ਤਰੀਕੇ ਨੂੰ ਅਪਣਾ ਲੈਂਦਾ ਤੇ ਆਪਣੇ ਖੇਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ। ਡਾਕਟਰ ਤੇਜਵੀਰ ਸਿੰਘ ਜੀ, ਡਾਕਟਰ ਸਾਹਿਬ, ਡਾਕਟਰ ਵਿਸ਼ਵਜੀਤ ਜੀ ਨੇ ਮੱਛੀ ਪਾਲਣ ਬਾਰੇ ਦੱਸਿਆ, ਪਰ ਜਿਹੜੇ ਸਾਡੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ ਘੱਟ ਜ਼ਮੀਨ ਹੈ, ਕਈ ਵਾਰ ਉਹ ਇਸ ਤਰ੍ਹਾਂ ਦੇ ਕਿੱਤਿਆਂ ਦੇ ਵਿੱਚ ਪੈਣ ਤੋਂ ਝਿਜਕਦੇ ਵੀ ਹੈ, ਕਈਆਂ ਕੋਲ ਇਹ ਕਿੱਤਾ ਨਵਾਂ ਵੀ ਹੁੰਦਾ ਹੈ, ਉਹ ਸਿੱਖ ਨਹੀਂ ਪਾਉਂਦੇ, ਜਾਂ ਇੱਕ ਵਾਰ ਲੀਹ ਪਾੜੂ ਇਹੋ ਜਿਹਾ ਕੰਮ ਕਰਨ ਤੋਂ ਉਹ ਥੋੜ੍ਹਾ ਘਬਰਾਉਂਦੇ ਨੇ, ਤਾਂ ਜੇ ਆਪਾਂ ਜਿਹੜੇ ਆਮ ਖੇਤੀ ਕਰ ਰਹੇ ਹੈ ਸਾਡੇ ਕਿਸਾਨ, ਪਹਿਲਾਂ ਤੋਂ ਆਪਣੀ ਰਵਾਇਤੀ ਖੇਤੀ ਦੇ ਨਾਲ ਜੁੜੇ ਹੋਏ ਹੈ, ਤੇ ਜ਼ਮੀਨੀ ਪੱਧਰ ਤੇ ਕਿਸਾਨ ਦੇ ਪਾਲੇ ਦੇ ਵਿੱਚ ਆਪਾਂ ਇਸ ਸਵਾਲ ਨੂੰ ਲੈ ਕੇ ਜਾਈਏ, ਕਿਉਂਕਿ ਆਪਾਂ ਕ੍ਰਿਸ਼ੀ ਵਿਗਿਆਨ ਕੇਂਦਰ ਬਾਰੇ, ਖੇਤੀਬਾੜੀ ਵਿਭਾਗ ਬਾਰੇ ਗੱਲ ਕਰ ਰਹੀ, ਉਹ ਪੂਰੀ ਕੋਸ਼ਿਸ਼ ਕਰ ਰਹੇ ਹੈ ਖੇਤ ਬਚਾਓ ਅਭਿਆਨ ਰਾਹੀਂ ਖੇਤਾਂ ਨੂੰ ਬਚਾਉਣ ਦੀ। ਸਾਡਾ ਜਿਹੜਾ ਆਮ ਕਿਸਾਨ ਹੈ ਜ਼ਮੀਨੀ ਪੱਧਰ ਦੇ ਉੱਪਰ, ਸਾਡਾ ਆਮ ਪਿੰਡਾਂ ਦਾ ਕਿਸਾਨ ਖੇਤ ਬਚਾਓ ਅਭਿਆਨ ਲਈ ਕੀ ਕਰ ਸਕਦਾ ਹੈ, ਉਹ ਕੀ ਆਪਣਾ ਯੋਗਦਾਨ ਦੇ ਸਕਦਾ?
2: ਦੇਖੋ ਹਰਜੀਤ ਜੀ, ਜਿਵੇਂ ਤੁਸੀਂ ਗੱਲ ਕਰੀ ਹੈ ਵੀ ਕਿਸਾਨ ਕੀ ਕਰ ਸਕਦਾ, ਤਾਂ ਦੇਖੋ ਮੇਨ ਰੋਲ ਜਿਹੜਾ ਹੈਗਾ ਉਹ ਕਿਸਾਨ ਦਾ, ਭਾਵੇਂ ਤੁਸੀਂ ਸਾਡੀ ਅਵੇਅਰਨੈਸ ਦੀ ਗੱਲ ਕਰ ਲਓ, KVK ਦੀ ਗੱਲ ਕਰ ਲਓ, ਖੇਤੀਬਾੜੀ ਵਿਭਾਗ ਦੀ ਗੱਲ ਕਰ ਲਓ, ਤਾਂ ਉਹ ਕਰਨਾ ਜਿਹੜਾ ਹੈਗਾ ਕਿਸਾਨ ਨੇ। ਜਿਹੜੀ ਗੱਲ ਤੁਸੀਂ ਕਰਨ ਦੀ ਹੈ ਵੀ ਉਹ ਕੀ ਕਰ ਸਕਦਾ, ਤਾਂ ਇਹਦੇ ਵਿੱਚ ਆਪਾਂ ਕਹਿ ਲਈਏ ਵੀ ਇੱਕ INM ਸੰਯੁਕਤ ਖਾਦ ਪ੍ਰਬੰਧਨ, ਵੀ ਜਿਹਦੇ ਵਿੱਚ ਆਪਾਂ ਗੱਲ ਕਰੀਏ ਕੈਮੀਕਲ ਖਾਦਾਂ, ਔਰਗੈਨਿਕ ਖਾਦਾਂ ਜਿਹੜੀਆਂ ਆਪਣੀਆਂ ਰੂੜੀ ਵਗੈਰਾ ਹੋ ਗਈ, ਤੇ ਨਾਲ ਜਿਹੜੇ ਹੈਗੇ ਆਪਣੇ ਬਾਇਓ ਫਰਟੀਲਾਈਜ਼ਰ, ਇਹਨਾਂ ਦਾ ਆਪਾਂ ਜਦੋਂ ਸੁਮੇਲ ਦੇ ਤੌਰ ਤੇ ਵਰਤਾਂਗੇ ਤਾਂ ਸਾਡਾ ਜਿਹੜਾ ਹੈਗਾ ਖੇਤ ਦੇ ਵਿੱਚ ਖਰਚਾ ਵੀ ਘੱਟ ਹੋਊਗਾ ਤੇ ਸਾਡਾ ਜਿਹੜਾ ਉਤਪਾਦਨ ਵੀ ਪੂਰਾ ਨਿਕਲੂਗਾ। ਜੇ ਇਹਨੂੰ ਵਿਸਥਾਰ ਦੇ ਵਿੱਚ ਗੱਲ ਕਰੀਏ ਹੁਣ INM ਦੇ ਵਿੱਚ ਸੰਯੁਕਤ ਖਾਦ ਪ੍ਰਬੰਧਨ ਦੇ ਵਿੱਚ ਵੀ ਜਿੰਨੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਖਾਦਾਂ ਹੈਗੀਆਂ ਕੈਮੀਕਲ ਖਾਦਾਂ, ਭਾਵੇਂ ਤੁਸੀਂ ਝੋਨੇ ਦੇ ਵਿੱਚ ਹੀ ਮੁੱਖ ਫਸਲ ਚੱਲ ਰਹੀ ਹੈ ਇਹਦੀ ਗੱਲ ਕਰ ਲਈਏ ਵੀ ਯੂਰੀਆ ਦੀ ਸਿਫਾਰਸ਼ 90 ਕਿਲੋ ਦੀ, ਆਪਾਂ 90 ਕਿਲੋ ਵਰਤੀਏ, ਵੱਧ ਨਾ ਵਰਤੀਏ। ਦੂਜਾ

0: ਜੇ ਆਪਣੇ ਖੇਤ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਆਪਾਂ ਰੂੜੀ ਖਾਦ ਪਾਲੀਏ ਤਾਂ ਉਦੋਂ ਵਧੀਆ ਗੱਲ ਆ, ਨਾਲ ਜੇ ਰੂੜੀ ਖਾਦ ਤੋਂ ਇਲਾਵਾ ਜੇ ਰੂੜੀ ਨਹੀਂ ਮਿਲਦੀ ਤਾਂ ਜਿਵੇਂ ਥੋੜ੍ਹਾ ਟਾਈਮ ਪਹਿਲਾਂ ਆਪਣੇ ਕੋਲ 50-60 ਦਿਨ ਹੁੰਦੇ ਆ ਕਣਕ ਵੱਢ ਕੇ ਵਿਹਲਾ ਹੁੰਦਾ ਵਾਹਣ, ਜਿੱਥੇ ਕਿਤੇ ਆਪਾਂ ਕੋਈ ਘੱਟ ਸਮਾਂ ਲੈਣੀ ਆ, ਕਿਸਮਾਂ ਲਾਉਣੀਆਂ, PR 126 ਲਾਉਣੀ ਆ, ਬਾਸਮਤੀ ਲਾਉਣੀ ਆ, ਤਾਂ ਉੱਥੇ ਆਪਾਂ ਢੈਂਚਾ ਜਾਂ ਆਪਾਂ ਸਣ ਦੀ ਜਾਂ ਯੰਤਰ ਦੀ ਆਪਾਂ ਬਿਜਾਈ ਕਰ ਦਈਏ, ਉਹਦੇ ਨਾਲ ਜਿਹੜਾ ਹੈਗਾ ਸਾਡੀ 1/3 ਤੱਕ ਜਿਹੜੀ ਹੈਗੀ ਆ ਯੂਰੀਆ ਦੀ ਖਪਤ ਘੱਟਦੀ ਹੈ, ਅਤੇ ਨਾਲ ਜਿਹੜੇ ਛੋਟੇ ਤੱਤ ਜਿਹੜੇ ਹੈਗੇ ਆ ਉਹਨਾਂ ਦੀ ਪੂਰਤੀ ਹੁੰਦੀ ਹੈ ਖੇਤ ਦੇ ਵਿੱਚ। ਤੀਜਾ ਆ ਗਿਆ ਬਾਇਓ ਫਰਟੀਲਾਈਜ਼ਰ। ਯੂਨੀਵਰਸਿਟੀ ਨੇ ਇਹੋ ਜਿਹੀਆਂ ਬਹੁਤ ਖੋਜਾਂ ਕਰੀਆਂ ਵੀ ਜਿਹੜੇ ਕੋਈ ਆਪਾਂ ਬੀਜ ਉਪਚਾਰ ਕਰ ਦਈਏ, ਕੋਈ ਪਨੀਰੀ ਉਪਚਾਰ ਕਰ ਦਈਏ, ਵੀ ਮੰਨ ਲਓ ਕੰਸ਼ੋਰਸ਼ੀਅਮ ਅੱਜ ਕੱਲ੍ਹ ਆ ਗਿਆ, ਐਜੋਸਪਾਇਰਲਮਾ ਆ ਗਿਆ, ਰਾਈਜ਼ੋਬੀਅਮ ਆ ਗਿਆ, ਜਿਹਦੇ ਕੋਈ ਟੀਕੇ ਲਾ ਕੇ ਆਪਾਂ ਸਾਡੇ ਜਿਹੜੇ ਹੈਗੇ ਆ ਬੀਜ ਨੂੰ ਜਾਂ ਪਨੀਰੀ ਨੂੰ ਸੋਧ ਕੇ ਆਪਾਂ ਅਤੇ ਉਹਦਾ ਜਿਹੜਾ ਹੈਗਾ ਆਪਾਂ ਝਾੜ ਵਧਾ ਸਕਦੇ। ਇਹਨਾਂ ਦਾ ਬੜਾ ਵਧੀਆ ਜਿਹੜੇ ਰਿਜ਼ਲਟ ਆਉਂਦੇ, ਅੰਦਾਜ਼ਨ 4-5% ਤੋਂ ਲੈ ਕੇ 20% ਤੱਕ ਇਹਨਾਂ ਦਾ ਜਿਹੜਾ ਹੈਗਾ ਅਸਰ ਦੇਖਿਆ ਗਿਆ ਇਹਨਾਂ ਕੀ ਜਿਹੜਾ ਹੈਗਾ ਟੀਕਿਆਂ ਦਾ। ਅਤੇ ਨਾਲ ਜਿਹੜਾ ਇਹ ਤਾਂ ਹੋ ਗਈ ਸੰਯੁਕਤ ਖਾਦ ਪ੍ਰਬੰਧਨ ਦੀ ਗੱਲ, ਅਤੇ ਜਿਹੜੀ ਕਰਨ ਵਾਲੀ ਗੱਲ ਆ ਵੀ ਕਿਸਾਨ ਭਰਾਵਾਂ ਦੇ, ਉਹ ਹੈਗੀ ਆ ਵੀ ਜਿਵੇਂ ਮੈਂ ਪਹਿਲਾਂ ਗੱਲ ਕਰੀ ਸੀ, ਮੇਰੇ ਸਵਾਲ ਤੁਸੀਂ ਕਰਿਆ ਸੀਗਾ ਵੀ ਆਪਾਂ ਬੇਲੋੜੀਆਂ ਖਾਦਾਂ ਦੀ ਆ, ਵੀ ਆਪਾਂ ਨੂੰ ਜਿਵੇਂ ਅੱਜ ਕੱਲ੍ਹ ਕੁਛ ਅਸੀਂ ਦੇਖਿਆ ਪ੍ਰੈਕਟਿਸ ਚੱਲ ਪਈ ਆ ਵੀ ਝੋਨਾ ਲਾਉਣ ਤੋਂ ਪਹਿਲਾਂ 5-5 ਦਿਨ, ਹਫ਼ਤਾ 10 ਦਿਨ ਪਹਿਲਾਂ ਅਸੀਂ ਖਾਦਾਂ ਖੇਤ ਦੇ ਵਿੱਚ ਖਿਲਾਰ ਦਿੰਦੇ ਹਾਂ, ਉਦੋਂ ਬਾਅਦ 'ਚੋਂ ਅਸੀਂ ਜਿੰਨੀਆਂ ਵੀ ਮੰਨ ਲਓ ਯੂਰੀਆ ਜਾਂ DAP ਜਾਂ ਸੁਪਰ ਜਾਂ ਪੋਟਾਸ਼ ਉਹ ਇਕੱਠੀਆਂ ਰਲਾ ਕੇ ਛਿੱਟਾ ਦੇ ਦਿੰਦੇ ਆ ਕਿਸਾਨ ਭਰਾ, ਅਤੇ ਉਹਦੇ ਨਾਲ ਜਿਹੜਾ ਹੈਗਾ ਉਹ ਸਾਡਾ ਜਿਹੜਾ ਉੱਨੀ ਉਹਦੀ ਕਹਿ ਲਓ ਐਫੀਕੇਸੀ ਜਾਂ ਉਹਦੀ ਜਿਹੜੀ ਉੱਨੀ ਉਹ ਪੂਰਤੀ ਨਹੀਂ ਕਰਦਾ, ਕਿਉਂਕਿ ਜਦੋਂ ਅਸੀਂ ਪਾਣੀ ਨਾਲ ਫਲੱਡ ਕਰ ਦਿੰਦੇ ਹਾਂ ਤਾਂ ਉਹ ਲੀਚ ਆਊਟ ਹੋ ਜਾਂਦਾ, ਥੱਲੇ ਚਲਾ ਜਾਂਦਾ, ਅਤੇ ਸਾਡਾ ਜਿਹੜਾ ਉਹ ਪੋਲਿਊਸ਼ਨ ਵੱਧ ਕਰਦਾ,
1: ਅਤੇ ਕਿਸਾਨ ਨੂੰ ਲੱਗਦਾ ਵੀ ਮੈਂ ਪਾ ਦਿੱਤੀ ਹੈ ਪਰ ਉਹਦੀ ਫਸਲ ਤੱਕ ਤਾਂ ਪਹੁੰਚਦੀ ਨਹੀਂ,
0: ਅਸਰ ਜਿਹੜਾ ਉਹਦਾ ਘੱਟ ਹੁੰਦਾ ਅਤੇ ਉਹ ਖਰਚਾ ਵਧੇਰੇ ਸਾਡਾ ਹੁੰਦਾ। ਫਿਰ ਉਹ ਉੱਥੇ ਜੇ ਅਸੀਂ ਕਹਾਂਗੇ ਵੀ ਝੋਨੇ ਦੇ ਵਿੱਚ ਜਿਵੇਂ ਅਸੀਂ 90 ਕਿਲੋ ਦੀ, ਫਿਰ ਉੱਥੇ 90 ਕਿਲੋ ਨੇ ਕੰਮ ਨਹੀਂ ਕਰਨਾ, ਫਿਰ ਉੱਥੇ ਸਾਨੂੰ 4-5 ਗੱਟੇ ਪਾਉਣੇ ਹੀ ਪੈਣਗੇ। ਸੋ ਉਸ ਚੀਜ਼ ਦੇ ਲਈ ਆਪਾਂ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ ਵੀ ਆਪਾਂ ਨੂੰ ਪਹਿਲਾਂ ਜ਼ਰੂਰ ਝੋਨਾ ਲਾਉਣ ਦੇ ਵੇਲੇ ਖੜ੍ਹੇ ਪਾਣੀ ਦੇ ਵਿੱਚ ਯੂਰੀਆ ਪਾਉਣੀ ਚਾਹੀਦੀ, ਉਸ ਤੋਂ ਬਾਅਦ ਜਿਹੜੀਆਂ 2 ਮਾਤਰਾ ਜਿਹੜੀਆਂ ਯੂਰੀਆ ਦੀਆਂ ਆਪਾਂ ਪਾਉਣੀਆਂ ਪਹਿਲੇ ਹਫ਼ਤੇ, ਤੀਜੇ ਹਫ਼ਤੇ ਅਤੇ 6ਵੇਂ ਹਫ਼ਤੇ, ਤੀਜੇ ਅਤੇ 6ਵੇਂ ਹਫ਼ਤੇ ਵਾਲੇ ਆਪਾਂ ਪਾਣੀ ਥੋੜ੍ਹਾ ਜਿਹਾ ਸੁਕਾ ਕੇ ਵੀ ਠੂਠੀ ਚੱਪਣੀ ਪਾਣੀ ਹੋਵੇ ਖੇਤ ਦੇ ਵਿੱਚ, ਅਤੇ ਉਦੋਂ ਆਪਾਂ ਛਿੱਟਾ ਦੇਈਏ, ਫਿਰ ਆਪਾਂ ਯੂਰੀਆ ਦਾ ਅਸਰ ਪੂਰਾ ਲੈ ਸਕਦੇ ਹਾਂ। ਅਗਲੀ ਗੱਲ ਇਹਦੇ ਵਿੱਚ ਆ ਗਈ ਵੀ ਇਹ ਜਿਵੇਂ ਮੈਂ ਇੱਕ ਹੋਰ ਦੇਖਿਆ ਫੀਲਡ ਦੇ ਵਿੱਚ, ਇੱਕ ਕਰਨ ਵਾਲੀ ਗੱਲ ਆ ਵੀ ਅੱਜ ਕੱਲ੍ਹ ਮੱਕੀ ਦੀ ਬਿਜਾਈ ਕਈ ਵਾਰ ਚੱਲਦੀ ਹੈ ਸਾਡੇ ਕੋਲ, ਤਾਂ ਉਹ ਮੱਕੀ ਦੇ ਵਿੱਚ ਅਸੀਂ ਦੇਖਿਆ ਵੀ ਮੂਹਿਆਂ ਦੇ ਵਿੱਚ ਸਾਡੇ ਯੂਰੀਆ ਦਾ ਗੱਟਾ ਕਈ ਵਾਰ ਖੁੱਲ੍ਹਾ ਅਸੀਂ ਦੇਖਦੇ ਹਾਂ, ਜਾਂ ਜਿਹੜਾ ਹੈਗਾ ਡਿੱਗੀ ਦੇ ਵਿੱਚ ਯੂਰੀਆ ਦਾ ਗੱਟਾ ਪਿਆ, ਸੋ ਉਹਦੇ ਨਾਲ ਬੜਾ ਸਾਡਾ ਨੁਕਸਾਨ ਹੋ ਰਿਹਾ, ਉਹ ਸਾਰੀ ਯੂਰੀਆ ਜਿਹੜੀ ਹੈਗੀ ਸਾਡਾ ਅਸਰ ਵੀ ਨਹੀਂ ਕਰਦੀ ਅਤੇ ਉਹ ਵਧੇਰੇ ਵੀ ਸਾਡੇ ਪੈ ਰਹੀ ਹੈ। ਕਈ ਵਾਰ ਅਸੀਂ ਕਿਸਾਨ ਭਰਾਵਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਲੱਗਦਾ ਵੀ ਸਾਨੂੰ ਲੇਬਰ ਨਹੀਂ ਮਿਲਦੀ ਜੀ, ਯੂਰੀਆ ਜਿਹੜੀ ਹੈਗੀ ਉਹ ਮੱਕੀ ਵੱਡੀ ਹੋ ਗਈ, ਸਾਡੇ ਛਿੱਟੇ ਜਿਹੜੇ ਹੈਗੇ ਦਿੱਤਾ ਨਹੀਂ ਜਾਣਾ, ਪਰ ਦੇਖੋ ਆਪਾਂ ਜੇ ਇਸ ਤਰ੍ਹਾਂ ਓਵਰ ਯੂਜ਼ ਕਰਾਂਗੇ, ਵਧੇਰੇ ਵਰਤੋਂ ਕਰਾਂਗੇ, ਤਾਂ ਉਹ ਕਿਤੇ ਨਾ ਕਿਤੇ ਸਾਡਾ ਇਹ ਨੁਕਸਾਨ ਕਰ ਰਹੀ ਹੈ। ਸੋ ਇਸ ਚੀਜ਼ ਦੇ ਲਈ ਮੱਕੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਵੀ ਮੱਕੀ ਜਦੋਂ ਕਿਤੇ ਕਹਿ ਲਓ ਵੀ ਪਹਿਲੇ ਮਹੀਨੇ ਆਪਾਂ ਲੋਂ ਪਾਉਣੀ ਆ, ਅਤੇ ਫਿਰ ਆਪਾਂ ਜਦੋਂ ਗੋਡੇ ਗੋਡੇ ਹੋ ਜਾਂਦੀ ਮੱਕੀ ਉਦੋਂ ਪਾਉਣੀ, ਅਤੇ ਇੱਕ ਬਾਬੂ ਝੰਡੇ ਨਿਕਲਣ ਤੋਂ ਪਹਿਲਾਂ ਆਪਾਂ ਮੱਕੀ ਨੂੰ ਜਿਹੜੀ ਯੂਰੀਆ ਦੀ 90 ਕਿਲੋ ਸਿਫਾਰਿਸ਼ ਅਸੀਂ ਕਰਦੇ ਹਾਂ ਪਾਉਣੀ ਆ। ਸੋ ਇਸ ਹਿਸਾਬ ਨਾਲ ਆਪਾਂ ਜੇ ਮੱਕੀ ਦੇ ਵਿੱਚ ਯੂਰੀਆ ਪਾਵਾਂਗੇ ਤਾਂ ਆਪਾਂ ਨੂੰ ਇਹੋ ਜਿਹੇ ਖਰਚੇ ਵੀ ਘਟਣਗੇ ਅਤੇ ਆਪਣਾ ਸਹੀ ਵੀ ਵਰਤੋਂ।
2: ਡਾਕਟਰ ਮਨਜਿੰਦਰ ਸਿੰਘ ਜੀ, ਤੁਸੀਂ ਮੇਰਾ ਖਿਆਲ ਹੈ ਕਹਿਣਾ ਇਹੀ ਚਾਹੁੰਦੇ ਹੋ ਕਿ ਸੰਕੋਚ ਕਰਨਾ ਪੈਣਾ, ਸਾਨੂੰ ਇਹਨਾਂ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਘਟਾਉਣਾ ਪੈਣਾ। ਇੱਕ ਗਾਇਕ ਦੇ ਬੜੇ ਵਧੀਆ ਬੋਲ ਮੈਨੂੰ ਯਾਦ ਆ ਰਹੇ ਹੈ, ਉਹਨਾਂ ਨੇ ਕਿਹਾ ਸੀ ਕਿ ਥੋੜਾ ਜਿਹਾ ਜੇ ਖਾਈਏ ਜ਼ਹਿਰ ਵੀ ਲਾਭ ਹੀ ਕਰਦਾ ਹੈ, ਤੇ ਬਹੁਤਾ ਮੱਖਣ ਦੁੱਧ ਵੀ ਪੇਟ ਖਰਾਬ ਹੀ ਕਰਦਾ ਹੈ। ਤੇ ਕੋਈ ਵੀ ਵਸਤੂ ਹੈ, ਕੋਈ ਵੀ ਚੀਜ਼ ਹੈ, ਉਹਦੀ ਵਰਤੋਂ ਜਦੋਂ ਲੋੜ ਤੋਂ ਵੱਧ ਜਾਂਦੀ ਹੈ ਤਾਂ ਉਹ ਖਰਾਬੀ ਕਰਨੀ ਸ਼ੁਰੂ ਕਰ ਦਿੰਦੀ ਹੈ। ਤੇ ਲਾਈ ਲਗਤਾ ਦੇ ਨਾਲ ਕਿਸਾਨ ਭਰਾਵੋ, ਇੱਕ ਦੂਸਰੇ ਨੂੰ ਦੇਖ ਕੇ ਜਦੋਂ ਅਸੀਂ ਜ਼ਿਆਦਾ ਇਹਨਾਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਆਪਣੇ ਖੇਤ ਨੂੰ, ਆਪਣੇ ਖੇਤ ਦੀ ਮਿੱਟੀ ਨੂੰ, ਆਪਣੀ ਮਾਂ ਭੂਮੀ ਨੂੰ ਅਸੀਂ ਪ੍ਰਦੂਸ਼ਿਤ ਕਰਨਾ ਸ਼ੁਰੂ ਕਰ ਦਿੰਦੇ ਹਾਂ। ਡਾਕਟਰ ਤੇਜਵੀਰ ਸਿੰਘ ਬੁੱਟਰ ਹੋਰਾਂ ਪਹਿਲਾਂ ਗੱਲ ਕਰ ਰਹੇ ਸੀ ਇੱਕ ਰਿਪੋਰਟ ਦੇ ਬਾਰੇ 'ਚ, ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਦੀ ਇੱਕ ਬੜੀ ਦਿਲ ਕੰਬਾਊ ਜੀ ਰਿਪੋਰਟ ਆਈ ਹੈ, ਉਹਦੇ ਬਾਰੇ ਕਿਸਾਨ ਭਰਾਵੋ ਆਪਾਂ ਡਾਕਟਰ ਤੇਜਵੀਰ ਬੁੱਟਰ ਹੋਰਾਂ ਨੂੰ ਪੁੱਛਦੇ ਹਾਂ। ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਦੀ ਰਿਪੋਰਟ ਕੀ ਕਹਿੰਦੀ ਹੈ ਡਾਕਟਰ ਤੇਜਵੀਰ ਜੀ, ਜਿਹੜੀ 9 ਜਨਵਰੀ 2026 ਨੂੰ ਆਈ ਹੈ?
3: ਜੀ, ਇੱਕ ਭਾਰਤ ਸਰਕਾਰ ਵੱਲੋਂ ਜਿਹੜਾ ਤੁਸੀਂ ਮਹਿਕਮਾ ਦੱਸਿਆ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਵੱਲੋਂ, ਉਹ ਤੁਸੀਂ ਇੱਕ ਰਿਪੋਰਟ ਜਨਵਰੀ ਮਹੀਨੇ 'ਚ ਮੈਂ ਅਖ਼ਬਾਰ 'ਚ ਵੀ ਪੜ੍ਹੀ, ਤੁਸੀਂ ਵੀ ਪੜ੍ਹੀ ਹੋਣੀ ਹੈ
2: ਜੀ,
3: ਉਸ 'ਚ ਬੜੇ ਹੈਰਾਨੀਜਨਕ ਦੇਖਣ ਨੂੰ ਮਿਲੇ ਨਤੀਜੇ ਜਿਹੜੇ ਆਪਾਂ ਰਸਾਇਣਿਕ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਦੇ ਹਾਂ। ਉਹਦੇ 'ਚ ਕੀ ਸੀਗਾ ਕਿ ਭਾਰਤ ਸਰਕਾਰ ਨੇ ਸਾਰੇ ਦੇਸ਼ ਭਰ 'ਚੋਂ ਜਿਹੜੇ 100 ਜ਼ਿਲ੍ਹੇ ਇਹੋ ਜਿਹੇ ਚੁਣੇ ਸਾਰੇ ਦੇਸ਼ ਭਰ 'ਚੋਂ ਜਿੱਥੇ ਯੂਰੀਆ ਅਤੇ DAP ਦੀ ਸਭ ਤੋਂ ਵੱਧ ਕੰਜਮਪਸ਼ਨ ਹੁੰਦੀ ਹੈ, ਅਤੇ ਕਿਸਾਨ ਵੀਰ ਇਹ ਜਾਣ ਕੇ ਬੜਾ ਹੈਰਾਨ ਹੋਣਗੇ ਕਿ ਪਹਿਲੇ ਨੰਬਰ 'ਤੇ ਜ਼ਿਲ੍ਹਾ ਜਿਹੜਾ ਸੀ ਸੰਗਰੂਰ ਹੈ ਉਸ ਰਿਪੋਰਟ ਦੇ ਵਿੱਚ, ਜਿੱਥੇ ਕਿ 2.82 ਲੱਖ ਮੈਟ੍ਰਿਕ ਟਨ ਜਿਹੜੀ ਯੂਰੀਆ ਖਾਦ ਹੈ ਉਹ ਸਭ ਤੋਂ ਵੱਧ ਬੇਲੋੜੀ ਵਰਤੋਂ ਹੋ ਰਹੀ

0: ਬਠਿੰਡਾ 9ਵੇਂ ਨੰਬਰ ਤੇ ਹੈ
1: ਜੀ।
0: ਤੇ ਤੁਸੀਂ ਇਹ ਦੇਖ ਲਓ ਕਿ ਮਤਲਬ ਇਹ ਬੜੀ ਵੱਡੀ ਗੱਲ ਹੁੰਦੀ ਆ, ਤੇ ਉਹਦੇ ਚੋਂ ਜਿਹੜੀ ਰਿਪੋਰਟ ਸੀ 14 ਜ਼ਿਲ੍ਹੇ ਆਪਣੇ ਪੰਜਾਬ ਦੇ ਆ ਤੇ 9 ਹਰਿਆਣੇ ਦੇ ਆ, ਤੇ ਉਹ ਜਿਵੇਂ ਡਾਕਟਰ ਸਾਹਿਬ ਡਾਕਟਰ ਮਨਜਿੰਦਰ ਨੇ ਗੱਲ ਕੀਤੀ ਆ ਕਿ ਇਹ ਟ੍ਰੈਂਡ ਉੱਥੇ ਚੱਲ ਰਿਹਾ ਕਿ ਖੀਰਲੇ ਕੱਦੂ ਕਰਨ ਵੇਲੇ ਜਾਂ ਕੱਦੂ ਕਰਨ ਤੋਂ ਪਹਿਲਾਂ ਕਿਸਾਨ ਵੀਰ 3-3, 4-4 ਗੱਟੇ ਯੂਰੀਆ ਦੇ ਪਾ ਰਿਹਾ। ਹਾਲਾਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਸਿਫਾਰਿਸ਼ ਕਰਦੀ ਕਿ ਮਿੱਟੀ ਪਰਖ ਦੇ ਆਧਾਰ ਤੇ ਕਰੋ, ਤੇ ਉਸ ਤੋਂ ਬਾਅਦ ਬਿਜਾਈ ਤੋਂ ਬਾਅਦ ਆਪਾਂ 3 ਕਿਸ਼ਤਾਂ ਚ ਪਾਉਣੀਆਂ 7 ਦਿਨਾਂ ਬਾਅਦ, 21 ਤੇ 42 ਦਿਨਾਂ ਬਾਅਦ। ਪਰ ਇਹ ਟ੍ਰੈਂਡ ਜਿਹੜਾ ਚੱਲਦਾ ਚੱਲਦਾ ਹੁਣ ਦੇਖਣ ਵਿੱਚ ਬਰਨਾਲੇ ਸੀ, ਤੇ ਹੁਣ ਮੇਰੇ ਪਿੱਛੇ ਵੀ ਇੱਧਰ ਰਾਮਪੁਰੇ ਵਾਲੇ ਪਾਸੇ ਵੀ ਗੱਲ ਹੋਈ ਸੀ ਕਿਸੇ ਮਹਿਕਮੇ ਵਾਲਿਆਂ ਨਾਲ, ਉਹ ਵੀ ਕਹਿੰਦੇ ਕਿ ਇੱਧਰ ਵੀ ਇਹ ਟ੍ਰੈਂਡ ਥੋੜਾ ਚੱਲ ਪਿਆ। ਤੇ ਜਿਵੇਂ ਇਹਨਾਂ ਨੇ ਪਹਿਲਾਂ ਗੱਲ ਕੀਤੀ ਡਾਕਟਰ ਸਾਹਿਬ ਨੇ ਕਿ ਇਹਦੇ ਲੌਸਿਸ ਬਹੁਤ ਹੁੰਦੇ ਆ, ਇਹ ਖਾਦ ਦੇ ਵਿੱਚ ਇੱਕ ਤਾਂ ਹਵਾ ਦੇ ਵਿੱਚ ਵੀ ਅਮੋਨੀਕਲ ਫਾਰਮ ਦੇ ਵਿੱਚ ਹਵਾ ਚ ਉੱਡੇ ਆਉਂਦੀ ਹੈ, ਤੇ ਇੱਕ ਨਾਈਟ੍ਰੇਟ ਫਾਰਮ ਚ ਵੀ ਥੱਲੇ ਜਿਹੜੀ ਆ ਧਰਤੀ ਹੇਠਲੇ ਪਾਣੀ ਜਾ ਵੜਦੀ, ਤੇ ਫਿਰ ਆਪਣਾ ਜਿਹੜਾ ਵਾਤਾਵਰਨ ਤੇ ਜਿਹੜੀ ਮਿੱਟੀ ਪ੍ਰਦੂਸ਼ਣ ਦੇ ਨਾਲ ਪੀਣ ਵਾਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ। ਤੇ ਜੇ ਆਪਾਂ DAP ਦੀ ਗੱਲ ਕਰਦੇ ਹਾਂ, DAP ਦੇ ਵਿੱਚ ਵੀ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਲੁਧਿਆਣਾ ਜ਼ਿਲ੍ਹਾ ਸੀ ਉਹ 93 ਨੰਬਰ ਤੇ ਆ, 22ਵੇਂ ਤੇ ਸੰਗਰੂਰ ਆ, ਤੇ ਬਠਿੰਡਾ ਜਿਹੜਾ 47ਵੇਂ ਨੰਬਰ ਤੇ ਆ। ਤਾਂ ਮਤਲਬ ਇਸ 'ਚ ਹੋਰ ਵੀ ਕਾਫੀ ਚੀਜ਼ਾਂ ਸੀ, ਜਿਵੇਂ ਹੁਣ ਨਾਈਟ੍ਰੇਟ ਦੀ ਆਪਾਂ ਗੱਲ ਕਰਦੇ ਜਿਹੜੇ ਰੂਪ 'ਚ ਗਿਆ, ਉਸ 'ਚ ਵੀ ਸਾਰੇ ਦੇਸ਼ ਭਰ ਤੋਂ 440 ਜ਼ਿਲ੍ਹੇ ਤੋਂ ਵੱਧ ਜਿਹੜੇ ਆ ਉੱਥੇ ਧਰਤੀ ਹੇਠਲੇ ਪਾਣੀ 'ਚ ਨਾਈਟ੍ਰੇਟ ਜਿਹੜੀ ਪਰਮਿਸੀਬਲ ਲਿਮਿਟ ਆ ਉਸ ਤੋਂ ਕਈ ਗੁਣਾ ਵੱਧ ਸੀਗੀ। ਤਾਂ ਮਤਲਬ ਇਹ ਬਹੁਤ ਖਤਰੇ ਦੀ ਘੰਟੀ ਆ, ਅਤੇ ਕਿਸਾਨ ਵੀਰ ਇਸ ਚੀਜ਼ ਵੱਲ ਥੋੜ੍ਹਾ ਧਿਆਨ ਦੇਣ, ਜਿੰਨੀ ਲੋੜ ਆ ਜਦੋਂ ਲੋੜ ਆ ਫਸਲ ਨੂੰ ਉਦੋਂ ਪਾਉਣੀ ਚਾਹੀਦੀ ਹੈ, ਲੋੜ ਤੋਂ ਵੱਧ ਪਾਉਣ ਨਾਲ ਆਪਣਾ ਨੁਕਸਾਨ ਬਹੁਤ ਹੋ ਰਿਹਾ।
1: ਕਿਸਾਨ ਭਰਾਵੋ, ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਦੀ ਇਹ ਰਿਪੋਰਟ ਚੀਖ ਚੀਖ ਕੇ ਕਹਿ ਰਹੀ ਹੈ ਕਿ ਅਸੀਂ ਪੰਜਾਬੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਾਂ ਇਹਨਾਂ ਰਸਾਇਣਿਕ ਖਾਦਾਂ ਦੀ, ਅਤੇ ਆਪਣੇ ਖੇਤ ਦਾ ਨੁਕਸਾਨ ਕਰ ਰਹੇ ਹਾਂ। ਅਸੀਂ ਇਸ ਖੇਤ ਬਚਾਓ ਅਭਿਆਨ ਨੂੰ ਸ਼ੁਰੂ ਕਰਾਉਣ ਪਿੱਛੇ ਉਹੀ ਮਨਸ਼ਾ ਰਹੀ ਹੋਏਗੀ ਕਿ ਅਸੀਂ ਸੁਧਰੀਏ, ਅਤੇ ਇਹਨਾਂ ਜਿਹੜੀਆਂ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ ਹੈ ਉਹਦੇ ਉੱਪਰ ਸੰਕੋਚ ਕਰੀਏ। ਡਾਕਟਰ ਵਿਸ਼ਵਜੀਤ ਜੀ, ਪਾਣੀ ਵੀ ਮਿੱਟੀ ਦੇ ਨਾਲ ਜੁੜਿਆ ਹੋਇਆ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਤੇ ਮੈਂ ਤੁਹਾਡੇ ਤੋਂ ਸੰਖੇਪ ਦੇ ਵਿੱਚ ਇਸ ਸਵਾਲ ਦਾ ਉੱਤਰ ਚਾਹਾਂਗਾ ਥੋੜੇ ਸ਼ਬਦਾਂ ਦੇ ਵਿੱਚ ਕਿ ਪਾਣੀ ਦੇ ਜਦੋਂ ਮਾੜਾ ਪਾਣੀ ਕਿਸੇ ਜ਼ਮੀਨ ਨੂੰ ਲੱਗਦਾ ਉਹ ਵੀ ਜ਼ਮੀਨ ਦੀ ਸਿਹਤ ਨੂੰ ਖਰਾਬ ਕਰਦਾ, ਤੇ ਪਾਣੀ ਦਾ ਮਿੱਟੀ ਨਾਲ ਪਿਓ ਪੁੱਤ ਵਾਲਾ ਸੰਬੰਧ ਹੈ, ਮਾਂ ਪੁੱਤ ਵਾਲਾ ਸੰਬੰਧ ਹੈ, ਤੇ ਆਪਾਂ ਪਾਣੀ ਦੀ ਬਚਤ ਕਿਵੇਂ ਕਰ ਸਕਦੇ ਹਾਂ ਜਿਹਦੇ ਨਾਲ ਸਾਡੇ ਖੇਤ ਵੀ ਬਚੇ ਰਹਿਣ ਤੇ ਪਾਣੀ ਦੀ ਵਰਤੋਂ ਘੱਟ ਕਰੀਏ।
2: देखिए हरजीत जी, हमने सर्वे करके निकाला है पंजाब में कोई कोई जगह में, जैसे फरीदकोट, फजलका और मानसा एक पार्ट में, इसमें क्या होता है ना, जो सॉल्ट अफेक्टेड एरिया हो चुका है, मतलब उसका जमीन जब खुदाई कर रहे हैं तो खेती ठीक से नहीं हो पा रही है, ना उसको पानी पीने लायक हो रहा है। इसको हम रिक्लेमिनेशन जो करना है, अभी एक अभियान हम शुरू करे हैं उसको, कुछ कुछ हमारे मछली का जो प्रजाति है उसको एक ही तरीका है, कैसे कैसे जमीन के अंदर से जो हमारा पोल्यूटेंट है उसको बाहर निकाल फेंके, एक तरीका है उसको उपयोग करने के लिए, वो जो हमारे पास जो जमीन है जो दूसरे खेती में उपयोग ना हो पा रहा है, कुछ कुछ हमारे पास है। अभी हमने दो वैरायटी निकाला है, एक है जयंती रोहू और एक हुआ अमृत कातला, ये दो स्पीसीज मछली है जो वो थोड़ा जो सॉल्ट अफेक्टेड एरिया में ग्रो होता है, तो हमने इसको कैसे इसको उपयोग कर सकते हैं, कैसे इसको बैक कर सकते हैं, उसमें खुदाई करके जो पानी में थोड़ा ऑलरेडी ज्यादा रासायनिक पदार्थ होके पोल्यूट हो गया है, ये सब मछली को कल्चर करके के एक साल में कल्चर हो गया, पूरा का पूरा पानी हम निकाल दिए, तो धीरे धीरे करके जो जमीन है वो भी धीरे धीरे धीरे नॉर्मल स्टेट को आ सकती है, ये भी एक तरीका है करने के लिए।
1: ਡਾਕਟਰ ਮਨਜਿੰਦਰ ਸਿੰਘ ਜੀ, ਆਪਾਂ ਪਿਛਲੇ ਅੱਧੇ ਘੰਟੇ ਤੋਂ ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਡਾਕਟਰ ਵਿਸ਼ਵਜੀਤ ਜੀ, ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਖੇਤ ਬਚਾਓ ਅਭਿਆਨ ਦੇ ਬਾਰੇ ਚ, ਕਿ ਅਸੀਂ ਖੇਤ ਬਚਾਉਣਾ, ਪਰ ਹਰ ਸਮੇਂ ਖੇਤ ਚ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਉਹ ਤਾਂ ਸਾਡਾ ਕਿਸਾਨ ਹੈ, ਸਾਡੀਆਂ ਜਿਹੜੀਆਂ ਗੱਲਾਂ ਨੇ ਉਹ ਸੇਧ ਜ਼ਰੂਰ ਦੇ ਸਕਦੀਆਂ ਨੇ, ਪਰ ਜਿੰਨੀ ਦੇਰ ਕਿਸਾਨ ਇਹ ਹੰਬਲਾ ਨਹੀਂ ਮਾਰਦਾ, ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਨਹੀਂ ਸਮਝਦਾ, ਕਿਸਾਨ ਆਪਣੇ ਦਿਮਾਗ ਦੇ ਵਿੱਚ ਜਿਸ ਦਿਨ ਬਿਠਾ ਲਏਗਾ ਕਿ ਉਸਨੇ ਆਪਣੇ ਖੇਤਾਂ ਨੂੰ ਬਚਾਉਣਾ ਹੈ, ਤਾਂ ਉਸ ਦਿਨ ਮੋੜਾ ਪੈਣਾ ਸ਼ੁਰੂ ਹੋ ਜਾਏਗਾ। ਡਾਕਟਰ ਮਨਜਿੰਦਰ ਸਿੰਘ ਜੀ, ਤੁਹਾਡੇ ਤੋਂ ਕਿਸਾਨਾਂ ਦੇ ਨਾਮ ਸੰਦੇਸ਼ ਲੈਣਾ ਚਾਹਾਂਗਾ ਕਿ ਸਾਡੇ ਕਿਸਾਨ ਖੇਤ ਬਚਾਓ ਅਭਿਆਨ 'ਚ ਕੀ ਯੋਗਦਾਨ ਦੇ ਸਕਦੇ ਹੈ, ਤੁਸੀਂ ਕਿਸਾਨਾਂ ਦੇ ਨਾਮ ਆਪਣੇ ਸ਼ਬਦਾਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਸਿੱਟੇ ਦੇ ਰੂਪ ਦੇ ਵਿੱਚ, ਨਿਚੋੜ ਦੇ ਰੂਪ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
3: ਬਿਲਕੁਲ ਹਰਜੀਤ ਜੀ, ਦੇਖੋ ਸੰਦੇਸ਼ ਇਹੀ ਆ ਵੀ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਬੜਾ ਮਿਹਨਤੀ ਅਤੇ ਅਗਾਂਹ ਵਧੂ ਕਿਸਾਨ ਆ। ਜੇ ਗੱਲ ਕਰੀਏ ਵਧੇਰੇ ਵਰਤੋਂ ਦੀ, ਕਿਸਾਨ ਦੀ ਕਈ ਵਾਰ ਮਜਬੂਰੀ ਬਣ ਜਾਂਦੀ ਆ ਵੀ ਉਹਨੂੰ ਅਣਜਾਣੇ ਅਣਜਾਣੇ ਜਿਹੜਾ ਹੈਗਾ ਉਹ ਵਧੇਰੇ ਵਰਤੋਂ ਹੋ ਰਹੀ ਹੈ, ਲੋੜ ਹੈ ਵੀ ਸਾਨੂੰ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੇ

0: ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨਾਲ ਮਹਿਕਮਾ ਖੇਤੀਬਾੜੀ ਦੇ ਨਾਲ ਤਾਲਮੇਲ ਕਰਕੇ ਸਿਫਾਰਿਸ਼ ਅਨੁਸਾਰ ਖਾਦਾਂ ਵਰਤਣ ਦੀ, ਅਤੇ ਇਸ ਤੋਂ ਵੀ ਵਧੇਰੇ ਲੋੜ ਹੈ ਵੀ ਆਪਾਂ ਜਿਹੜਾ ਹੈਗਾ ਔਰਗੈਨਿਕ ਖਾਦਾਂ ਜਿਵੇਂ ਕੋਈ ਰੂੜੀ ਦੀ ਖਾਦ ਜਾਂ ਕੋਈ ਕੰਪੋਸਟ ਵਰਮਿੰਗ ਕੰਪੋਸਟ ਇਹ ਵਰਤੀਏ। ਦੂਜਾ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਆਪਾਂ ਬਾਇਓ ਫਰਟੀਲਾਈਜ਼ਰ ਜਿਵੇਂ ਕੋਈ ਛੋਟੇ ਛੋਟੇ ਕੋਈ ਟੀਕੇ ਜਿਹੜੇ ਹੈਗੇ ਉਹ ਵਰਤੀਏ। ਇਹ ਜੇ ਆਪਾਂ ਨਾਲ ਉਪਰਾਲੇ ਕਰਾਂਗੇ ਤਾਂ ਸਾਡੀ ਜਿਹੜੀ ਮਿੱਟੀ ਦੀ ਸਿਹਤ ਵੀ ਠੀਕ ਰਹੂਗੀ ਅਤੇ ਸਾਡਾ ਜਿਹੜਾ ਹੈਗਾ ਜਿਹੜਾ ਖਰਚਾ ਵੀ ਘਟੂਗਾ। ਅਤੇ ਇਹਦੇ ਨਾਲ ਆਪਾਂ ਜੇ ਗੱਲ ਕਰੀਏ ਵੀ ਇਹਨੂੰ ਆਪਾਂ ਅਭਿਆਨ ਨਾ ਸਮਝਦੇ ਹੋਏ ਆਪਾਂ ਨਿੱਜੀ ਜ਼ਿੰਮੇਵਾਰੀ ਸਮਝੀਏ ਵੀ ਤਾਂ ਜੋ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਲਈ ਵੀ ਸਾਡਾ ਇਹ ਮਿੱਟੀ ਬਚੀ ਰਹੇ।
1: ਕਿਸਾਨ ਭਰਾਵੋ, ਖੇਤ ਬਚਾਓ ਅਭਿਆਨ ਨੂੰ ਇੱਕ ਅਭਿਆਨ ਨਾ ਸਮਝਦੇ ਹੋਏ ਅਸੀਂ ਨਿੱਜੀ ਜ਼ਿੰਮੇਵਾਰੀ ਸਮਝ ਕੇ ਆਪਣੇ ਖੇਤਾਂ ਨੂੰ ਬਚਾਉਣ ਲਈ ਜੁੱਟ ਜਾਈਏ ਅਤੇ ਆਪਣੇ ਆਪਣੇ ਖੇਤ ਦੀ ਸਿਹਤ ਦਾ ਅੱਜ ਤੋਂ ਉਹ ਵੀ ਹੀ ਧਿਆਨ ਰੱਖਣਾ ਸ਼ੁਰੂ ਕਰ ਦਈਏ ਜਿਵੇਂ ਅਸੀਂ ਆਪਣੀ ਔਲਾਦ ਦੀ ਸਿਹਤ ਦਾ ਧਿਆਨ ਰੱਖਦੇ ਹਾਂ। ਅੱਜ ਦਾ ਪ੍ਰੋਗਰਾਮ ਖੇਤ ਬਚਾਓ ਅਭਿਆਨ ਸੰਬੰਧੀ ਬਹੁਤ ਵਧੀਆ ਗੱਲਾਂ ਹੋਈਆਂ। ਡਾਕਟਰ ਤੇਜਵੀਰ ਸਿੰਘ ਬੁੱਟਰ ਜੀ, ਡਾਕਟਰ ਵਿਸ਼ਵਜੀਤ ਜੀ ਅਤੇ ਡਾਕਟਰ ਮਨਜਿੰਦਰ ਸਿੰਘ ਜੀ, ਤੁਸੀਂ ਆਪਣੇ ਬੜੇ ਸੁਚੱਜੇ ਵਿਚਾਰ ਰੱਖੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਕਿਸਾਨ ਵਾਣੀ ਵਿੱਚ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ,
2: ਬਹੁਤ ਬਹੁਤ ਧੰਨਵਾਦ,
3: ਬਹੁਤ ਬਹੁਤ ਧੰਨਵਾਦ।
1: ਇਸ ਦੇ ਨਾਲ ਹੀ ਕਿਸਾਨ ਭਰਾਵੋ ਚੱਲਦੇ ਪ੍ਰੋਗਰਾਮ ਚੋਂ ਮੈਨੂੰ ਹਰਜੀਤ ਸਿੰਘ ਨੂੰ ਇਜਾਜ਼ਤ ਦਿਓ ਤੇ ਆਪਾਂ ਜੁੜਦੇ ਹਾਂ ਕੁਲਦੀਪ ਕੌਰ ਹੋਰਾਂ ਦੇ ਨਾਲ ਮੌਸਮ ਦੀ ਜਾਣਕਾਰੀ ਦੇ ਲਈ।
4: ਧੰਨਵਾਦ ਹਰਜੀਤ ਜੀ। ਹੁਣ ਵੇਲਾ ਹੋ ਰਿਹਾ ਮੌਸਮ ਦੀ ਜਾਣਕਾਰੀ ਦਾ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਦੇ ਇਲਾਕਿਆਂ ਵਿੱਚ ਆਉਣ ਵਾਲੇ ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 24 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 45% ਅਤੇ ਸ਼ਾਮ ਦੇ ਸਮੇਂ 25% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 254 ਡਿਗਰੀ ਰਹੇਗੀ। ਇਸ ਆਉਣ ਵਾਲੇ ਕੱਲ੍ਹ ਦੇ ਤਾਪਮਾਨ ਦੀ ਜਾਣਕਾਰੀ। ਇਸ ਦਿਨ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਸਮਾਪਤ ਹੁੰਦਾ। ਮੈਨੂੰ ਯਾਨੀ ਕਿ ਕੁਲਦੀਪ ਨੂੰ ਦੇਵਾ ਗਿਆ ਧੰਨਵਾਦ।

ਹੁਣ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦਾ ਦਿਹਾਤੀ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦਾ ਪ੍ਰੋਗਰਾਮ ਕਿਸਾਨ ਵਾਣੀ ਪੇਸ਼ ਕਰ ਰਹੀ ਸੀ ਕੁਲਦੀਪ ਕੌਰ। ਵਿਸ਼ਾ ਵਿਚਾਰ ਚਰਚਾ ਖੇਤ ਬਚਾਓ ਅਭਿਆਨ। ਮਾਹਿਰ ਡਾਕਟਰ ਮਨਜਿੰਦਰ ਸਿੰਘ, ਡਾਕਟਰ ਤੇਜਬੀਰ ਸਿੰਘ ਅਤੇ ਡਾਕਟਰ ਵਿਸ਼ਵਜੀਤ ਖੇਤੀਬਾੜੀ ਮਾਹਿਰ, ਇਹਨਾਂ ਨਾਲ ਗੱਲਬਾਤ ਕਰ ਰਹੇ ਸਨ ਹਰਜੀਤ ਮਾੜੀ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਦੀ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:30 ਤੇ 52 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਪ੍ਰੋਗਰਾਮ ਗੱਲਾਂ ਚੋਂ ਗੱਲ ਸੁਣ ਰਹੇ ਤਮਾਮ ਸਰੋਤਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀ ਮਦ ਭਗਵਤ ਗੀਤਾ ਯਥਾਰੂਪ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਸਿਲਸਿਲਾ ਹਰ ਅਕਾਲ ਉਸਤਤ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਇੱਕ ਯਥਾਰਥ ਰੂਪ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੈ ਆਪ ਜੀ ਦਾ ਦਾਸ ਬਲਜੀਤ ਸ਼ਰਮਾ। ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਮਮਤਾ ਅਰੋੜਾ ਜੀ ਤੇ ਸਤਪਾਲ ਬਰਾੜ ਜੀ।

ਅਰਜਨ ਦੀ ਮਨੋ ਅਵਸਥਾ ਅਜਿਹੀ ਹੈ ਕਿ ਉਹ ਨਾ ਅਧਿਆਤਮਕ ਨਾ ਹੀ ਸੰਸਾਰਿਕ ਪ੍ਰਾਪਤੀ ਦੀ ਇੱਛਾ ਕਰਦਾ ਹੈ। ਉਹ ਅਤਿ ਨਿਰਾਸ਼ ਤੇ ਉਪਰਾਮ ਹੈ। ਇਸ ਤੋਂ ਪਹਿਲਾਂ ਲੰਮੇ ਸਮੇਂ ਤੋਂ ਉਹ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰਦਾ ਆ ਰਿਹਾ ਸੀ, ਪਰ ਹੁਣ ਉਸ ਨੇ ਅਜਿਹੀ ਮਨੋ ਸਥਿਤੀ ਵਿੱਚ ਆਪਣੇ ਆਪ ਨੂੰ ਗ੍ਰਸਿਆ ਅਨੁਭਵ ਕੀਤਾ ਹੈ, ਜਿਸ ਵਿੱਚੋਂ ਨਿਕਲਣ ਲਈ ਉਸ ਦੀ ਬਾਲੀ ਬੁੱਧੀ ਹੀਣੀ ਜਾਪਦੀ ਹੈ। ਉਸ ਦੇ ਮਨ ਦੀ ਦਵੰਦਾਤਮਿਕ ਦਸ਼ਾ ਉਸ ਨੂੰ ਕਮਜ਼ੋਰ, ਉਦਾਸੀਨ ਅਤੇ ਦਿਸ਼ਾਹੀਨ ਕਰ ਰਹੀ ਹੈ।

ਸਤਸੰਗ ਜੀ, ਇੱਥੇ ਇਸ ਸ਼ਲੋਕ ਵਿੱਚ ਗੋਵਿੰਦਾ ਸ਼ਬਦ ਦੀ ਜੋ ਵਰਤੋਂ ਕੀਤੀ ਗਈ ਹੈ, ਉਸ ਦੇ ਅਰਥ ਨੇ ਜਿਉਂਦਾ ਜਾਗਦਾ ਜ਼ਿੰਦਗੀ ਜਿਉਂਦਾ ਵਿਅਕਤੀ। ਵਿੰਦਾ ਦੇ ਅਰਥ ਅੰਤਰਯਾਮੀ ਜਾਣੀ ਜਾਣਦੇ ਨੇ, ਜੋ ਸਭ ਕੁਝ ਜਾਣਦਾ ਏ, ਜੋ ਲੋਕਾਂ ਦੇ ਮਨਾਂ ਦੀਆਂ ਹਰ ਪ੍ਰਕਾਰ ਦੀਆਂ ਸੋਚਾਂ ਗੱਲਾਂ ਤੋਂ ਜਾਣੂ ਹੈ। ਇਸੇ ਲਈ ਗੋਵਿੰਦ ਹੀ ਸਭ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਸਮਰੱਥ ਨੇ।

ਹੈ। ਦੋਸਤੋ, ਇਸ ਸ਼ਲੋਕ ਦਾ ਅਰਥ ਹੈ, ਅਸੀਂ ਰਾਜ ਦਾ ਸੁੱਖ ਤੇ ਭੋਗ ਜੋ ਚਾਹੁੰਦੇ ਆ, ਉਹਨਾਂ ਨੂੰ ਆਪਣੇ ਵਿਅਕਤੀਗਤ ਸੁੱਖ ਲਈ ਨਹੀਂ ਚਾਹੁੰਦੇ, ਬਲਕਿ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ, ਪ੍ਰੇਮੀਆਂ, ਦੋਸਤਾਂ ਵਾਸਤੇ ਹੀ ਚਾਹੁੰਦੇ ਆ ਕਿ ਇਹ ਸਾਰੇ ਸੁੱਖ ਚ ਰਹਿਣ, ਇਹਨਾਂ ਦੀ ਸੇਵਾ ਹੋਵੇ। ਇਹਨਾਂ ਵਾਸਤੇ ਹੀ ਯੁੱਧ ਕਰਕੇ ਰਾਜ ਦੀ ਪ੍ਰਾਪਤੀ ਕਰਨਾ ਚਾਹੁੰਦੇ ਆ, ਭੋਗ ਸਮੱਗਰੀ ਇਕੱਠੀ ਕਰਨਾ ਚਾਹੁੰਦੇ ਆ। ਉਹ ਸਾਰੇ ਦੇ ਸਾਰੇ ਆਪਣੇ ਧਨ ਤੇ ਪ੍ਰਾਣਾਂ ਦੀ ਉਮੀਦ ਨੂੰ ਛੱਡ ਕੇ ਯੁੱਧ ਲੜਨ ਲਈ ਤਿਆਰ ਨੇ। ਜੇ ਇਹ ਸਾਰੇ ਮਰ ਗਏ ਤਾਂ ਸਾਨੂੰ ਰਾਜ ਕਿਹਦੇ ਲਈ ਲੋੜੀਂਦਾ ਏ? ਧਨ ਕਿਹਦੇ ਵਾਸਤੇ ਹੋਵੇਗਾ? ਇਸ ਦੀ ਇੱਛਾ ਕਿਹਦੇ ਵਾਸਤੇ ਕਰੀਏ? ਅਰਜਨ ਅਤਿ ਨਿਰਾਸ਼ ਮਨੋ ਅਵਸਥਾ ਵਿੱਚੋਂ ਦੀ ਲੰਘਦਾ ਹੋਇਆ ਯੁੱਧ ਦੇ ਭਿਅੰਕਰ ਪ੍ਰਭਾਵਾਂ ਸੰਬੰਧੀ ਸੋਚ ਕੇ ਯੁੱਧ ਨਾ ਕਰਨ ਦੇ ਆਪਣੇ ਫੈਸਲੇ ਉੱਪਰ ਅਟਲ ਹੈ।

0: ਮਸਤ ਥਾ।
1: ਆਚਾਰਿਆ ਗੁਰੂ ਪਿਤਾ ਪੁੱਤਰ ਅਤੇ ਦਾਦੇ ਮਾਮੇ ਚਾਚੇ ਸਹੁਰੇ ਪੋਤਰੇ ਅਤੇ ਸਾਲੇ ਤੇ ਹੋਰ ਰਿਸ਼ਤੇਦਾਰ ਸਾਹਮਣੇ ਯੁੱਧ ਵਿੱਚ ਖੜੇ ਲੜਨ ਲਈ ਤਿਆਰ ਨੇ।

ਨੇ ਮਧੂਸੂਦਨ ਸ਼ਬਦ ਦੀ ਵਰਤੋਂ ਕਰਦੇ ਨੇ। ਮਧੂਸੂਦਨ ਦੇ ਸ਼ਬਦ ਅਰਥ ਨੇ ਸਰੋਤਿਓ, ਜੋ ਸ਼ੈਤਾਨਾ ਦੈਤਾਂ ਪਾਪੀਆਂ ਨੂੰ ਮਾਰਨ ਵਾਲਾ ਹੋਵੇ। ਅਰਜਨ ਦੇ ਕਹਿਣ ਦਾ ਭਾਵ ਇਸ ਸ਼ਲੋਕ ਵਿੱਚ ਇਹ ਹੈ ਕਿ ਹੇ ਕ੍ਰਿਸ਼ਨ, ਆਪ ਤਾਂ ਪਾਪੀਆਂ ਦੈਂਤ

ਤਾਂ ਅਤੇ ਸ਼ੈਤਾਨਾਂ ਦਾ ਅੰਤ ਕਰਨ ਵਾਲਿਓ, ਪਰ ਮੈਂ ਤਾਂ ਯੁੱਧ ਵਿੱਚ ਆਪਣੇ ਹੀ ਰਿਸ਼ਤੇਦਾਰਾਂ ਦਾ ਕਤਲ ਕਰਨ ਜਾ ਰਿਹਾ ਹਾਂ, ਸਿਰਫ ਧਰਤੀ ਦੇ ਕੁਝ ਹਿੱਸੇ ਦੀ ਪ੍ਰਾਪਤੀ ਲਈ। ਕੀ ਇਹ ਮੇਰੇ ਲਈ ਅਣਉਚਿਤ ਹੈ?

ਅਰਜਨ ਬੋਲ ਰਿਹਾ ਏ ਕਿ ਹੇ ਜਨਾਰਦਨ, ਭਲਾ ਧ੍ਰਿਤਰਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਨੂੰ ਕੀ ਪ੍ਰਸੰਨਤਾ ਹੋਵੇਗੀ, ਬਲਕਿ ਉਹਨਾਂ ਅਪਰਾਧੀਆਂ ਨੂੰ ਮਾਰਨ ਲਈ ਤਾਂ ਸਾਨੂੰ ਪਾਪ ਹੀ ਲੱਗੇਗਾ। ਸ਼੍ਰੀ ਕ੍ਰਿਸ਼ਨ ਜੀ ਲਈ ਜਨਾਰਦਨ ਨਾਮ ਵਿਸ਼ੇਸ਼ ਅਰਥਾਂ ਦਾ ਲਖਾਇਕ ਹੈ ਦੋਸਤੋ, ਜਿਸ ਦੇ ਅਰਥ ਨੇ ਉਹ ਵਿਅਕਤੀ ਜਿਸ ਦੀ ਲੋਕ ਆਪਣੀ ਖੁਸ਼ਹਾਲੀ ਅਤੇ ਮੁਕਤੀ ਪ੍ਰਾਪਤੀ ਲਈ ਪੂਜਾ ਕਰਦੇ ਨੇ। ਭਾਵੇਂ ਕੌਰਵਾਂ ਨੂੰ ਕੁਕਰਮੀ, ਪਾਪੀ ਤੇ ਦੁਸ਼ਟ ਸਮਝਿਆ ਗਿਆ ਸੀ, ਜਿਨ੍ਹਾਂ ਹੁਣ ਤੱਕ ਆਪਣੇ ਭੈੜੇ ਕੰਮਾਂ ਰਾਹੀਂ ਪਾਂਡਵਾਂ ਨੂੰ ਮਾਨਸਿਕ ਸੰਤਾਪ, ਦੁੱਖ ਅਤੇ ਕਸ਼ਟ ਦਿੱਤੇ ਸਨ ਅਤੇ ਰਾਜਸੱਤਾ ਪ੍ਰਾਪਤ ਕਰਨ ਲਈ ਨੀਚ ਕੰਮ ਕੀਤੇ ਸਨ। ਧਰਮ ਅਨੁਸਾਰ ਅਜਿਹੇ ਦੁਸ਼ਟ ਪਾਪੀ ਲੋਕਾਂ ਲਈ ਮੌਤ ਦੀ ਸਜ਼ਾ ਹੀ ਢੁਕਵੀਂ ਹੈ, ਪਰ ਇੱਥੇ ਅਰਜਨ ਸੰਵੇਦਨਸ਼ੀਲ ਨੇ, ਮੋਹ ਪਿਆਰ ਵਿੱਚ ਭਿੱਜੇ ਭਾਵੁਕ ਲਹਿਜ਼ੇ ਵਿੱਚ ਕਹਿੰਦੇ ਨੇ ਕਿ ਅਜਿਹੇ ਪਾਪੀਆਂ ਨੂੰ ਮਾਰਨ ਦੀ ਥਾਂ ਉਹਨਾਂ ਨੂੰ ਬਚਾ ਲੈਣਾ ਹੀ ਬਿਹਤਰ ਹੈ। ਕੁਕਰਮੀ 6 ਪ੍ਰਕਾਰ ਦੇ ਮੰਨੇ ਗਏ ਨੇ, ਘਰ ਨੂੰ ਅੱਗ ਲਾਉਣ ਵਾਲੇ, ਜ਼ਹਿਰ ਦੇਣ ਵਾਲੇ, ਹਥਿਆਰ ਲੈ ਕੇ ਨਿਰਦੋਸ਼ੇ ਉੱਪਰ ਹਮਲਾ ਕਰਨ ਵਾਲੇ, ਧਨ ਚੋਰੀ ਕਰਨ ਵਾਲੇ, ਭੂਮੀ ਅਤੇ ਪਤਨੀ ਚਰਾਉਣ ਵਾਲੇ।

ਅਰਜੁਨ ਸ਼੍ਰੀ ਕ੍ਰਿਸ਼ਨ ਜੀ ਨੂੰ ਵਚਨ ਕਰਦਾ ਏ ਕਿ ਰਿਸ਼ਤੇਦਾਰਾਂ ਨੂੰ ਮਾਰਨ ਲਈ ਅਸੀਂ ਯੋਗ ਨਹੀਂ ਆ, ਕਿਉਂਕਿ ਹੇ ਮਾਧਵ ਆਪਣੇ ਹੀ ਲੋਕਾਂ ਨੂੰ ਮਾਰ ਕੇ ਅਸੀਂ ਕਿਵੇਂ ਸੁਖੀ ਰਹਿ ਸਕਾਂਗੇ।

ਭਾਵੇਂ ਲੋਭ ਲਾਲਚ ਵਿੱਚ ਭ੍ਰਸ਼ਟ ਹੋਏ ਇਹ ਧ੍ਰਿਤਰਾਸ਼ਟਰ ਦੇ ਪੁੱਤਰ ਕੁਲ ਦੇ ਨਾਸ਼ ਤੋਂ ਉਤਪੰਨ ਹੋਣ ਵਾਲੇ ਦੋਸ਼ ਨੂੰ ਮਿੱਤਰਾਂ ਦੇ ਨਾਲ ਧੋਖਾ ਕਰਨ ਦੇ ਪਾਪ ਨੂੰ ਨਹੀਂ ਦੇਖਦੇ।

ਹੇ ਜਨਾਰਦਨ, ਕੁਲ ਦੇ ਨਾਸ਼ ਤੋਂ ਪੈਦਾ ਹੋਣ ਵਾਲੇ ਦੋਸ਼ਾਂ ਨੂੰ ਦੇਖਦੇ ਹੋਏ ਵੀ ਸਾਨੂੰ ਲੋਕਾਂ ਨੂੰ ਇਸ ਪਾਪ ਤੋਂ ਛੁਟਕਾਰਾ ਪਾਉਣ ਲਈ ਕਿਉਂ ਨਹੀਂ ਸੋਚਣਾ ਚਾਹੀਦਾ ਏ?

ਹੇ ਕ੍ਰਿਸ਼ਨਾ, ਕੁੱਲ ਪਰਿਵਾਰ ਵਿੱਚ ਧਰਮ ਪਾਪ ਦਾ ਵਾਧਾ ਹੋ ਜਾਣ ਨਾਲ ਕੁੱਲ ਪਰਿਵਾਰ ਦੀਆਂ ਇਸਤਰੀਆਂ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦੀਆਂ ਨੇ। ਹੇ ਵੰਸ਼ੀਆ ਕ੍ਰਿਸ਼ਨ, ਇਸਤਰੀਆਂ ਦੇ ਦੂਸ਼ਿਤ ਹੋ ਜਾਣ ਨਾਲ ਵਰਣ ਸ਼ੰਕਰ ਉਤਪੰਨ ਹੋ ਜਾਂਦਾ ਏ। ਵਰਣ ਸ਼ੰਕਰ ਵਰਣਾ ਵਿੱਚ ਮਿਸ਼ਰਣ, ਭਿੰਨ ਭਿੰਨ ਵਰਣਾ ਦੇ ਇਸਤਰੀ ਪੁਰਸ਼ਾਂ ਦੇ ਸੰਯੋਗ ਤੋਂ ਪੈਦਾ ਹੋਈ ਸੰਤਾਨ ਜਨਮ ਲੈਂਦੀ ਹੈ। ਇਹੋ ਜਿਹੀਆਂ ਸਾਰੀਆਂ ਬੁਰਾਈਆਂ ਜਿਨ੍ਹਾਂ ਦੀ ਅਰਜਨ ਕਲਪਨਾ ਕਰਦੇ ਨੇ ਸੱਚਮੁੱਚ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਸਕਦੀਆਂ ਨੇ, ਜੇਕਰ ਦੁਸ਼ਟ ਵਿਅਕਤੀਆਂ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦਿੱਤੀ ਜਾਵੇ।

ਵਰਣ ਸ਼ੰਕਰ ਕੁੱਲ ਨਾਸ਼ ਲਈ ਅਤੇ ਪਰਿਵਾਰ ਦੇ ਨਰਕ ਵਾਸਤੇ ਹੀ ਹੁੰਦਾ ਏ, ਕਿਉਂਕਿ ਜਿਨ੍ਹਾਂ ਦੀ ਪਿੰਡੋਦਕ ਕਿਰਿਆ ਲੁਪਤ ਹੋ ਗਈ ਹੈ ਉਹਨਾਂ ਦੇ ਪਿੱਤਰ ਲੋਕ ਵੀ ਡਿੱਗ ਪੈਂਦੇ ਨੇ। ਜੋ ਲੋਕ ਮਰ ਜਾਂਦੇ ਨੇ ਉਹ ਥੋੜੇ ਸਮੇਂ ਲਈ ਪਿੱਤਰ ਲੋਕ ਵਿੱਚ ਰਹਿੰਦੇ ਨੇ, ਫਿਰ ਹੀ ਨਵੇਂ ਜਨਮ ਦੀ ਯਾਤਰਾ ਆਰੰਭ ਕਰਦੇ ਨੇ। ਵਿਛੜਿਆਂ ਨੂੰ ਉਹਨਾਂ ਦੇ ਪੁੱਤਰ ਧੀਆਂ ਜੋ ਭੇਂਟ ਕਰਦੇ ਨੇ ਉਹਨਾਂ ਦੀ ਸ਼ਰਧਾ ਵਿੱਚ ਹੀ ਉਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਏ ਕਿ ਉਹਨਾਂ ਦੇ ਮਨਾਂ ਅੰਦਰ ਆਪਣੇ ਵੱਡੇ ਵਡੇਰਿਆਂ ਲਈ ਕਿੰਨੀ ਕੁ ਸ਼ਰਧਾ ਏ।

ਨਾਲ ਹੀ ਕੁੱਲ ਨਾਸ਼ਕਾਂ ਦੇ ਪੁਰਾਤਨ ਕੁੱਲ ਧਰਮ ਅਤੇ ਜਾਤੀ ਧਰਮ ਨਸ਼ਟ ਹੋ ਜਾਂਦੇ ਨੇ। ਜਿਹੜੇ ਵਿਅਕਤੀ ਆਪਣੀਆਂ ਕਰਤੂਤਾਂ ਕਾਰਨ ਜਾਤੀਆਂ ਵਿੱਚ ਘਬਰਾਹਟ ਪੈਦਾ ਕਰਦੇ ਨੇ, ਉਹ ਦਰਅਸਲ ਆਪਣੇ ਸਦੀਵੀ ਗੁਣਾਂ ਨੂੰ ਹਮੇਸ਼ਾ ਹਮੇਸ਼ਾ ਲਈ ਬਰਬਾਦ ਕਰਨ ਦੇ ਜ਼ਿੰਮੇਵਾਰ ਹੁੰਦੇ ਨੇ।

ਪਰਿਵਾਰ ਦੇ ਸੁੱਖ ਲਈ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਸਥਾਪਤੀ ਜ਼ਰੂਰੀ ਹੈ। ਜਿਹੜਾ ਵਿਅਕਤੀ ਇਹਨਾਂ ਦੀ ਉਲੰਘਣਾ ਕਰਦਾ ਏ ਉਹ ਅੰਤ ਵਿੱਚ ਦੁੱਖ ਭੋਗਦਾ ਏ।

ਰਾਜਸਤ ਤੋਂ ਪ੍ਰਾਪਤ ਕੀਤੀਆਂ ਖੁਸ਼ੀਆਂ ਸਥਾਈ ਨਹੀਂ ਹੁੰਦੀਆਂ। ਇਹ ਅਜਿਹਾ ਲਾਲਚ ਹੈ ਜੋ ਮਾਨਸਿਕ ਸੰਤੁਸ਼ਟੀ ਨੂੰ ਤਬਾਹ ਕਰਦਾ ਏ ਅਤੇ ਮਹਾਨ ਪਾਪ ਦਾ ਕਾਰਨ ਬਣਦਾ ਏ।

ਮੈਂ ਜਿਸ ਕੋਲ ਹਥਿਆਰ ਨਹੀਂ ਹਨ ਅਤੇ ਮੈਂ ਆਪਣੇ ਆਪ ਨੂੰ ਬਚਾਉਂਦਾ ਵੀ ਨਹੀਂ ਹਾਂ, ਆਪਣੀ ਸੁਰੱਖਿਆ ਨਹੀਂ ਕਰਦਾ। ਜੇਕਰ ਹੱਥ ਵਿੱਚ ਹਥਿਆਰ ਲੈ ਕੇ ਧ੍ਰਿਤਰਾਸ਼ਟਰ ਪੁੱਤਰ ਮਾਰ ਦਿੰਦੇ ਨੇ ਤਾਂ ਇਹ ਵਧੇਰੇ ਕਲਿਆਣਕਾਰੀ ਹੋਵੇਗਾ।

ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁਖ ਸ਼੍ਰੀਮਦ ਭਗਵਦ ਗੀਤਾ ਯਥਾ ਰੂਪ ਸਨਾਤਨ ਸੱਚ ਦੀ ਖੋਜ ਉਸ ਦੇ ਪਹਿਲੇ ਅਧਿਆਏ ਦਾ ਨਿਚੋੜ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਆ। ਸਲੋਕ ਪਹਿਲਾ ਦੇ ਵਿੱਚ ਧ੍ਰਿਤ ਰਾਸ਼ਟਰ ਸੰਜੇ ਨੂੰ ਪੁੱਛਦਾ ਏ ਕਿ ਧਰਮ ਭੂਮੀ ਕੁਰਕਸ਼ੇਤਰ ਵਿੱਚ ਯੁੱਧ ਲਈ ਇਕੱਠੇ ਹੋਏ ਮੇਰੇ ਅਤੇ ਪਾਂਡੂ ਦੇ ਪੁੱਤਰ ਕੀ ਕਰ ਰਹੇ ਨੇ। ਸ਼ਲੋਕ ਦੂਸਰੇ ਦੇ ਵਿੱਚ ਦੁਰਯੋਧਨ ਨੇ ਪਾਂਡਵਾਂ ਦੀ ਵੱਡੀ ਸੈਨਾ ਦੇਖ ਕੇ ਆਪਣੇ ਗੁਰੂ ਦਰੋਣਚਾਰਿਆ ਕੋਲ ਜਾ ਕੇ ਗੱਲ ਕੀਤੀ। ਸ਼ਲੋਕ ਤੀਜਾ, ਦੁਰਯੋਧਨ ਦਰੋਣਚਾਰਿਆ ਨੂੰ ਕਹਿੰਦਾ ਏ ਕਿ ਪਾਂਡਵਾਂ ਦੀ ਇਸ ਸ਼ਕਤੀਸ਼ਾਲੀ ਸੈਨਾ ਨੂੰ ਦੇਖੋ। ਸ਼ਲੋਕ ਚੌਥਾ, ਉਹ ਪਾਂਡਵ ਪੱਖ ਦੇ ਬਹਾਦਰ ਯੋਧਿਆਂ ਦਾ ਵਰਣਨ ਕਰਦਾ ਏ ਜੋ ਯੁੱਧ ਕਲਾ ਵਿੱਚ ਮਾਹਰ ਨੇ। ਸ਼ਲੋਕ ਪੰਜਵਾਂ, ਦੁਰਯੋਧਨ ਪਾਂਡਵ ਸੈਨਾ ਦੇ ਹੋਰ ਮਹਾਨ ਯੋਧਿਆਂ ਦੇ ਨਾਮ ਗਿਣਾਉਂਦਾ ਏ। ਸ਼ਲੋਕ ਛੇਵਾਂ, ਉਹ ਹੋਰ ਬਲਵਾਨ ਯੋਧਿਆਂ ਦਾ ਜ਼ਿਕਰ ਕਰਦਾ ਏ ਜੋ ਪਾਂਡਵਾਂ ਦੇ ਪਾਸੇ ਲੜ ਰਹੇ ਨੇ। ਸ਼ਲੋਕ ਸੱਤਵਾਂ ਦੇ ਵਿੱਚ ਸਾਧ ਸੰਗਤ ਜੀ ਦਰਜ ਹੈ, ਹੁਣ ਦੁਰਯੋਧਨ ਆਪਣੀ ਸੈਨਾ ਦੇ ਪ੍ਰਮੁੱਖ ਯੋਧਿਆਂ ਬਾਰੇ ਦੱਸਣਾ ਸ਼ੁਰੂ ਕਰਦਾ ਏ। ਸ਼ਲੋਕ ਅੱਠਵਾਂ, ਉਹ ਭੀਸ਼ਮ, ਕਰਨ ਅਤੇ ਹੋਰ ਮਹਾਨ ਯੋਧਿਆਂ ਦਾ ਨਾਮ ਲੈ ਕੇ ਆਪਣੀ ਸੈਨਾ ਦੀ ਤਾਕਤ ਦੱਸਦਾ ਏ। ਸ਼ਲੋਕ ਨੌਵਾਂ, ਦੁਰਯੋਧਨ ਕਹਿੰਦਾ ਏ ਕਿ ਸਾਡੀ ਸੈਨਾ ਵਿੱਚ ਹੋਰ ਵੀ ਬਹੁਤ ਸਾਰੇ ਬਹਾਦਰ ਯੋਧੇ ਨੇ ਜੋ ਮੇਰੇ ਲਈ ਜਾਨ ਦੇਣ ਨੂੰ ਤਿਆਰ ਨੇ। ਸ਼ਲੋਕ ਦਸਵਾਂ, ਦੁਰਯੋਧਨ ਆਪਣੀ ਸੈਨਾ ਨੂੰ ਅਸੀਮ ਅਤੇ ਪਾਂਡਵਾਂ ਦੀ ਸੈਨਾ ਨੂੰ ਸੀਮਤ ਦੱਸ ਕੇ ਆਪਣੇ ਸੈਨਿਕਾਂ ਦਾ ਹੌਸਲਾ ਵਧਾਉਂਦਾ ਏ। ਸ਼ਲੋਕ ਗਿਆਰਵਾਂ, ਦੁਰਯੋਧਨ ਸਾਰੇ ਯੋਧਿਆਂ ਨੂੰ ਕਹਿੰਦਾ ਏ ਕਿ ਉਹ ਹਰ ਪਾਸੇ ਤੋਂ ਭੀਸ਼ਮ ਪਿਤਾਮਾ ਦੀ ਰੱਖਿਆ ਕਰਨ। ਸ਼ਲੋਕ ਬਾਰਵਾਂ ਤੇ ਤੇਰਵਾਂ, ਦੁਰਯੋਧਨ ਦਾ ਉਤਸ਼ਾਹ ਵਧਾਉਣ ਲਈ ਭੀਸ਼ਮ ਪਿਤਾਮਾ ਨੇ ਸ਼ੇਰ ਵਾਂਗ ਗਰਜ ਕੇ ਆਪਣਾ ਸ਼ੰਖ ਵਜਾਇਆ। ਭੀਸ਼ਮ ਦੇ ਸ਼ੰਖ ਤੋਂ ਬਾਅਦ ਸਾਰੀ ਕੌਰਵ ਸੈਨਾ ਵਿੱਚ ਸ਼ੰਖ, ਨਗਾਰੇ ਅਤੇ ਹੋਰ ਵਾਜੇ ਇਕੱਠੇ ਵੱਜਣ ਲੱਗੇ। ਸ਼ਲੋਕ ਚੌਦਵਾਂ, ਫਿਰ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਨੇ ਆਪਣੇ ਦਿਵਿਆ ਰੱਥ ਵਿੱਚ ਬੈਠ ਕੇ

ਨੇ ਸ਼ੰਖ ਵਜਾਏ। ਸ਼ਲੋਕ 15 ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਚ ਜਨਿਆ ਅਤੇ ਅਰਜੁਨ ਨੇ ਦੇਵਦੱਤ ਨਾਮ ਦਾ ਸ਼ੰਖ ਵਜਾਇਆ। ਸ਼ਲੋਕ 10 ਯੁਧਿਸ਼ਟਰ ਨਕੁਲ ਅਤੇ ਸਹਿਦੇਵ ਨੇ ਵੀ ਆਪਣੇ ਆਪਣੇ ਸ਼ੰਖ ਵਜਾਏ। ਸ਼ਲੋਕ 17 ਪਾਂਡਵ ਪੱਖ ਦੇ ਹੋਰ ਬਹੁਤ ਸਾਰੇ ਮਹਾਨ ਯੋਧਿਆਂ ਨੇ ਵੀ ਆਪਣੇ ਸ਼ੰਖ ਵਜਾਏ। ਸ਼ਲੋਕ 18 ਦਰੁਪਦ ਦਰੋਪਦੀ ਦੇ ਪੁੱਤਰ ਅਤੇ ਅਭਿਮਨਿਊ ਨੇ ਵੀ ਜ਼ੋਰਦਾਰ ਸ਼ੰਖ ਨਾਦ ਕੀਤਾ। ਸ਼ਲੋਕ 19 ਤੇ 20 ਪਾਂਡਵਾਂ ਦੇ ਸ਼ੰਖਾਂ ਦੀ ਧੁਨੀ ਨਾਲ ਆਕਾਸ਼ ਅਤੇ ਧਰਤੀ ਗੂੰਜ ਉੱਠੀ ਅਤੇ ਕੌਰਵਾਂ ਦੇ ਦਿਲ ਕੰਬ ਗਏ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਕਿ ਮੇਰਾ ਰੱਥ ਦੋਵਾਂ ਸੈਨਾਵਾਂ ਦੇ ਵਿਚਕਾਰ ਲੈ ਚੱਲੋ। ਸ਼ਲੋਕ 21 ਤੇ 22 ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਬੇਨਤੀ ਕਰਦਾ ਹੈ ਕਿ ਉਸ ਦਾ ਰੱਥ ਦੋਵੇਂ ਸੈਨਾਵਾਂ ਦੇ ਵਿਚਕਾਰ ਖੜਾ ਕੀਤਾ ਜਾਵੇ। ਅਰਜੁਨ ਕਹਿੰਦਾ ਹੈ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰੇ ਵਿਰੁੱਧ ਯੁੱਧ ਕਰਨ ਲਈ ਕੌਣ ਕੌਣ ਆਇਆ ਹੈ। ਸ਼ਲੋਕ 23 ਤੇ 24 ਉਹ ਉਹਨਾਂ ਲੋਕਾਂ ਨੂੰ ਦੇਖਣਾ ਚਾਹੁੰਦਾ ਹੈ ਜੋ ਦੁਰਯੋਧਨ ਨੂੰ ਖੁਸ਼ ਕਰਨ ਲਈ ਯੁੱਧ ਵਿੱਚ ਸ਼ਾਮਲ ਹੋਏ ਨੇ। ਸੰਜੇ ਦੱਸਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਦੀ ਗੱਲ ਮੰਨ ਕੇ ਰੱਥ ਨੂੰ ਦੋਵਾਂ ਸੈਨਾਵਾਂ ਦੇ ਵਿਚਕਾਰ ਖੜਾ ਕਰ ਦਿੱਤਾ। ਸ਼ਲੋਕ 25 ਸ਼੍ਰੀ ਕ੍ਰਿਸ਼ਨ ਜੀ ਨੇ ਰੱਥ ਨੂੰ ਭੀਸ਼ਮ ਦਰੋਣ ਅਤੇ ਹੋਰ ਮਹਾਨ ਯੋਧਿਆਂ ਦੇ ਸਾਹਮਣੇ ਰੋਕ ਕੇ ਅਰਜੁਨ ਨੂੰ ਦੇਖਣ ਲਈ ਕਿਹਾ। ਸ਼ਲੋਕ 26 ਅਰਜੁਨ ਨੇ ਦੋਵਾਂ ਪਾਸਿਆਂ ਆਪਣੇ ਚਾਚੇ ਦਾਦੇ ਗੁਰੂ ਭਰਾ ਅਤੇ ਰਿਸ਼ਤੇਦਾਰਾਂ ਨੂੰ ਦੇਖਿਆ। ਸ਼ਲੋਕ 27 ਤੇ 28 ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੇਖ ਕੇ ਅਰਜੁਨ ਦਾ ਮਨ ਕਰੁਣਾ ਅਤੇ ਦੁੱਖ ਨਾਲ ਭਰ ਗਿਆ। ਅਰਜੁਨ ਕਹਿੰਦਾ ਹੈ ਕਿ ਆਪਣੇ ਸਭ ਜਣਾਂ ਨੂੰ ਯੁੱਧ ਲਈ ਖੜਾ ਦੇਖ ਕੇ ਮੇਰੇ ਅੰਗ ਕੰਬ ਰਹੇ ਨੇ। ਸ਼ਲੋਕ 29 ਤੇ 30 ਉਹ ਕਹਿੰਦਾ ਹੈ ਕਿ ਮੇਰਾ ਮੂੰਹ ਸੁੱਕ ਰਿਹਾ ਏ, ਸਰੀਰ ਕੰਬ ਰਿਹਾ ਏ ਤੇ ਰੌਂਗਟੇ ਖੜੇ ਹੋ ਰਹੇ ਨੇ। ਸ਼ਲੋਕ 30 ਤੇ 31 ਅਰਜੁਨ ਕਹਿੰਦਾ ਹੈ ਕਿ ਮੇਰਾ ਗਾਂਡੀਵ ਧਨੁਸ਼ ਹੱਥੋਂ ਛੁੱਟ ਰਿਹਾ ਏ ਅਤੇ ਮੈਂ ਖੜਾ ਵੀ ਨਹੀਂ ਰਹਿ ਸਕਦਾ। ਸ਼ਲੋਕ 31 ਅਰਜੁਨ ਕਹਿੰਦਾ ਹੈ ਕਿ ਆਪਣੇ ਸਭ ਜਣਾਂ ਨੂੰ ਮਾਰ ਕੇ ਮੈਨੂੰ ਕੋਈ ਭਲਾਈ ਸੁੱਖ ਨਜ਼ਰ ਨਹੀਂ ਆਉਂਦਾ। ਸ਼ਲੋਕ 32 33 ਹੇ ਕ੍ਰਿਸ਼ਨ, ਮੈਨੂੰ ਨਾ ਜਿੱਤ ਦੀ ਇੱਛਾ ਏ, ਨਾ ਰਾਜ ਦੀ ਅਤੇ ਨਾ ਹੀ ਭੋਗਾਂ ਦੀ। ਜਿਨ੍ਹਾਂ ਲਈ ਅਸੀਂ ਰਾਜ ਅਤੇ ਸੁੱਖ ਚਾਹੁੰਦੇ ਹਾਂ ਉਹ ਅੱਜ ਯੁੱਧ ਵਿੱਚ ਸਾਹਮਣੇ ਖੜੇ ਨੇ। ਸ਼ਲੋਕ 34 ਤੇ 35 ਅਰਜੁਨ ਆਪਣੇ ਗੁਰੂਆਂ ਪਿਤਰਾਂ ਪੁੱਤਰਾਂ ਦਾਦਿਆਂ ਅਤੇ ਹੋਰ ਸਕੇ ਸੰਬੰਧੀਆਂ ਦਾ ਜ਼ਿਕਰ ਕਰਦਾ ਏ। ਅਰਜੁਨ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ, ਭਾਵੇਂ ਤਿੰਨਾਂ ਲੋਕਾਂ ਦਾ ਰਾਜ ਹੀ ਮੈਨੂੰ ਕਿਉਂ ਨਾ ਮਿਲ ਜਾਵੇ। ਸ਼ਲੋਕ 36 37 ਧ੍ਰਿਤਰਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਨੂੰ ਪਾਪ ਹੀ ਲੱਗੇਗਾ, ਇਸ ਲਈ ਯੁੱਧ ਠੀਕ ਨਹੀਂ। ਸਾਨੂੰ ਆਪਣੇ ਹੀ ਬੰਧੂਆਂ ਨੂੰ ਮਾਰਨਾ ਸ਼ੋਭਾ ਨਹੀਂ ਦਿੰਦਾ, ਇਸ ਨਾਲ ਸੁੱਖ ਨਹੀਂ ਮਿਲੇਗਾ। ਸ਼ਲੋਕ 38 39 ਭਾਵੇਂ ਲੋਭ ਕਾਰਨ ਕੌਰਵ ਆਪਣੇ ਦੋਸ਼ ਨਹੀਂ ਦੇਖ ਰਹੇ, ਪਰ ਸਾਨੂੰ ਤਾਂ ਸਮਝ ਹੈ। ਜਦੋਂ ਸਾਨੂੰ ਇਸ ਯੁੱਧ ਦੇ ਬੁਰੇ ਨਤੀਜੇ ਪਤਾ ਨੇ ਤਾਂ ਅਸੀਂ ਪਾਪ ਤੋਂ ਕਿਉਂ ਨਾ ਬਚੀਏ। ਸ਼ਲੋਕ 40 ਤੇ 41 ਅਰਜੁਨ ਕਹਿੰਦੇ ਨੇ ਕਿ ਕੁੱਲ ਦੇ ਨਾਸ਼ ਨਾਲ ਪਰਿਵਾਰ ਦੀਆਂ ਧਾਰਮਿਕ ਪਰੰਪਰਾਵਾਂ ਵੀ ਖਤਮ ਹੋ ਜਾਂਦੀਆਂ ਨੇ। ਹੇ ਕ੍ਰਿਸ਼ਨ, ਜਦੋਂ ਕੁੱਲ ਵਿੱਚ ਅਧਰਮ ਵੱਧ ਜਾਂਦਾ ਏ ਤਾਂ ਕੁੱਲ ਦੀਆਂ ਇਸਤਰੀਆਂ ਵੀ ਦੁਖੀ ਅਤੇ ਅਸੁਰੱਖਿਅਤ ਹੋ ਜਾਂਦੀਆਂ ਨੇ। ਕੁੱਲ ਨਾਸ ਨਾਲ ਸਮਾਜਿਕ ਵਿਵਸਥਾ ਵਿਗੜ ਜਾਂਦੀ ਹੈ ਅਤੇ ਪੂਰਵਜਾਂ ਦੇ ਕਰਮ ਕਾਂਡ ਵੀ ਰੁਕ ਜਾਂਦੇ ਨੇ। ਸ਼ਲੋਕ 43 44 ਕੁੱਲ ਦੇ ਨਾਸ ਕਾਰਨ ਪਰਿਵਾਰਕ ਅਤੇ ਧਾਰਮਿਕ ਪਰੰਪਰਾ

ਵਾ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ। ਜਿਨ੍ਹਾਂ ਪਰਿਵਾਰਾਂ ਦਾ ਧਰਮ ਨਾਸ ਹੋ ਜਾਂਦਾ ਏ ਉਹਨਾਂ ਨੂੰ ਦੁੱਖ ਅਤੇ ਪਤਨ ਦਾ ਸਾਹਮਣਾ ਕਰਨਾ ਪੈਂਦਾ ਏ। ਸ਼ਲੋਕ 45ਵਾਂ 46ਵਾਂ ਤੇ 47ਵਾਂ। ਅਰਜੁਨ ਦੁੱਖ ਨਾਲ ਕਹਿੰਦਾ ਏ ਕਿ ਅਸੀਂ ਰਾਜ ਦੀ ਲਾਲਸਾ ਵਿੱਚ ਬਹੁਤ ਵੱਡਾ ਪਾਪ ਕਰਨ ਜਾ ਰਹੇ ਹਾਂ। ਅਰਜੁਨ ਕਹਿੰਦਾ ਏ ਕਿ ਜੇ ਕੌਰਵ ਮੈਨੂੰ ਬਿਨਾਂ ਹਥਿਆਰਾਂ ਦੇ ਵੀ ਮਾਰ ਦੇਣ ਤਾਂ ਉਹ ਮੈਨੂੰ ਵਧੇਰੇ ਚੰਗਾ ਲੱਗੇਗਾ। ਸ਼ਲੋਕ 47ਵਾਂ। ਸੰਜੇ ਉਵਾਚ। ਸੰਜੇ ਕਹਿੰਦੇ ਨੇ ਕਿ ਇਹ ਕਹਿ ਕੇ ਅਰਜੁਨ ਨੇ ਆਪਣੇ ਧਨੁਸ਼ ਬਾਣ ਨੂੰ ਛੱਡ ਦਿੱਤਾ ਤੇ ਦੁੱਖ ਨਾਲ ਭਰਿਆ ਹੋਇਆ ਰੱਥ ਵਿੱਚ ਬੈਠ ਗਿਆ।

ਸਰੋਤੇ ਉਹ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਜੋ ਸਿਲਸਿਲਾ ਤੁਸੀਂ ਲਗਾਤਾਰ ਸਰਵਨ ਕਰ ਰਹੇ ਹੋ, ਸ਼੍ਰੀਮਦ ਭਗਵਦ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ, ਆਪਣੇ ਦਾਸ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਜੀ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਫਿਰ ਮਿਲਣ ਦੀ ਆਸ ਨਾਲ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਨਵਾਂ ਧਾਰਮਿਕ ਸਿਲਸਿਲਾ ਹਰ ਅਕਾਲ ਉਸਤਤ, ਜਿਸ ਦੇ ਤਹਿਤ ਤੁਸੀਂ ਅੱਜ ਸੁਣਿਆ ਵਿਸ਼ੇਸ਼ ਸਿਲਸਿਲਾ ਸ਼੍ਰੀ ਮਦ ਭਗਵਤ ਗੀਤਾ ਯਥਾਰੂਪ, ਵਾਚਕ ਬਲਜੀਤ ਸ਼ਰਮਾ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
4: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
3: ਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ?
4: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
3: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
4: ਤਾਂ ਫਿਰ ਇੰਤਜ਼ਾਰ ਕਿਉਂ? ਅੱਜ ਹੀ ਕਾਲ ਕਰੋ 78379 63306
3: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
1: ਪੇਸ਼ ਹੈ ਸਬਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੱਲਾਂ ਚੁਗਲ ਹੱਥੀ ਖਤਮ ਹੁੰਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਸਟੂਡੀਓ ਦੀ ਘੜੀ ਦੇ ਮੁਤਾਬਿਕ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾਂ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਸਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਵਿਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਫਾਈ ਚ ਊਣਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਅੱਜ ਕੁੱਲ 65 ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਵਿਚ 2 ਪਦਮ ਵਿਭੂਸ਼ਣ, 7 ਪਦਮ ਭੂਸ਼ਣ ਤੇ 56 ਪਦਮ ਸ੍ਰੀ ਸ਼ਾਮਲ ਨੇ। ਪਦਮ ਵਿਭੂਸ਼ਣ, ਪਦਮ ਭੂਸ਼ਣ ਤੇ ਪਦਮ ਸ੍ਰੀ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿਚੋਂ ਇਕ ਨੇ। ਅੱਜ ਰਾਸ਼ਟਰਪਤੀ ਨੇ 65 ਪ੍ਰਸਿੱਧ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਵਿਚ ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਮੂਟੀ, ਗਾਇਕਾ ਅਲਕਾ ਯਾਗਨਿਕ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵਰਗੀਆਂ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਨੇ। ਅੱਜ ਸਨਮਾਨਿਤ ਹੋਣ ਵਾਲਿਆਂ ਚ ਡੇਰਾ ਸੱਚਖੰਡ ਬੱਲਾ ਦੇ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ, ਜੋ ਸ੍ਰਵਣ ਦਾਸ ਸੰਸਥਾਵਾਂ ਰਾਹੀਂ ਸਮਾਜ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਨੇ।
1: ਸੰਤ ਨਿਰੰਜਨ ਦਾਸ ਜੀ ਅਧਿਆਤਮ।
0: ਚੰਡੀਗੜ੍ਹ ਤੋਂ ਸ੍ਰੀ ਇੰਦਰਜੀਤ ਸਿੰਘ ਸਿੱਧੂ, ਸਾਬਕਾ IPS ਅਧਿਕਾਰੀ ਜਿਨ੍ਹਾਂ ਨੂੰ ਝਾੜੂ ਯੋਧਾ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਆਪ ਨੂੰ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਕਰ ਦਿੱਤਾ। ਸਵੱਛਤਾ ਪ੍ਰਤੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਲਈ ਉਨ੍ਹਾਂ ਦੇਸ਼ ਭਰ ਤੋਂ ਸ਼ਲਾਘਾ ਖੱਟੀ ਹੈ।
1: ਸਰਦਾਰ ਇੰਦਰਜੀਤ ਸਿੰਘ ਸਿੱਧੂ, ਸਮਾਜ ਸੇਵਾ।
0: ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਪ ਰਾਸ਼ਟਰਪਤੀ ਨੇ ਡਾਕਟਰ ਮੁਖਰਜੀ ਨੂੰ ਇਕ ਦੂਰਦਰਸ਼ੀ ਨੇਤਾ, ਇਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਇਕ ਦੇਸ਼ ਭਗਤ ਦਸਿਆ। ਉਨਾਂ ਕਿਹਾ ਕਿ ਡਾਕਟਰ ਮੁਖਰਜੀ ਨੇ ਨਿਡਰਤਾ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣਾ ਜੀਵਨ ਦੇਸ਼ ਦੇ ਵਿਕਾਸ ਲਈ ਸਮਰਪਿਤ ਕੀਤਾ। ਇਸੇ ਦੌਰਾਨ ਪਠਾਨਕੋਟ ਵਿਚ ਵੀ BJP ਵਰਕਰਾਂ ਨੇ ਮਾਧੋਪੁਰ ਚ ਏਕਤਾ ਸਥਲ ਯਾਦਗਾਰ ਵਿਖੇ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਵਸ ਮਨਾਇਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਚ ਮੌਸਮ ਤੇ ਐਲਨੀਨੋ ਪ੍ਰਭਾਵ ਅਤੇ ਖੇਤੀਬਾੜੀ ਤੇ ਇਸ ਦੇ ਅਸਰ ਦੇ ਮੱਦੇਨਜ਼ਰ ਇਕ ਜਾਇਜ਼ਾ ਮੀਟਿੰਗ ਕੀਤੀ। ਮੀਟਿੰਗ ਵਿਚ ਕਈ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ, ਸਕੱਤਰਾਂ, ਜ਼ਿਲ੍ਹਾ ਕਲੈਕਟਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਚਾਰ ਵਟਾਂਦਰੇ ਦੌਰਾਨ ਘੱਟ ਬਾਰਿਸ਼ ਦੀ ਸਥਿਤੀ ਚ ਜ਼ਰੂਰੀ ਤਿਆਰੀਆਂ, ਬਦਲਵੀਆਂ ਫਸਲ ਯੋਜਨਾਵਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਚ ਪਾਰਦਰਸ਼ੀ ਤੇ ਯੋਗਤਾ ਆਧਾਰਿਤ ਭਰਤੀ ਪ੍ਰਣਾਲੀ ਕਾਰਨ ਪੰਜਾਬ ਸਰਕਾਰੀ ਨੌਕਰੀਆਂ ਲਈ ਦੇਸ਼ ਦੇ ਮੋਹਰੀ ਸੂਬਿਆਂ ਚ ਸ਼ਾਮਲ ਹੋ ਗਿਆ। ਅੱਜ ਮਾਨਸਾ ਵਿਖੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਚ ਨਵ ਨਿਯੁਕਤ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 4.5 ਸਾਲਾਂ ਦੌਰਾਨ 68,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨਵ ਨਿਯੁਕਤ ਕਰਮਚਾਰੀਆਂ ਨੂੰ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਪੰਜਾਬ ਸਰਕਾਰ ਵੱਲੋਂ ਮਈ 2026 ਤੱਕ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਵਿਚੋਂ 125 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਜਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਇਸ ਨੇਕ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਲਈ ਪਹਿਲਾਂ ਹੀ 498 ਕਰੋੜ ਰੁਪਏ ਦੀ ਵੱਡੀ ਰਾਸ਼ੀ ਦਾ ਵਿਸ਼ੇਸ਼ ਬਜਟ ਉਪਬੰਧ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਲੋਕ ਪੱਖੀ ਯੋਜਨਾ ਦਾ ਸਿੱਧਾ ਲਾਭ ਸੂਬੇ ਦੇ 2,83,000 ਤੋਂ ਵੱਧ ਲਾਭਪਾਤਰੀਆਂ ਨੂੰ ਮਿਲ ਰਿਹਾ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਿਸੇ ਦਾ ਸਹਾਰਾ

ਨਾ ਲੈਣਾ ਪਵੇ। ਉਨਾਂ ਦਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਨੇ ਕਿ ਲਾਭਪਾਤਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਹਰ ਮਹੀਨੇ ਬਿਨਾਂ ਕਿਸੇ ਦੇਰੀ ਦੇ ਸਮੇਂ ਸਿਰ ਜਾਰੀ ਹੋ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਪਰੇਸ਼ਾਨ ਨਾ ਹੋਣਾ ਪਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਅਚਨਚੇਤ ਨਿਰੀਖਣ ਤੋਂ ਬਾਅਦ ਮੋਗਾ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਜ਼ਿਕਰਯੋਗ ਹੈ ਕਿ ਨਿਰੀਖਣ ਦੌਰਾਨ ਸ਼ਹਿਰ ਭਰ ਵਿਚ ਸਫ਼ਾਈ ਵਿਚ ਕਾਫ਼ੀ ਉਣਤਾਈਆਂ ਪਾਈਆਂ ਗਈਆਂ। ਅੱਜ ਮੋਗਾ ਸ਼ਹਿਰ ਚ ਨਿਰੀਖਣ ਦੌਰਾਨ ਹਰਜੋਤ ਸਿੰਘ ਬੈਂਸ ਨੇ ਵਸਨੀਕਾਂ ਨਾਲ ਗੱਲਬਾਤ ਕੀਤੀ ਤੇ ਸ਼ਹਿਰ ਵਿਚ ਖੁੱਲ੍ਹੇ ਕੂੜੇ ਵਾਲੀਆਂ ਥਾਵਾਂ ਨੂੰ ਦੇਖਿਆ। ਮੰਤਰੀ ਨੇ ਕਿਹਾ ਕਿ ਸਫ਼ਾਈ ਚ ਕੁਤਾਹੀ ਜਾਣ ਗੇਲੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਏਗੀ। ਮੰਤਰੀ ਨੇ ਕਿਹਾ ਕਿ ਸ਼ਹਿਰ ਚ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਜਾਏਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਜੋਂ ਚਾਰ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ। ਅੱਜ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗਾਂ ਦੌਰਾਨ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਵੱਲੋਂ ਉਠਾਈਆਂ ਸਾਰੀਆਂ ਜਾਇਜ਼ ਮੰਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਸਮੇਂ ਸਿਰ ਰਾਹਤ ਦੇਣ ਲਈ ਪਹਿਲਾਂ ਤੋਂ ਵਿਚਾਰਾਧੀਨ ਮਾਮਲਿਆਂ ਦੀ ਪ੍ਰਸ਼ਾਸਕੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਮੋਹਾਲੀ ਸਥਿਤ ਅਮੈਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਕਿਹਾ ਕਿ NRI ਮਿਲਣੀ 2026 NRIs ਤੇ ਪੰਜਾਬ ਸਰਕਾਰ ਦਰਮਿਆਨ ਸਿੱਧੇ ਸੰਵਾਦ ਲਈ ਇਕ ਮਹੱਤਵਪੂਰਨ ਮੰਚ ਹੈ ਜਿੱਥੇ ਭਾਗੀਦਾਰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਸਾਂਝੇ ਕਰ ਸਕਦੇ ਨੇ ਅਤੇ ਆਪਣੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਮਾਮਲਿਆਂ ਦੇ ਹੱਲ ਵਾਸਤੇ ਸਰਕਾਰ ਨਾਲ ਸਿੱਧੀ ਗੱਲਬਾਤ ਕਰ ਸਕਣਗੇ। ਕੇਂਦਰ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉਦਯੋਗਾਂ ਬਾਰੇ ਵਿਭਾਗ ਤਹਿਤ ਨੈਸ਼ਨਲ SC/ST ਹੱਬ ਲੁਧਿਆਣਾ ਵੱਲੋਂ ਦਲਿਤ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੱਲ੍ਹ 24 ਜੂਨ ਨੂੰ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ। ਇਸ ਦਾ ਉਦੇਸ਼ ਮੌਜੂਦਾ SC/ST ਉਦਮੀਆਂ ਵਿਚ ਵਪਾਰਕ ਮੌਕਿਆਂ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸੂਬੇ ਚ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਤ ਵਿਚਾਰ ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ। ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਨੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਤੇ ਜਲਵਾਯੂ ਦੇ ਆਪਸ ਵਿਚ ਨੁਗਾਈ ਨਾਲ ਜੁੜੇ ਹੋਣ ਤੇ ਜ਼ੋਰ ਦਿੱਤਾ। ਪੰਜਾਬ ਦੇ ਸੰਸਥਾਪਕ ਸੁਮਿਤ ਸੰਧੂ ਨਾਲ ਮਿਲ ਕੇ ਜੀਵਤ ਮਿੱਟੀ ਮਿਸ਼ਨ ਤੇ ਧਰਤੀ ਦੀਆਂ ਧੀਆਂ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਸੁਚੇਤ ਕਰਨ ਤੇ ਇਸ ਨੂੰ ਬਿਹਤਰ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਗੁਰਦਾਸਪੁਰ ਦੇ ਸਠਿਆਲੀ ਹੈੱਡ ਵਰਕਰਸ ਨੇੜੇ ਅੱਪਰ ਬਾਰੀ ਦੁਆਬ ਨਹਿਰ ਵਿਚ ਬੀਤੇ ਦਿਨੀ ਪਏ 100 ਫੁੱਟ ਦੇ ਪਾੜ ਨੂੰ ਪੂਰਨ ਦਾ ਕੰਮ ਅੱਜ ਵੀ ਜਾਰੀ ਹੈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਪਾੜ ਨੂੰ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਉਧਰ ਨਹਿਰੀ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਦਾ ਕਹਿਣਾ ਹੈ ਕਿ ਕੰਮ ਚੰਗੀ ਪੱਧਰ ਤੇ ਜਾਰੀ ਹੈ ਤੇ ਜਲਦ ਹੀ ਇਸ ਨੂੰ ਪੂਰ ਲਿਆ ਜਾਏਗਾ। ਉਧਰ ਤਰਨ ਤਾਰਨ ਦੇ ਰਸੂਲਪੁਰ ਨੇੜੇ ਰਾਜਪਾਤ ਚ ਕੱਲ੍ਹ ਪਏ ਪਾੜ ਕਾਰਨ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਚ ਡੁੱਬ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਰਾਜਪਾਤ ਚ ਬੰਨ ਬਣਾ ਕੇ ਇਸ ਤੇ ਵਹਾਅ ਨੂੰ ਕਾਬੂ ਕੀਤਾ ਗਿਆ ਜਿਸ ਨਾਲ ਹੁਣ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਮਾਨਸਾ ਪੁਲਿਸ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਡਰਾ ਧਮਕਾ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੌਰਾਨ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ 3 ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਨੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਪੰਜਾਬ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਅਗਲੇ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਵੀ ਹੋ ਸਕਦਾ ਹੈ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਿਸ਼ ਹੋਈ ਹੈ। ਅੱਜ ਪੰਜਾਬ ਤੇ ਪਟਿਆਲਾ 'ਚ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਨਾਗਰਿਕ ਸਨਮਾਨ ਸਮਾਰੋਹ 'ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬੱਲਾ ਤੋਂ ਅਧਿਆਤਮਿਕ ਗੁਰੂ ਸੰਤ ਨਿਰੰਜਨ ਦਾਸ ਜੀ ਅਤੇ ਚੰਡੀਗੜ੍ਹ ਤੋਂ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ

0: ਪ੍ਰਾਗ ਬਿਜਲੀ ਕਾਰਪੋਰੇਸ਼ਨ ਲਿਮਟਿਡ ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਵੱਲੋਂ ਦਿਵਿਆਂਗ ਜਨਾਂ ਦੀ ਆਰਥਿਕ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 125 ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਚਨਚੇਤ ਨਿਰੀਖਣ ਪਿੱਛੋਂ ਸਵਾਈ ਚੋਣ ਤਾਈਆਂ ਕਰਕੇ ਮੋਗਾ ਦੇ ਨਗਰ ਨਿਗਮ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਕੁਝ ਥਾਵਾਂ ਤੇ 26 ਜੂਨ ਤੱਕ ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਦੀ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 22 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਯੁਵਾਣੀ ਦਾ।

ਅਕਲ ਦੀ ਰੋਸ਼ਨੀ ਨਾਲ ਰਾਹਾਂ ਚਮਕਾ ਦਿੰਦੇ ਨੇ। ਜੀਨੀਅਸ ਲੋਕ ਸਮੇਂ ਤੋਂ ਪਹਿਲਾਂ ਹੀ ਇਤਿਹਾਸ ਬਣਾ ਦਿੰਦੇ ਨੇ। ਜੀ ਹਾਂ ਸਰੋਤਿਆਂ, ਪ੍ਰੋਗਰਾਮ ਯੁਵਾਣੀ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਵਿਜੇ ਲਕਸ਼ਮੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਗੁੱਡ ਈਵਨਿੰਗ। ਅੱਜ ਹੈ ਜੀ ਦਿਨ ਮੰਗਲਵਾਰ, ਅਤੇ ਮੰਗਲਵਾਰ ਵਾਲੇ ਦਿਨ ਹੁੰਦਾ ਜੀ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਜੀਨੀਅਸ। ਅਤੇ ਹੈਲੋ ਜੀਨੀਅਸ ਦੇ ਵਿੱਚ 77173 73 146 'ਤੇ ਤੁਸੀਂ ਕਰਦੇ ਹੋ ਜੀ ਸਾਨੂੰ ਬਹੁਤ ਸਾਰੇ ਵਟਸਐਪ ਮੇਰੇ ਪੁੱਛੇ ਹੋਏ ਸਵਾਲਾਂ ਦੇ ਉੱਤਰ ਭੇਜਣ ਦੇ ਲਈ। ਤਾਂ ਤੁਸੀਂ ਭੇਜਣੇ ਜੀ ਉੱਤਰ 77173 73 146 'ਤੇ, ਅਤੇ ਫਿਰ ਮੈਂ ਤੁਹਾਨੂੰ ਪੁੱਛਣਾ ਜੀ ਸਵਾਲ ਇਸੇ ਹੀ ਮੰਚ ਤੋਂ, ਔਰ ਜਲਦੀ ਜਲਦੀ ਉੱਤਰ ਦੇ ਦੇਣਾ। ਤੁਸੀਂ ਆਪਣਾ ਨਾਮ ਔਰ ਆਪਣੇ ਸ਼ਹਿਰ ਦਾ ਨਾਮ ਫਟਾਫਟ ਟਾਈਪ ਕਰਕੇ ਰੱਖਿਓ ਅਤੇ ਉੱਤਰ ਨਾਲ ਦੀ ਨਾਲ ਟਾਈਪ ਕਰਕੇ ਮੈਨੂੰ ਭੇਜ ਦਿਓ।

ਜੀ ਬਿਲਕੁਲ ਜੀ ਬਿਲਕੁਲ, ਸਹਾਰਿਆਂ ਦੀ ਲੋੜ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਅਤੇ ਆਪਣੇ ਪਿਆਰਿਆਂ ਦੀ ਲੋੜ ਹੁੰਦੀ ਹੈ, ਅਤੇ ਫਿਰ ਬਿਲਕੁਲ ਜੀ ਬਿਲਕੁਲ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਫਿਰ ਸਾਨੂੰ ਉੱਤਰ ਦੀ ਵੀ ਲੋੜ ਹੁੰਦੀ ਹੈ, ਅਤੇ ਉੱਤਰ ਤੁਸੀਂ ਮੈਨੂੰ ਭੇਜਣੇ ਨੇ 77173 73 146 'ਤੇ। ਔਰ ਜਿਹੜਾ ਮੇਰਾ ਅੱਜ ਦਾ ਪਹਿਲਾ ਸਵਾਲ ਹੈ, ਬੜਾ ਹੀ ਸੌਖਾ ਜਿਹਾ ਸਵਾਲ ਹੈ, ਬੜਾ ਹੀ ਸੌਖਾ ਜਿਹਾ ਸਵਾਲ ਹੈ। ਤੁਸੀਂ ਮੈਨੂੰ ਦੱਸਣਾ ਹੈ ਕਿ ਭਾਰਤ ਦਾ ਰਾਸ਼ਟਰੀ ਫਲ ਯਾਨੀ ਕਿ ਫਰੂਟ ਕਿਹੜਾ, ਭਾਰਤ ਦਾ ਰਾਸ਼ਟਰੀ ਫਲ ਕਿਹੜਾ, ਇਸ ਨੂੰ ਤੁਸੀਂ ਉੱਤਰ ਭੇਜੋ ਮੈਨੂੰ 77173 73 146 'ਤੇ।

ਲੋ ਜੀ, ਮੈਨੂੰ ਮੇਰੇ ਸਵਾਲ ਦਾ ਉੱਤਰ ਮਿਲ ਚੁੱਕਿਆ ਜੀ। ਪਹਿਲਾਂ ਤਾਂ ਮੈਂ ਦੱਸੂੰਗੀ, ਉੱਤਰ ਭਾਰਤ ਦਾ ਰਾਸ਼ਟਰੀ ਫਲ ਹੈ ਜੀ ਮੈਂਗੋ। ਕਿਆ ਬਾਤ ਹੈ ਜੀ, ਆਮ ਬਿਲਕੁਲ ਆਮ ਆਮ ਤੋਂ ਨਹੀਂ ਹੋ ਸਕਦਾ, ਇਹ ਹਮੇਸ਼ਾ ਹੀ ਖਾਸ ਹੁੰਦਾ ਜੀ। ਅਤੇ ਇਸ ਸਵਾਲ ਦਾ ਸਹੀ ਉੱਤਰ ਹੈ ਜੀ ਮੈਂਗੋ। ਅਤੇ ਸਹੀ ਉੱਤਰ ਦੀ ਕੈਟੇਗਰੀ ਦੇ ਵਿੱਚ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਉੱਤਰ ਭੇਜ ਦਿੱਤਾ ਜੀ ਮਨੀਸ਼ ਨੇ ਕੋਟ ਬਖਤੂ ਤੋਂ। ਮਨੀਸ਼ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਪਾਉਂਦੇ ਹੋ ਜੀ ਹੈਲੋ ਜੀਨੀਅਸ ਦੇ ਵਿੱਚ, ਮਿਸਟਰ ਜੀਨੀਅਸ, ਅਤੇ ਬਹੁਤ ਬਹੁਤ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੁਹਾਨੂੰ। ਅਤੇ ਫਿਰ ਅਗਲਾ ਸਵਾਲ ਮੈਂ ਆਪਣੇ ਸਰੋਤਿਆਂ ਦੇ ਲਈ ਅਤੇ ਯੁਵਾ ਸਾਥੀਆਂ ਦੇ ਲਈ ਜੋ ਪੁੱਛਣਾ ਉਹ ਇਹ ਹੈ ਕਿ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਭਾਰਤ ਦੀ ਸਭ ਤੋਂ ਉੱਚ ਨਾਗਰਿਕ ਸਨਮਾਨ ਯਾਨੀ ਕਿ ਸਿਵਿਲੀਅਨ ਅਵਾਰਡ ਕਿਹੜਾ, ਭਾਰਤ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਯਾਨੀ ਕਿ ਸਿਵਿਲੀਅਨ ਅਵਾਰਡ ਕਿਹੜਾ। ਜਲਦੀ ਉੱਤਰ ਭੇਜੋ 77173 73146 ਤੇ।

ਜੀ ਲੋ ਜੀ, ਇਸ ਸਵਾਲ ਦਾ ਸਹੀ ਉੱਤਰ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਸਾਨੂੰ ਭੇਜਿਆ ਜੀ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਨੇ, ਔਰ ਸਹੀ ਉੱਤਰ ਹੈ ਜੀ ਵਿਜੇ ਅੰਮ੍ਰਿਤ ਰਾਜ। ਬਿਲਕੁਲ ਜੀ, ਯੂ ਆਰ ਐਬਸੋਲਿਊਟਲੀ ਰਾਈਟ, ਵਿਜੇ ਅੰਮ੍ਰਿਤ ਰਾਜ ਇਸ ਦਾ ਕਰੈਕਟ ਆਂਸਰ। ਸਾਲ 2026 ਦਾ ਜਿਹੜਾ ਪਦਮ ਭੂਸ਼ਣ ਨਾਲ ਸਨਮਾਨਿਤ ਹੈ ਉਹ ਭਾਰਤੀ ਟੈਨਿਸ ਖਿਡਾਰੀ ਨੇ ਜੀ, ਔਰ ਬੜੀ ਖੁਸ਼ੀ ਦੀ ਗੱਲ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਜੋ ਪੰਜਾਬੀ ਖਬਰਾਂ 6:20 ਤੇ ਆਕਾਸ਼ਵਾਣੀ ਜਲੰਧਰ ਤੋਂ ਰਿਲੇ ਹੋਈਆਂ, ਇਸ ਟੈਨਿਸ ਖਿਡਾਰੀ ਦਾ ਜ਼ਿਕਰ ਉਸ ਖਬਰਾਂ ਦੇ ਵਿੱਚ ਵੀ ਹੋਇਆ ਸੀ, ਤੇ ਅੱਜ ਜਿਹੜੇ ਸਾਡੇ ਰਾਸ਼ਟਰਪਤੀ ਨੇ, ਦੇਸ਼ ਦੇ ਰਾਸ਼ਟਰਪਤੀ, ਉਹਨਾਂ ਨੇ ਇਹ ਜਿਹੜਾ ਸਨਮਾਨ ਹੈ ਉਹ ਦਿੱਲੀ ਵਿਖੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਦੇ ਨਾਲ, ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਸਾਡੇ ਸਰੋਤਿਆਂ ਨੂੰ ਵੀ ਬੜੀਆਂ ਸ਼ੁਭਕਾਮਨਾਵਾਂ ਜੀ। ਪ੍ਰੋਗਰਾਮ ਦੇ ਵਿੱਚ ਮਲਕੀਤ ਖੜਿਆਣਾ ਮਿਸਟਰ ਜੀਨੀਅਸ ਬਣ ਗਏ ਨੇ, ਤੇ ਨਾਲ ਹੀ ਨਾਲ ਇਸੇ ਸਵਾਲ ਨੂੰ ਸਹੀ ਉੱਤਰ ਦੇ ਵਿੱਚ ਭੇਜਦੇ ਹੋਏ ਨਾਮਧਾਰੀ ਅਵਾਣਾ ਨੇ ਵੀ ਸਹੀ ਉੱਤਰ ਭੇਜਿਆ ਜੀ। ਬਿਲਕੁਲ ਜੀ, ਵਿਜੇ ਅੰਮ੍ਰਿਤ ਰਾਜ ਇਜ਼ ਦਾ ਰਾਈਟ ਆਂਸਰ, ਬਟ ਉਹੀ ਹੈ ਜੀ, ਨੈਨੋ ਸੈਕਿੰਡ ਦੀ ਦੇਰੀ ਹੋਈ ਤੇ ਫਿਰ ਉਹ ਕਹਿੰਦੇ ਆ ਨਾ, ਬਸ ਥੋੜ੍ਹੀ ਜਿਹੀ ਦੇਰੀ ਦੇ ਨਾਲ ਫਿਰ ਤੁਸੀਂ ਮਿਸਟਰ ਜੀਨੀਅਸ ਬਣਨ ਦੇ ਪ੍ਰੋਗਰਾਮ ਦੇ ਵਿੱਚ ਰਹਿ ਗਏ, ਬਟ ਕੋਈ ਗੱਲ ਨਹੀਂ, ਦੇਰ ਇਜ਼ ਆਲਵੇਜ਼ ਅ ਨੈਕਸਟ ਟਾਈਮ। ਸੋ ਅਗਲਾ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਬੜੀ ਸੌਖਾ ਜਿਹਾ ਸਵਾਲ ਹੈ, ਬਹੁਤ ਹੀ ਜ਼ਿਆਦਾ ਸੌਖਾ ਜਿਹਾ ਸਵਾਲ ਹੈ। ਕਹਿੰਦੇ ਨਾ ਕਿ ਅਜਿਹੀਆਂ ਗੱਲਾਂ ਦੇ ਨਾਲ ਬੰਦੇ ਦਾ ਮਨੋਬਲ ਵੱਧ ਜਾਂਦਾ, ਤੇ ਫਿਰ ਮੇਰਾ ਫਰਜ਼ ਬਣਦਾ ਵੀ ਮਨੋਬਲ ਵਧਾਉਣਾ। ਅਗਲਾ ਜਿਹੜਾ ਸਵਾਲ ਹੈ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੋ ਬਿਰਹਾ ਦਾ ਸੁਲਤਾਨ ਹੈ, ਬਿਰਹਾ ਦਾ ਸੁਲਤਾਨ ਕਿਸ ਨੂੰ ਕਿਹਾ ਜਾਂਦਾ? ਜਲਦੀ ਭੇਜ ਦਿਓ ਇਸਦਾ ਉੱਤਰ, ਅਗੇਨ ਔਨ ਦਾ ਸੇਮ ਨੰਬਰ 77173 73146 ਤੇ।

ਲੋ ਜੀ, ਗੀਤ ਨੂੰ ਅਸੀਂ ਵਿਰਾਮ ਦੇਣੇ ਆ ਕਿਉਂਕਿ ਸਵਾਲ ਮੈਂ ਜਿਹੜਾ ਕੀਤਾ ਸੀਗਾ ਉਸਦਾ ਸਹੀ ਉੱਤਰ ਵੀ ਮੇਰੇ ਕੋਲ ਪਹੁੰਚ ਚੁੱਕਿਆ। ਸਭ ਤੋਂ ਪਹਿਲਾਂ ਦੱਸਣਾ ਚਾਹੂੰਗੀ ਜੀ, ਸਹੀ ਉੱਤਰ ਆਇਆ ਸਾਡੇ ਕੋਲ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ। ਬਿਲਕੁਲ ਸਹੀ ਹੈ ਜੀ। ਔਰ ਸਹੀ ਉੱਤਰ ਦੇ ਭੇਜਣ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਮੱਲਾ ਮਾਰ ਗਏ ਨੇ, ਬਾਜ਼ੀ ਮਾਰ ਗਏ ਨੇ, ਉਹ ਨੇ ਜੀ ਆਰ ਪੀ ਸਿੰਘ ਜੀ। ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਪ੍ਰੋਗਰਾਮ ਦੇ ਵਿੱਚ ਮਿਸਟਰ ਜੀਨੀਅਸ ਬਣਨ ਦੇ ਲਈ, ਅਤੇ ਬਹੁਤ ਸਾਰੇ ਹੋਰ ਸਰੋਤੇ ਜਿਹੜੇ ਸਾਨੂੰ ਲਗਾਤਾਰ ਸਹੀ ਉੱਤਰ ਭੇਜ ਰਹੇ ਨੇ। ਬਟ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਜੀ, ਬਸ ਸੈਕਿੰਡ ਅਤੇ ਨੈਨੋ ਸੈਕਿੰਡ ਦੀ ਦੇਰੀ ਦੇ ਵਿੱਚ ਤੁਸੀਂ ਜੀਨੀਅਸ 'ਤੇ ਬਣੀ ਜਾਂਦੇ ਹੋ, ਫਿਰ ਪ੍ਰੋਗਰਾਮ ਦੇ ਵਿੱਚ ਮਿਸਟਰ ਅਤੇ ਮਿਸ ਜੀਨੀਅਸ ਬਣਨ ਤੋਂ ਰਹਿ ਜਾਂਦੇ ਹੋ। ਪਰ ਅੱਜ ਇੱਕ ਬੜੀ ਹੀ ਜਿਹੜੀ ਸੋਚ ਅਤੇ ਵਿਚਾਰ ਵਾਲੀ ਗੱਲ ਹੈ, ਜਿਹੜੀਆਂ ਸਾਡੀਆਂ ਲੜਕੀਆਂ ਨੇ, ਜਿਹੜੀਆਂ ਸਾਡੀਆਂ ਫੀਮੇਲ ਜਿਹੜੇ ਹੈਗੇ ਨੇ ਸਾਡੇ ਲਿਸਨਰ, ਉਹ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਨਹੀਂ ਕਰ ਰਹੇ, ਕਿਉਂਕਿ ਹਾਲ ਤੱਕ ਜਿੰਨੇ ਵੀ ਬਣੇ ਨੇ ਨਾ ਉਹ ਸਾਰੇ ਮਿਸਟਰ ਜੀਨੀਅਸ ਬਣੇ ਨੇ ਅਤੇ ਮਿਸ ਜੀਨੀਅਸ ਨਹੀਂ ਬਣਿਆ। ਲਓ ਜੀ, ਸਾਡੀਆਂ ਕੁੜੀਓ, ਤੁਸੀਂ ਵੀ ਹੋ ਜਾਓ ਤਿਆਰ। 77, 173, 173, 140 ਤੇ ਤੁਸੀਂ ਭੇਜਣਾ ਜੀ ਸਾਨੂੰ ਉੱਤਰ। ਔਰ ਸ਼ਿਵ ਕੁਮਾਰ ਬਟਾਲਵੀ, ਜਿਹਨਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ, ਇਸ ਉੱਤਰ ਨੂੰ ਸਾਡੇ ਨਾਲ ਗੁਣਤਾਜ ਨੇ ਅਤੇ ਉਹਨਾਂ ਦੇ ਦੋਤੇ ਸੁਖਮਨਵੀਰ ਪਿੰਡ ਹੁਸਨ ਪੁਰ ਤੋਂ ਭੇਜਿਆ ਹੈ ਜੀ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਰਾਮ ਸਿੰਘ ਜੀ, ਤੁਹਾਡਾ ਉੱਤਰ ਵੀ ਬਿਲਕੁਲ ਸਹੀ ਹੈ ਲੇਕਿਨ ਥੋੜ੍ਹਾ ਜਿਹਾ ਡਿਲੇ ਹੋ ਗਿਆ। ਤੋ ਜੀ, 77, 173, 173, 146 ਤੇ ਤੁਸੀਂ ਮੈਨੂੰ ਭੇਜ ਦੇਣਾ ਜੀ ਅਗਲੇ ਸਵਾਲ ਦਾ ਉੱਤਰ। ਅਤੇ ਅਗਲਾ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਇਹ ਦੱਸਣਾ ਹੈ ਸ਼ਹੀਦੇ ਆਜ਼ਮ ਕਿਹਨਾਂ ਨੂੰ ਕਿਹਾ ਜਾਂਦਾ ਹੈ।

ਦੇਖੋ ਮੈਂ ਬਹੁਤ ਜ਼ਿਆਦਾ ਨਾ ਲੀਨੀਅਰ ਜੀ ਟੀਚਰ ਹੈਗੀ ਹਾਂ, ਮੈਂ ਚਾਹੁੰਦੀ ਮੇਰੇ ਸਾਰੇ ਜਿਹੜੇ ਲਿਸਨਰ ਨੇ ਨਾ ਉਹ ਜੀਨੀਅਸ ਬਣ ਜਾਣ। ਬੜੀ ਸੌਖਾ ਜਿਹਾ ਸਵਾਲ ਹੈ, ਸ਼ਹੀਦ ਏ ਆਜ਼ਮ ਕਿਸ ਨੂੰ ਕਿਹਾ ਜਾਂਦਾ ਜੀ?

ਲੋ ਜੀ, ਦਿਲਾਂ ਦੀ ਗੱਲ ਹੀ ਖੋਲਣ ਲਈ ਬੈਠੇ ਹਾਂ ਪ੍ਰੋਗਰਾਮ ਯੁਵਾਣੀ ਦੇ ਤਹਿਤ। ਸਿਲਸਿਲਾ ਹੈ ਜੀ ਹੈਲੋਜੀਨੀਅਸ, ਅਤੇ ਹੈਲੋਜੀਨੀਅਸ ਦੇ ਵਿੱਚ ਵਿਜੇ ਲਕਸ਼ਮੀ ਤੁਹਾਡੇ ਰੂਬਰੂ ਹੈ ਜੀ। ਅਤੇ ਫਿਰ ਦੇਖੋ, ਅੱਜ ਪ੍ਰੋਗਰਾਮ ਦੇ ਵਿੱਚ ਮੈਨੂੰ 5 ਜੀਨੀਅਸ ਮਿਲ ਚੁੱਕੇ ਨੇ। 6ਵੇਂ ਜੀਨੀਅਸ ਤੁਸੀਂ ਹੋ ਸਕਦੇ ਹੋ, ਕਿਉਂਕਿ ਤੁਸੀਂ ਭੇਜਣੇ ਨੇ ਮੈਨੂੰ ਸਹੀ ਉੱਤਰ। ਅਤੇ ਸਹੀ ਉੱਤਰ ਦੀ ਕੈਟਾਗਰੀ ਦੇ ਵਿੱਚ ਸਾਡੇ ਕੋਲ ਪਵਨ ਸ਼ਰਮਾ ਰਾਮਾ ਮੰਡੀ ਤੋਂ ਜੁੜ ਚੁੱਕੇ ਨੇ। ਅਤੇ ਸਹੀ ਉੱਤਰ ਇਹਨਾਂ ਨੇ ਸਾਨੂੰ ਭੇਜ ਦਿੱਤਾ ਜੀ, ਭਗਤ ਸਿੰਘ, ਜਿਨ੍ਹਾਂ ਨੂੰ ਅਸੀਂ ਸ਼ਹੀਦੇ ਆਜ਼ਮ ਵੀ ਕਹਿੰਦੇ ਹਾਂ, ਭਗਤ ਸਿੰਘ। ਅਤੇ 6:45 ਤੇ 56 ਸਕਿੰਟ ਹੋ ਗਏ ਨੇ ਸਟੂਡੀਓ ਦੀ ਘੜੀ 'ਤੇ। ਪ੍ਰੋਗਰਾਮ ਚੱਲ ਰਿਹਾ ਹੈਲੋ ਜੀਨੀਅਸ, ਅਤੇ ਹੈਲੋ ਜੀਨੀਅਸ ਦੇ ਤਹਿਤ ਗੀਤ ਔਰ ਸੰਗੀਤ ਦੇ ਨਾਲ ਨਾਲ ਮੇਰੇ ਸਰੋਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ, ਅਤੇ ਨਾਲ ਹੀ ਨਾਲ ਮੈਨੂੰ ਸਹੀ ਉੱਤਰ ਭੇਜ ਕੇ ਪ੍ਰੋਗਰਾਮ ਦੇ ਵਿੱਚ ਦੇਖੋ ਨਾ, ਵਿਨਰ ਵੀ ਤਾਂ ਬਣ ਰਹੇ ਨੇ। ਅਤੇ ਫਿਰ ਅਗਲਾ ਜਿਹੜਾ ਸਵਾਲ ਹੈ, ਅਤੇ ਤੁਸੀਂ ਹੋ ਜਾਓ ਜੀ ਤਿਆਰ ਅਗਲੇ ਸਵਾਲ ਦੇ ਲਈ। ਅਤੇ ਤੁਸੀਂ ਮੈਨੂੰ ਇਹ ਦੱਸਣਾ ਹੈ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਸੂਫੀ ਸੰਤ ਨੇ ਰੱਖੀ ਸੀ? ਸਵਾਲ ਇੱਕ ਵਾਰੀ ਫਿਰ ਸੁਣ ਲਓ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਸੂਫੀ ਸੰਤ ਨੇ ਰੱਖੀ ਸੀ? ਉੱਤਰ ਭੇਜਣਾ ਤੁਹਾਨੂੰ ਪਤਾ ਹੀ ਹੈ ਕਿਹੜੇ ਵਟਸਐਪ ਨੰਬਰ 'ਤੇ।

ਲੋ ਜੀ, ਅਸੀਂ ਪਹਿਲਾਂ ਇਸ ਸਵਾਲ ਦਾ ਸਹੀ ਉੱਤਰ ਦੱਸਦੇ ਹਾਂ। ਸਵਾਲ ਕੀਤਾ ਸੀ, ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਸੂਫੀ ਸੰਤ ਵੱਲੋਂ ਰੱਖੀ ਗਈ ਸੀ? ਸਹੀ ਉੱਤਰ ਹੈ ਸਵਾਲ ਦਾ ਮੀਆਂ ਮੀਰ ਜੀ। ਮੀਆਂ ਮੀਰ ਜੀ ਵੱਲੋਂ ਰੱਖੀ ਗਈ ਸੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ। ਅਤੇ ਇਸ ਸਵਾਲ ਦੇ ਵਿੱਚ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਸਾਡੇ ਕੋਲ ਸਹੀ ਉੱਤਰ ਆਇਆ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ। ਹਾਂਜੀ, ਬਨਾਲਾ ਤੋਂ ਬਨਾਲਾ ਵਾਲਿਆਂ ਨੇ ਮਾਰ ਦਿੱਤੀ ਹੈ ਜੀ ਬਾਜ਼ੀ। ਪ੍ਰਗਟ ਸਿੰਘ ਪਿੰਡ ਢਿਲਵਾਂ ਜ਼ਿਲ੍ਹਾ ਬਰਨਾਲਾ ਤੋਂ ਕਹਿੰਦੇ ਜੀ, ਪ੍ਰਗਟ ਸਿੰਘ ਨੇ ਭੇਜਿਆ ਹੈ ਜੀ ਉੱਤਰ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਇਸ ਸਵਾਲ ਦਾ ਸਹੀ ਉੱਤਰ ਹੈ ਜੀ ਮੀਆਂ ਮੀਰ ਜੀ। ਪ੍ਰਗਟ ਜੀ, ਵੈਸੇ ਤਾਂ ਹਮੇਸ਼ਾ ਹੀ ਸਾਨੂੰ ਤੁਹਾਡਾ ਆਸ਼ੀਰਵਾਦ ਹੀ ਚਾਹੀਦਾ, ਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਜੀਨੀਅਸ ਵੀ ਬਣ ਗਏ ਹੋ, ਸੋ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਤੁਹਾਨੂੰ ਅਤੇ ਮਿਸਟਰ ਜੀਨੀਅਸ ਅਤੇ ਜਾਂ ਫਿਰ ਮਿਸ ਜੀਨੀਅਸ ਬਣਨ ਦੇ ਲਈ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ ਤੁਹਾਨੂੰ ਕਰਨਾ ਪਏਗਾ ਜੀ ਪਾਰਟੀਸਪੇਟ 77 173 73 146 'ਤੇ। ਅਤੇ ਚੱਲਦੇ ਹਾਂ ਜੀ ਆਪਣੇ ਇਸੇ ਹੀ ਗੀਤ ਯਾਨੀ ਕਿ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਜੋ ਗੀਤ ਚੱਲ ਰਿਹਾ ਸੀ, ਪਰ ਐਵੇਂ ਕਿਵੇਂ ਸਵਾਲ ਤੇ ਸੁਣਦੇ ਜਾਓ। ਸਵਾਲ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਦੱਸਣਾ ਹੈ ਇਸ ਸਵਾਲ ਦਾ ਸਹੀ ਉੱਤਰ। ਕੀ ਪੁੱਛਾਂ ਮੇਰੇ ਕੋਲ ਕੀ ਪੁੱਛਣ ਨੂੰ ਹੈ ਜੀ, ਬਹੁਤ ਕੁਛ ਹੈ ਮੇਰੇ ਕੋਲ ਪੁੱਛਣ ਲਈ। ਤੁਸੀਂ ਮੈਨੂੰ ਦੱਸਣਾ ਹੈ ਜੀ ਉੱਤਰ ਇਸ ਸਵਾਲ ਦਾ। ਸਵਾਲ ਸੁਣੋ, ਖੂਬ ਲੜੀ ਮਰਦਾਨੀ ਕਵਿਤਾ ਕਿਸ ਵੀਰਾਂਗਣਾ ਲਈ ਲਿਖੀ ਗਈ ਸੀ? ਸਵਾਲ ਇੱਕ ਵਾਰੀ ਫਿਰ, ਖੂਬ ਲੜੀ ਮਰਦਾਨੀ ਕਿਸ ਵੀਰਾਂਗਣਾ ਲਈ ਲਿਖੀ ਗਈ ਸੀ ਕਵਿਤਾ?

ਕਹਿੰਦੇ ਅਕਸਰ ਨਾ ਝੱਲੇ ਨੂੰ ਝੱਲਾ ਟੱਕਰ ਹੀ ਜਾਂਦਾ। ਦੇਖੋ ਜੀ ਫਿਰ ਜੋੜੀਆਂ ਤਾਂ ਐਵੇਂ ਬਣਦੀਆਂ ਨੇ ਨਾ, ਹੁਣ ਥੋੜ੍ਹੇ ਅਸੀਂ ਝੱਲੇ, ਥੋੜ੍ਹੇ ਸਾਡੇ ਸਰੋਤੇ ਝੱਲੇ, ਫਿਰ ਮਿਲ ਕੇ ਬਣ ਜਾਂਦੀ ਹੈ ਜੀ, ਹੈ ਨਾ ਜੋੜੀ। ਸੋ ਸਾਡੇ ਸਰੋਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ 77, 173, 143 ਅਤੇ ਵੈਸੇ ਤਾਂ ਸਾਰੇ ਹੀ ਸਾਡੇ ਜਿਹੜੇ ਵਿਨਰ ਨੇ, ਸਾਰੇ ਹੀ ਸਾਡੇ ਜਿਹੜੇ ਜੀਨੀਅਸ ਨੇ, ਅਤੇ ਪਰ ਜੋ ਮੈਂ ਸਵਾਲ ਕੀਤਾ ਸੀ ਉਸ ਸਵਾਲ ਦਾ ਸਹੀ ਉੱਤਰ ਸਭ ਤੋਂ ਪਹਿਲਾਂ ਮੈਨੂੰ ਭੇਜਿਆ ਜੀ ਰਾਜ ਮੈਡੀਕੋਸ ਬਠਿੰਡਾ ਤੋਂ, ਉੱਤਰ ਹੈ ਸੁਭਾਸ਼ ਚੰਦਰ ਬੋਸ। ਸੁਭਾਸ਼ ਚੰਦਰ ਬੋਸ ਇਜ਼ ਦਾ ਰਾਈਟ ਆਂਸਰ ਕਿ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਗਈ ਸੀ ਜੀ ਸੁਭਾਸ਼ ਚੰਦਰ ਬੋਸ ਜੀ ਵੱਲੋਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਵਾਲ ਦਾ ਸਹੀ ਉੱਤਰ ਦੇ ਕੇ ਬਣੇ ਨੇ ਜੀ ਮਿਸਟਰ ਜੀਨੀਅਸ ਰਾਜ ਮੈਡੀਕੋਸ ਬਠਿੰਡਾ, ਅਤੇ ਨਾਲ ਹੀ ਨਾਲ ਇਸੀ ਸਵਾਲ ਨੂੰ ਸਹੀ ਉੱਤਰ ਭੇਜ ਦਿੱਤਾ ਕੈਪਟਨ ਮੋਹਨ ਸਿੰਘ। ਆਏ ਹਾਏ, ਇਹ ਤਾਂ ਇਹਨਾਂ ਨੇ ਉੱਤਰ ਭੇਜਿਆ, ਕਹਿੰਦੇ ਕੈਪਟਨ ਮੋਹਨ ਸਿੰਘ। ਨਹੀਂ ਨਹੀਂ, ਤੁਹਾਡਾ ਉੱਤਰ ਗਲਤ ਹੈ, ਸਹੀ ਉੱਤਰ ਮੈਂ ਤੁਹਾਨੂੰ ਦੱਸ ਦਿੱਤਾ ਜੀ ਸੁਭਾਸ਼ ਚੰਦਰ ਬੋਸ। ਅਤੇ ਸਹੀ ਉੱਤਰ ਦੀ ਕੈਟਾਗਰੀ ਦੇ ਵਿੱਚ ਸਾਡੇ ਕੋਲੇ ਸਹੀ ਉੱਤਰ ਭੇਜਿਆ ਜੀ ਗੁਰਮੇਲ ਸਿੰਘ ਸਿਰੀਏਵਾਲਾ ਤੋਂ ਵੀ। ਲਓ ਜੀ ਤੁਹਾਡਾ ਉੱਤਰ ਵੀ ਬਿਲਕੁਲ ਬਿਲਕੁਲ ਬਿਲਕੁਲ ਸਹੀ ਹੈ। ਅਤੇ 6:54 ਅਤੇ 23 ਸਕਿੰਟ ਹੋ ਗਏ ਨੇ ਸਟੂਡੀਓ ਦੀ ਘੜੀ 'ਤੇ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਅਤੇ ਮੈਂ ਪੁੱਛਣਾ ਜੀ ਅਗਲਾ ਸਵਾਲ, ਬਟ ਉਸ ਤੋਂ ਪਹਿਲਾਂ ਇੱਕ ਕਮਰਸ਼ੀਅਲ ਬ੍ਰੇਕ।

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ਾਇਰ ਗੀਤਕਾਰ ਕਵੀ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਬਾਰੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 24 ਜੂਨ ਦਿਨ ਬੁੱਧਵਾਰ ਦੁਪਹਿਰ 1:15 ਤੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।

ਲਓ ਜੀ, ਫਿਰ ਅਗਲਾ ਸਵਾਲ ਤਿਆਰ ਹੋ ਜਾਓ ਸੁਣਨ ਦੇ ਲਈ, ਅਤੇ ਉਹਦਾ ਉੱਤਰ ਮੈਨੂੰ ਤੁਸੀਂ ਭੇਜ ਦੇਣਾ। ਮੈਂ ਜਿਹੜਾ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਦੱਸਣਾ ਹੈ ਜਿਹੜੇ ਫਿਲਮ ਆਸ਼ਕੀ ਹੈ, ਜਿਸ ਦੇ ਵਿੱਚ ਰਾਹੁਲ ਰਾਏ ਅਤੇ ਅਨੂ ਅਗਰਵਾਲ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਜਿਹੜੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ, ਉਹ ਫਿਲਮ ਕਿਹੜੇ ਸਾਲ ਦੇ ਵਿੱਚ ਰਿਲੀਜ਼ ਹੋਈ ਸੀ? ਠੀਕ ਹੈ ਜੀ, ਤੇ ਗੀਤ ਵੈਸੇ ਹੀ ਫਿਲਮ ਦਾ ਮੈਂ ਤੁਹਾਨੂੰ ਤੁਹਾਡੇ ਲਈ ਪਲੇ ਕਰ ਰਹੀ ਹਾਂ, ਤੁਸੀਂ ਸੁਣੋ ਇਸ ਫਿਲਮ ਦਾ ਗੀਤ ਤੇ ਮੈਨੂੰ ਦੱਸਣਾ ਹੈ ਫਿਲਮ ਆਸ਼ਕੀ ਕਿਹੜੇ ਸਾਲ ਦੇ ਵਿੱਚ ਰਿਲੀਜ਼ ਹੋਈ ਸੀ।

ਲੋ ਜੀ, ਅੱਜ ਪ੍ਰੋਗਰਾਮ ਦੇ ਵਿੱਚ ਮੈਨੂੰ 9 ਤੋਂ 10 ਜਿਹੜੇ ਮੇਰੇ ਜੀਨੀਅਸ ਮਿਲੇ ਨੇ ਜੀ, ਮਿਸਟਰੋ ਅਤੇ ਇੱਕ ਜਿਹੜੀ ਹੈ ਮਿਸ ਜੀਨੀਅਸ ਵੀ ਮਿਲ ਗਈ ਪਲਵਿੰਦਰ ਕੌਰ। ਪ੍ਰੋਗਰਾਮ ਦੇ ਆਖੀਰ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਬਹੁਤ ਸਾਰਾ ਧੰਨਵਾਦ ਅਤੇ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਅਤੇ ਜਿਨ੍ਹਾਂ ਨੇ ਸਾਨੂੰ ਸਹੀ ਉੱਤਰ ਭੇਜੇ ਉਹਨਾਂ ਦਾ ਵੀ ਬਹੁਤ ਬਹੁਤ ਬਹੁਤ ਸਾਰਾ ਸ਼ੁਕਰੀਆ। ਔਰ ਉਮੀਦ ਕਰਦੇ ਹਾਂ ਜੀ, ਅੱਜ ਦੇ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਜਾਣਨ ਨੂੰ, ਸਿੱਖਣ ਨੂੰ, ਸਮਝਣ ਨੂੰ ਬਹੁਤ ਕੁਛ ਮਿਲਿਆ ਹੋਏਗਾ, ਜੋ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਉਦੇਸ਼ ਹੈ। ਅਤੇ ਅੱਜ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਜੇ ਲਕਸ਼ਮੀ ਬਸ ਆਪ ਸਰੋਤਿਆਂ ਤੋਂ ਇਜਾਜ਼ਤ ਲੈਂਦੀ ਹੈ। ਪ੍ਰੋਗਰਾਮ ਯੁਵਾਣੀ ਦੇ ਅਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਚੌਰਾ ਜੀ, ਅਤੇ ਯੁਵਾ ਸਾਥੀਆਂ ਦਾ ਆਪਣਾ ਪ੍ਰੋਗਰਾਮ ਹੈ ਜੀ, ਪ੍ਰੋਗਰਾਮ ਯੁਵਾਣੀ, ਜੋ ਕਿ ਹਰ ਸ਼ਾਮ 6:30 ਵਜੇ ਤੁਸੀਂ ਸੁਣਦੇ ਹੋ। ਇਸ ਦੇ ਵਿੱਚ ਵੱਖ ਵੱਖ ਸਿਲਸਿਲੇ, ਕਹਿੰਦੇ ਯੁਵਾ ਜਿਹੜੇ ਹੁੰਦੇ ਨੇ ਨਾ, ਹੌਸਲੋ ਕੀ ਉਡਾਨ ਰੱਖਤੇ ਹੈ, ਮੁਸ਼ਕਿਲੋਂ ਸੇ ਲੜਨੇ ਕਾ ਅਰਮਾਨ ਰੱਖਤੇ ਹੈ, ਕਲ ਤੁਮਹਾਰਾ ਹੋਗਾ ਯੇ ਪੂਰਾ ਜਹਾਂ, ਬਸ ਖੁਦ ਪਰ ਥੋੜਾ ਸਾ ਵਿਸ਼ਵਾਸ ਰੱਖਤੇ ਹੈ। ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਯੁਵਾਣੀ ਮੈਨੂੰ ਵਿਜੇ ਲਕਸ਼ਮੀ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਨਮਸਕਾਰ।

0: ਕਰ ਦਿੱਤਾ ਤੇ ਤੁਸੀਂ ਕਰਨਾ ਜੀ ਕਾਲ ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ 0164-22-44-331 ਔਰ ਅੱਜ ਥੋੜਾ ਜਿਹਾ ਨਿੱਕਾ ਜਿਹਾ ਨੋੜਾ ਜਿਹਾ ਛੋਟਾ ਜਿਹਾ ਇੱਕ ਸਰਪ੍ਰਾਈਜ਼ ਵੀ ਹੈ। ਤੁਸੀਂ ਪਹਿਲਾਂ ਤਾਂ ਇਹ ਆਵਾਜ਼ ਪਛਾਣੋ ਕਿੰਨਾ ਦੀ ਹੈ।
1: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਸ਼ਾਮ ਸੁਹਾਣੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਆਦਾਬ, ਔਰ ਹੱਥ ਮੁੱਛਾਂ 'ਤੇ ਮੁਸਕਾਨ, ਬੁੱਲਾਂ 'ਤੇ ਐਵੇਂ ਤਾਂ ਨਹੀਂ ਰਹਿੰਦੀ ਸਾਡੀ ਕਾਟੋ ਫੁੱਲਾਂ 'ਤੇ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਜੇ ਕੁਇਜ਼ ਹੁੰਦਾ ਮੈਂ ਕੁਇਜ਼ ਸਵਾਲ ਪੁੱਛ ਲੈਂਦੀ ਵੀ ਕੌਣ ਭਾਈ ਸਾਹਿਬ ਸੀ ਜਿਨ੍ਹਾਂ ਦਾ ਕਾਟੋ ਫੁੱਲਾਂ 'ਤੇ ਰਹਿੰਦੀ ਹੈ। ਦੇਖੋ ਜੀ, ਤੁਸੀਂ ਸੋਚ ਲਓ, ਕੋਈ ਗੱਲ ਨਹੀਂ, ਸੋਚੋ ਸੋਚੋ ਸੋਚੋ ਅਤੇ ਫਿਰ ਗੀਤ ਵੱਲ ਵੀ ਵਧਦੇ ਹਾਂ ਅਸੀਂ ਅਤੇ ਸੋਚੋ ਜੀ ਕੌਣ ਨੇ, ਇੱਕ ਵਾਰੀ ਫਿਰ ਇਹਨਾਂ ਦੀ ਆਵਾਜ਼ ਸੁਣੋ।
1: ਬਿਲਕੁਲ ਵਿਜੇ, ਬੜਾ ਆਨੰਦ ਆਉਂਦਾ ਕਿਉਂਕਿ ਮੇਰੀ ਕਰਮ ਭੂਮੀ ਵੀ ਇਹੀ ਰਹੀ ਹੈ ਅਤੇ ਇੱਥੇ ਮੈਂ ਬਹੁਤ ਹੀ ਸਾਡੇ ਸਤਿਕਾਰਯੋਗ ਅਬਜੀਤ ਸ਼ਰਮਾ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਜ਼ਰੀਏ ਮੈਂ ਰੇਡੀਓ ਨਾਲ ਅੱਜ ਤੱਕ ਜੁੜਿਆ ਰਿਹਾ ਔਰ ਸ਼ਾਮ ਸੁਹਾਣੀ ਪ੍ਰੋਗਰਾਮ ਦੇ ਵਿੱਚ ਵੀ ਮੈਂ ਜੁੜਿਆ ਰਿਹਾ ਅਤੇ ਮੈਨੂੰ ਪਤਾ ਕਿ ਆਨੰਦ ਆਉਂਦਾ।
0: ਵੈਸੇ ਤਾਂ ਦਲਬੀਰ ਜੀ ਇਹ ਕੁਇਜ਼ ਪ੍ਰੋਗਰਾਮ ਤਾਂ ਨਹੀਂ ਹੈਗਾ, ਪਰ ਆਹ ਹੁਣੇ ਕੁਇਜ਼ ਕਰਕੇ ਹਟਿਆ ਨਾ ਅਤੇ ਫਿਰ ਉਹ ਨੰਬਰ ਜਿਹਾ ਪਿਆ ਸੀਗਾ ਉੱਤੇ, ਉਹ ਦੇਖੋ ਤੁਹਾਡਾ ਨਾਮ ਵੀ ਆ ਗਿਆ ਵਟਸਐਪ 'ਤੇ। ਸਰੋਤੇ ਹੋਏ, ਬਿਲਕੁਲ ਇਸ ਕੋਈ ਦੋ ਰਾਏ ਨਹੀਂ ਹੈ, ਸਾਡੇ ਇੱਕ ਸਰੋਤਾ ਨੇ ਇਹਨਾਂ ਦਾ ਨਾਮ ਵੀ ਆਈਡੈਂਟੀਫਾਈ ਕਰਕੇ ਸਾਨੂੰ ਵਟਸਐਪ 'ਤੇ ਭੇਜ ਦਿੱਤਾ।
1: ਆਵਾਜ਼ ਹੀ ਪਹਿਚਾਣ ਹੁੰਦੀ ਹੈ ਅਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਮੈਂ ਹਮੇਸ਼ਾ ਮਸ਼ਕੂਰ ਰਹਿੰਦਾ ਔਰ ਹਮੇਸ਼ਾ ਹਾਜ਼ਰ ਰਹਿੰਦਾ ਕਿਉਂਕਿ ਜਿੰਨੇ ਪ੍ਰੋਗਰਾਮ ਹੁਣ ਚੱਲ ਰਹੇ ਆ, ਸੁਣਨ ਦੀ ਆਦਤ ਦੇ ਨਾਲ ਨਾਲ, ਪ੍ਰੋਗਰਾਮ ਦੇ ਨਾਲ ਜੁੜਨ ਦੀ ਆਦਤ ਦੇ ਨਾਲ ਨਾਲ, ਆਕਾਸ਼ਵਾਣੀ ਬਠਿੰਡਾ ਨਾਲ, ਖਾਸ ਤੌਰ 'ਤੇ ਸ਼ਾਮ ਸੁਹਾਣੀ ਦੇ ਸਰੋਤਿਆਂ ਨਾਲ ਜੁੜਨ ਦਾ ਆਪਣਾ ਹੀ ਇੱਕ ਮਜ਼ਾ, ਆਨੰਦ ਆ।
0: ਕਿਉਂਕਿ ਕਾਟੋ ਤਾਂ ਤੁਹਾਡੀ ਫੁੱਲਾਂ 'ਤੇ ਰਹਿੰਦੀ ਸੀਗੀ, ਸਾਡੀ ਤਾਂ ਇੱਧਰ ਉੱਧਰ ਗੇੜੇ ਖਾਂਦੀ ਰਹਿੰਦੀ ਸੀ।
1: ਬਿਲਕੁਲ, ਕਿਉਂਕਿ ਇੱਕ ਚੀਜ਼ ਹੋਰ ਬੜੀ ਵਧੀਆ ਹੈ ਕਿਉਂਕਿ ਜਿਹੜੇ ਸਾਡੇ ਹੁਣ ਪ੍ਰੋਗਰਾਮ ਚੱਲ ਰਹੇ ਨੇ, ਪ੍ਰੋਗਰਾਮਾਂ ਦੇ ਵਿੱਚ ਜਦੋਂ ਸਾਡੇ ਅਫਸਰ ਸਾਹਿਬਾਨ ਖੁਦ ਸ਼ਿਰਕਤ ਕਰਦੇ ਨੇ, ਨਵੀਆਂ ਨਵੀਆਂ ਇਨਵੈਂਸ਼ਨਸ ਹੁੰਦੀਆਂ ਨੇ, ਨਵੇਂ ਨਵੇਂ ਪ੍ਰੋਗਰਾਮ ਚੱਲਦੇ ਆ, ਤਾਂ ਉਹਨਾਂ ਦੀ ਸ਼ਾਨ ਦੇ ਵਿੱਚ ਵੀ ਮੈਂ ਦੋ ਲਾਈਨਾਂ ਜਿਹੜੀਆਂ ਸ਼ਾਮ ਸੁਹਾਣੀ ਦੇ ਸਰੋਤਿਆਂ ਨਾਲ ਸਾਂਝੀਆਂ ਕਰਨਾ ਚਾਹਾਂਗਾ ਕਿ ਚੁਣ ਚੁਣ ਕਲੀਆਂ ਕੱਖ ਲਿਆਉਂਦਾ ਰਹਿੰਦਾ ਹਾਂ, ਕੈਸੇ ਘਰ ਦੀ ਬਣਤ ਬਣਾਉਂਦਾ ਰਹਿੰਦਾ ਹਾਂ। ਚੁਣ ਚੁਣ ਕਲੀਆਂ ਕੱਖ ਲਿਆਉਂਦਾ ਰਹਿੰਦਾ ਹਾਂ, ਕੈਸੇ ਘਰ ਦੀ ਬਣਤ ਬਣਾਉਂਦਾ ਰਹਿੰਦਾ ਹਾਂ। ਉਹ ਆਉਣ ਨਾ ਆਉਣ ਮਰਜ਼ੀ ਉਹਨਾਂ ਦੀ, ਪਰ ਮੈਂ ਫੁੱਲ ਬੂਟੇ ਲਾਉਂਦਾ ਰਹਿੰਦਾ ਹਾਂ, ਪਰ ਮੈਂ ਫੁੱਲ ਬੂਟੇ ਲਾਉਂਦਾ ਰਹਿੰਦਾ ਹਾਂ। ਇਹ ਖੂਬਸੂਰਤ ਗੁਲਜ਼ਾਰ ਜਿਹੜੀ ਹੈ, ਇਹ ਖੂਬਸੂਰਤ ਸਰੋਤੇ ਸਾਡੇ ਜਿਹੜੇ ਹੈਗੇ ਆ, ਉਹ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਮੁੜ ਕਦੀਮ ਤੋਂ ਜੁੜੇ ਹੋਏ ਨੇ, ਜਦੋਂ ਦਾ ਇਹ ਸੈਂਟਰ ਜਿਹੜਾ ਹੈਗਾ, ਜਦੋਂ ਇਹ ਸਾਡਾ ਚੈਨਲ ਜਿਹੜਾ ਹੈਗਾ, ਜਦੋਂ ਦਾ ਇਹ ਸਿਸਟਮ ਚੱਲ ਰਿਹਾ ਰੇਡੀਓ,
0: ਸਾਲ 1990 ਦੇ ਵਿੱਚ,
1: ਉਦੋਂ ਦਾ ਹੀ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਆ ਤੇ ਜਨੂੰਨ ਨਾਲ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਰੋਤਿਆਂ ਦੇ ਜ਼ਰੀਏ ਹੀ ਆਪਣੀ ਆਵਾਜ਼ ਨੂੰ ਜਿਹੜਾ ਹੈਗਾ ਪਹਿਚਾਣ ਬਣਾਉਣੇ ਆ। ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਐਵੇਂ
0: ਨਹੀਂ ਕਿਹਾ ਜੀ ਕਿਸੇ ਨੇ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ, ਸੋ ਦਲਬੀਰ ਜੀ ਦੀ ਆਵਾਜ਼ ਹੀ ਇਹਨਾਂ ਦੀ ਪਹਿਚਾਣ ਹੈ ਅਤੇ ਬਾਕੀ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਇਹਨਾਂ ਨੇ ਤਾਂ ਜਸਟ ਇੱਕ, ਹਾਲੇ ਤੱਕ ਮੈਨੂੰ ਲੱਗਦਿਆ ਨਹੀਂ ਗਾ ਕਿ ਇਹਨਾਂ ਨੇ ਆਪਣਾ ਨਾਮ ਖੁਦ ਬੋਲਿਆ ਹੈਗਾ, ਅਤੇ ਇੱਕ ਸਰੋਤਾ ਸਾਡੇ ਨਾਲ ਜਿਹੜੇ ਇਹਨਾਂ ਨੇ ਵਟਸਐਪ ਨੰਬਰ 'ਤੇ ਹੀ ਇਹਨਾਂ ਦਾ ਉੱਤਰ ਭੇਜ ਦਿੱਤਾ। ਦਲਬੀਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਵੈਲਕਮ ਬੈਕ ਇਨ ਆਕਾਸ਼ਵਾਣੀ ਐਫ ਐਮ ਬਠਿੰਡਾ ਫੈਮਿਲੀ, ਬਹੁਤ ਸਾਰੀਆਂ ਸ਼ੁਭਕਾਮਨਾਵਾਂ।
1: ਬਹੁਤ ਬਹੁਤ ਧੰਨਵਾਦ ਜੀ, ਆਓ ਸੁਣਦੇ ਹਾਂ ਫਿਰ ਪ੍ਰੋਗਰਾਮ ਦੇ ਵਿੱਚ
0: ਸ਼ਾਮ ਸੁਹਾਣੀ। ਨਹੀਂ ਨਹੀਂ, ਸ਼ਾਮ ਸੁਹਾਣੀ ਤੁਸੀਂ ਡਾਇਲ ਕਰਨਾ ਸਟੂਡੀਓ ਦਾ ਨੰਬਰ 0164-22-44-331 ਅਤੇ ਫਿਰ ਸੁਣ ਲੈਣਾ ਜੀ ਆਪਣੇ ਪਸੰਦੀਦਾ ਗੀਤਾਂ ਨੂੰ।

0: लो जी समा दसांगे 7:10 ਦੋ ਸਕਿੰਟ ਕਾਲਰ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਆਇਆ ਕਰਦੇ ਆ ਜੀ ਅਸੀਂ ਇਹਨਾਂ ਨਾਲ ਗੱਲ ਹੈਲੋ
1: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਕੌਣ ਬੋਲ ਰਹੇ ਹੋ ਜੀ
1: ਹਾਂ ਮੈਂ ਬਲਦੇਵ ਸਿੰਘ ਪਿੰਡ ਭਗਵਾਨਗੜ੍ਹ ਉਰਫ ਭੁੱਖਾਂਵਾਲੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਵੀਰ ਜੀ
0: ਜੀ ਬਲਦੇਵ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਲ ਚਾਲ ਠੀਕ ਹੈ ਤੁਹਾਡੇ
1: ਹਾਲ ਚਾਲ ਠੀਕ ਹੈ ਭਾਈ ਠੀਕ ਹੈ ਮੈਂ ਦਵਾਈ ਬੂਟੀ ਖਾ ਕੇ ਚੱਲੀ ਜਾਂਦਾ ਕੰਮ
0: ਚਲੋ ਮੈਂ ਕਹਿੰਦੀ ਦਵਾਈ ਬੂਟੀ ਖਾ ਕੇ ਵੀ ਚੱਲਦਾ ਰਹੇ ਵਧੀਆ
1: ਨਰਿੰਦਰ ਬੀਬਾ ਦਾ ਗੀਤ ਕੋਈ ਵੀ ਤੁਹਾਨੂੰ ਜਿਹੜਾ ਅੱਛਾ ਲੱਗਦਾ ਉਹ ਸੁਣਾ ਦਿਓ ਜੀ ਸਾਰੇ ਵਧੀਆ ਗੀਤ ਉਹਨਾਂ ਦੇ
0: ਜੀ ਲੋ ਜੀ ਫਿਰ ਆਪਾਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਚਲਾਣੇ ਆ ਜੀ ਗੱਲ ਸੋਚ ਕੇ ਠੀਕ ਹੈ ਜੀ ਸੁਣਾ ਰਹੇ ਹਾਂ ਗੀਤ ਪ੍ਰੋਗਰਾਮ 'ਚ ਫੋਨ ਕੀਤਾ ਸ਼ੁਕਰੀਆ
1: ਬਸ ਕੋਈ ਮਰਜ਼ੀ ਸੁਣਾ ਦਿਓ

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ਾਇਰ ਗੀਤਕਾਰ ਕਵੀ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਬਾਰੇ ਵਾਚਕ ਸੰਪਾਦਕ

0: ਜੀ ਸਮਾਂ ਦੱਸਾਂਗੇ, 7:20 ਤੇ 55 ਸਕਿੰਟ ਹੋ ਗਏ ਨੇ ਸਟੂਡੀਓ ਦੀ ਘੜੀ ਤੇ ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ ਤੇ ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਹਾਂਜੀ, ਪਿੰਡ ਚਨਾਰ ਤੋਂ ਵਿਕਰਮਜੀਤ ਬੋਲਦੇ
0: ਜੀ। ਵਿਕਰਮ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਲ ਚਾਲ ਵਧੀਆ ਜੀ, ਤੁਹਾਡੇ ਨਾਲ ਗੱਲ ਹੋ ਕੇ ਇੱਥੇ ਦਲਵੀਰ ਸਰ ਦੀ ਬਸ ਸੁਣ ਕੇ ਵਧੀਆ ਹੋ ਗਈ।
0: ਚਲੋ, ਕਾਟੋ ਫੁੱਲਾਂ ਤੇ ਆ ਗਈ ਹੈ।
1: ਮੈਂ ਕਾਟੋ ਫੁੱਲਾਂ ਤੇ ਕਰਤੀ ਸਰ ਨੇ ਦੁਬਾਰਾ ਯਾਦ ਕਰਾ ਡਾਇਲੌਗ ਜੀ।
0: ਹਾਂ, ਡਾਇਲੌਗ ਇਹਨਾਂ ਦਾ ਤੱਕੀਆ ਕਲਾਮ ਸੀਗਾ, ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਚਲੋ, ਹੁਣ ਬੜੀ ਜਲਦੀ ਸੁਣਿਆ ਕਰੂਗਾ ਤੁਹਾਨੂੰ ਫਿਰ ਕਾਟੋ ਫੁੱਲਾਂ ਤੇ। ਤੇ ਅੱਜ ਫਿਰ ਪ੍ਰੋਗਰਾਮ ਸ਼ਾਮ ਸਾਨੇ ਚ ਕਿਹੜਾ ਗੀਤ ਸੁਣੋਗੇ
1: ਜੀ? ਕੁਲਦੀਪ ਮਾਣਕ ਦਾ ਜੀ, ਮਾਂ ਹੁੰਦੀ ਮਾਂ ਦੁਨੀਆ ਵਾਲੇ ਜੀ।
0: ਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਗੀਤ। ਹੋਰ ਕੋਈ ਦਿਲ ਦੀ ਗੱਲ ਜਿਹੜੀ ਤੁਸੀਂ ਇਸ ਮੰਚ ਤੋਂ ਕਰਨਾ ਚਾਹੋ?
1: ਹਾਂ, ਦਿਲ ਦੀ ਗੱਲ ਇਹ ਹੈ ਜੀ ਵੀ ਮੈਨੂੰ ਉਹਦੇ ਮਾਂ ਪਿਓ ਦੀ ਹੁਣ ਨਾ ਇਸ ਟਾਈਮ ਜੀ ਉਹ ਘਰੇ ਸਾਰਾ ਕੁਛ ਵਧੀਆ, ਬਹੁਤ ਵਧੀਆ ਜੀ, ਪਰ ਮੈਨੂੰ ਮਾਂ ਪਿਓ ਦੀ ਯਾਦ ਬਹੁਤ ਆ ਰਹੀ ਹੈ ਜਿਹੜੇ ਕਿ ਵੀ ਫਰੀਕੇ ਕਬੀਲੇ ਥੋੜੇ ਨਾ ਜ਼ਿਆਦਾ ਤੰਗ ਕਰਨ ਲੱਗ ਗਏ ਸੀ, ਤੇ ਮਾਂ ਪਿਓ ਹੁੰਦੇ ਤਾਂ ਕੋਈ ਡਰ ਨਹੀਂ ਸੀਗਾ ਜੀ ਕਿਸੇ ਦਾ।
0: ਦੇਖੋ, ਇਹੀ ਤਾਂ ਰਿਸ਼ਤੇ ਹੈ ਨਾ, ਬਿਨਾਂ ਸਵਾਰਥ ਵਾਲੇ। ਬਾਕੀ ਤਾਂ ਸਾਰੇ ਰਿਸ਼ਤਿਆਂ ਦੇ ਵਿੱਚ ਸਵਾਰਥ ਭਰਿਆ ਹੋਇਆ, ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਚਲੋ ਕੋਈ ਗੱਲ ਨਹੀਂ, ਮੈਂ ਤਾਂ ਬਸ ਇਹੀ ਕਹੂੰਗੀ ਜੀ, ਜਦੋਂ ਵੀ ਤੁਹਾਨੂੰ ਉਹਨਾਂ ਦੀ ਯਾਦ ਆਉਂਦੀ ਹੈ ਉਹਨਾਂ ਨੂੰ ਅੱਛੇ ਮਨ ਨਾਲ, ਅੱਛੀ ਭਾਵਨਾਵਾਂ ਨਾਲ ਔਰ ਖੁਸ਼ ਮਨ ਨਾਲ ਯਾਦ ਕਰੋ, ਕਿਉਂਕਿ ਜਦੋਂ ਅਸੀਂ ਜਿਹੜੇ ਸਾਡੇ ਆਪਣੇ ਪਿਆਰੇ ਹੁੰਦੇ ਨੇ ਨਾ, ਮਾਂ ਪਿਓ, ਅਗਰ ਅਸੀਂ ਉਹਨਾਂ ਨੂੰ ਦੁੱਖ ਵਾਲੀ ਭਾਵਨਾ ਨਾਲ ਯਾਦ ਕਰਾਂਗੇ, ਜਿਹਨੂੰ ਅਸੀਂ ਵਾਈਬ੍ਰੇਸ਼ਨਸ ਕਹਿੰਦੇ ਹਾਂ, ਤਾਂ ਉਹ ਵਾਈਬ੍ਰੇਸ਼ਨਸ ਕਿਤੇ ਨਾ ਕਿਤੇ ਪੇਰੈਂਟਸ ਕੋਲੇ ਪਹੁੰਚਦੀਆਂ ਨੇ ਤੇ ਉਹਨਾਂ ਦਾ ਵੀ ਮਨ ਦੁਖੀ ਹੁੰਦਾ। ਸੋ ਅੱਛੀਆਂ ਵਾਈਬ੍ਰੇਸ਼ਨਸ ਉਹਨਾਂ ਤੱਕ ਪਹੁੰਚਾਓ।
1: ਹਾਂਜੀ, ਬਾਕੀ ਘਰੇ ਸਾਰਾ ਉਹਨਾਂ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਹੈ ਜੀ, ਜ਼ਿੰਦਗੀ ਭਰੀ ਹੋ ਗਈ ਇੰਨੇ ਜਾਵਾਂਗੇ ਜੀ।
0: ਚਲੋ, ਜਦੋਂ ਫਿਰ ਉਹਨਾਂ ਦੀ ਘਾਟ ਮਹਿਸੂਸ ਹੋਵੇ ਗੁਰੂਘਰ ਜਾ ਕੇ ਮੱਥਾ ਟੇਕੋ।
1: ਹਾਂ, ਗੁਰੂਘਰ ਸਵੇਰੇ ਸ਼ਾਮ ਜਾਈਦਾ ਜੀ।
0: ਬਸ ਜੀ, ਬਸ ਬਸ, ਬਾਬਾ ਜੀ ਨੇ ਆਪਣੇ ਆਪ ਚੜ੍ਹਦੀ ਕਲਾ ਚ ਰੱਖ ਦੇਣਾ।
1: ਹਾਂਜੀ ਹਾਂਜੀ ਜੀ, ਬਾਕੀ ਸਾਰਾ ਚੜ੍ਹਦੀ ਕਲਾ ਜੀ, ਬਸ ਥੋੜੀ ਜਿਹੀ ਉਹਨਾਂ ਦੀ
0: ਪਸੰਦ ਤੇ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ ਮਾਂ ਹੁੰਦੀ ਹੈ। ਮਾਂ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ,
0: ਸ਼ੁਕਰੀਆ ਜੀ।

0: 7:26 ਮਿੰਟ ਤੇ 4 ਸਕਿੰਟ ਹੋ ਗਏ ਨੇ। ਕਾਲਰ ਇੱਕ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ, ਕਰਦੇ ਆ ਗੱਲ। ਹੈਲੋ
1: ਹੈਲੋ ਵਿਜੇ ਭੈਣ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ?
1: ਹਾਂ, ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਜੀ।
0: ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਹਾਂਜੀ, ਮੈਂ ਜਸਵੀਰ ਸਿੰਘ, ਫੌਜੀ ਟੇਲਰ ਮਸਤ ਬੋਲਦਾ ਜੀ, ਪਿੰਡ ਸੇਲਵਰਾ ਤੋਂ, ਬਾਬਾ ਸਿੱਧ ਸਥਾਨ ਤੋਂ ਜੀ।
0: ਜੀ, ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਫਿਰ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਧੰਨਵਾਦ ਭੈਣ ਜੀ, ਗੀਤ ਸੁਣਾ ਦਿਓ ਜੀ, ਆਪਣੇ ਰਣਜੀਤ ਬਾਵੇ ਦਾ, ਰੋਟੀ ਖਾਧੀ ਹੈ ਕਿ ਨਾ ਕੱਲੀ ਮਾਂ ਪੁੱਛਦੀ। ਹਾਂਜੀ,
0: ਰੋਟੀ ਖਾਧੀ ਹੈ ਕਿ ਨਾ ਕੱਲੀ ਮਾਂ ਪੁੱਛਦੀ, ਬਸ ਆ ਮਾਵਾਂ ਨੂੰ ਆਹੀ ਤਾਂ ਕੰਮ ਹੈ, ਹੋਰ ਕੀ ਕੰਮ ਹੈ ਮਾਵਾਂ ਨੂੰ? ਉਹਨਾਂ ਦੀ ਨਾ ਜਿਹੜਾ ਜਿੰਦ ਹੈ, ਉਹਨਾਂ ਦੀ ਜਾਨ ਹੈ, ਉਹਨਾਂ ਦੀ ਕਹਿ ਲਓ ਵੀ ਆਤਮਾ ਹੀ ਬੱਚਿਆਂ ਦੇ ਆਸੇ ਪਾਸੇ ਘੁੰਮਦੀ ਰਹਿੰਦੀ ਹੈ, ਹੈਨਾ?
1: ਮਾਮਾ ਜੀ, ਭੈਣ ਜੀ ਪਤਾ ਕੀ ਗੱਲ ਆ, ਮੇਰੇ ਮਾਂ ਪਿਓ ਨਾ ਦੋਨੇ ਐਕਸਪਾਇਰ ਹੋਏ ਆ, ਗੁਰੂ ਘਰ ਦੇ ਵਿੱਚ ਰਹਿਣਾ ਉਹਨਾਂ ਨੇ, ਬਾਈ ਜੀ ਨੇ ਕਿਹਾ ਸੀ ਨਾ, ਮਾਤਾ ਤਾਂ ਜੀ ਸਦਾ ਤਾਂ ਨਾਲ ਰਹਿੰਦੇ ਨਹੀਂ, ਪਰ ਯਾਦ ਉਹਨਾਂ ਦੀ ਬਹੁਤ ਆਉਂਦੀ ਜੀ।
0: ਯਾਦ ਬਹੁਤ ਆਉਂਦੀ ਹੈ। ਦੇਖੋ, ਮੈਂ ਹੁਣ ਅੱਜ ਇੱਥੇ 11 ਵਜੇ ਤੱਕ ਡਿਊਟੀ ਕਰਨੀ ਹੈ, 2 ਵਾਰੀ ਆਪਦੀ ਬੱਚੇ ਨੂੰ ਪੁੱਛ ਚੁੱਕੀ ਹਾਂ ਕੁਛ ਖਾ ਲਿਆ ਕਿ ਨਹੀਂ ਖਾਧਾ। ਦੇਖੋ, ਮੈਂ ਵੀ ਇੱਕ ਮਾਂ।
1: ਹਾਂ, ਉਹੀ ਤਾਂ ਗੱਲ ਹੈ ਜੀ। ਹਾਂ,
0: ਉਹੀ ਹੈ ਨਾ, ਵੀ ਮਾਂ ਹੀ ਪੁੱਛਦੀ ਹੈ ਰੋਟੀ ਖਾਧੀ ਹੈ ਕਿ ਨਹੀਂ, ਬਾਕੀ ਤਾਂ ਐਂ ਪੁੱਛਦੇ ਆ ਡਾਲਰ ਕਿੰਨੇ ਕਮਾਏ, ਪੈਸਾ ਕਿੰਨਾ ਕਮਾਇਆ। ਚਲੋ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਉਹ ਵੀ ਰਿਸ਼ਤੇ ਬਹੁਤ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ। ਤੇ ਫਿਰ ਆ ਗਿਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ, ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।
1: ਧੰਨਵਾਦ ਜੀ।

ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:29 ਤੇ 18 ਸਕਿੰਟ ਦਾ। ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਰਲੇ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ।

0: નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਪੱਲਾ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਅਲ ਨੀਨੋ ਕਾਰਨ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਤੇ FIH ਹਾਕੀ ਪ੍ਰੋ ਲੀਗ ਵਿਚ ਅੱਜ ਲੰਡਨ ਵਿਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕੀਤੇ। ਪੱਤਰਕਾਰ ਪੀ ਨਾਰਾਇਣਨ ਨੂੰ ਸਾਹਿਤ ਅਤੇ ਸਿੱਖਿਆ ਸ਼੍ਰੇਣੀ ਵਿਚ ਪਦਮ ਵਿਭੂਸ਼ਣ ਅਤੇ ਸਾਬਕਾ ਜੱਜ KT ਥਾਮਸ ਨੂੰ ਸਮਾਜਿਕ ਕਾਰਜ ਦੇ ਖੇਤਰ ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਬਕਾ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ, ਅਦਾਕਾਰ ਮਾਮੋਟੀ ਅਤੇ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਅਵਾਰਡ ਪ੍ਰਦਾਨ ਕੀਤਾ ਗਿਆ। ਪੰਜਾਬ ਤੋਂ ਡੇਰਾ ਸੱਚਖੰਡ ਵੱਲੋਂ ਜਲੰਧਰ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਨੂੰ ਅਧਿਆਤਮ ਦੇ ਖੇਤਰ ਵਿਚ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ।
1: ਸੰਤ ਨਿਰੰਜਨ ਦਾਸ ਜੀ ਅਧਿਆਤਮ।
0: ਸੰਤ ਜੀ ਸਰਵਣ ਦਾਸ ਸੰਸਥਾਵਾਂ ਰਾਹੀਂ ਸਮਾਜਿਕ ਭਲਾਈ ਦੇ ਕਾਰਜ ਕਰਦੇ ਨੇ ਅਤੇ 70 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਵਿਚ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਪ੍ਰਸਾਰ ਕਰ ਰਹੇ ਨੇ। ਚੰਡੀਗੜ੍ਹ ਤੋਂ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
1: ਸਰਦਾਰ ਇੰਦਰਜੀਤ ਸਿੰਘ ਸਿੱਧੂ, ਸਮਾਜ ਸੇਵਾ।
0: ਪ੍ਰੇਰਣਾਦਾਇਕ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਵਿਆਪਕ ਤੌਰ ਤੇ ਝਾੜੂ ਯੋਧਾ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਸਾਫ਼ ਸਫਾਈ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਸਫਾਈ ਪ੍ਰਤੀ ਆਪਣੀ ਮੌਨ ਪਰ ਸ਼ਕਤੀਸ਼ਾਲੀ ਵਚਨਬੱਧਤਾ ਲਈ ਉਨ੍ਹਾਂ ਨੂੰ ਦੇਸ਼ ਭਰ ਵਿਚ ਸਲਾਹਿਆ ਗਿਆ। ਇਸ ਸਾਲ ਸਰਕਾਰ ਨੇ ਕੁਲ 131 ਪਦਮ ਅਵਾਰਡਾਂ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਅਵਾਰਡ ਸ਼ਾਮਲ ਨੇ। ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤੀ ਝੰਡੇ ਵਾਲੇ 10 ਜਹਾਜ਼ ਅਜੇ ਵੀ ਫਾਰਸ ਦੀ ਖਾੜੀ ਖੇਤਰ ਵਿਚ ਨੇ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 17 ਜੂਨ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤੇ ਤੇ ਦਸਤਖਤ ਹੋਣ ਤੋਂ ਬਾਅਦ ਭਾਰਤ ਆਉਣ ਵਾਲੇ 11 ਜਹਾਜ਼ ਹੋਰਮੁਸ ਪਣਜੋੜ ਵਿਚੋਂ ਲੰਘੇ ਨੇ। ਇਨ੍ਹਾਂ ਜਹਾਜ਼ਾਂ ਵਿਚ ਭਾਰਤੀ ਝੰਡੇ ਵਾਲੇ ਕੱਚੇ ਤੇਲ ਦੇ 3 ਟੈਂਕਰ ਸ਼ਾਮਲ ਨੇ। ਹਰੇਕ ਵਿਚ 2,85,000 ਮੀਟ੍ਰਿਕ ਟਨ ਤੋਂ ਵੱਧ ਕੱਚਾ ਤੇਲ, ਇਕ ਵਿਦੇਸ਼ੀ ਝੰਡੇ ਵਾਲਾ LPG ਵਾਹਕ, ਇਕ ਵਿਦੇਸ਼ੀ ਝੰਡੇ ਵਾਲਾ ਕੱਚਾ ਤੇਲ ਟੈਂਕਰ ਅਤੇ ਖਾਦ ਲਿਆਰੇ ਵਿਦੇਸ਼ੀ ਝੰਡੇ ਵਾਲੇ 6 ਜਹਾਜ਼ ਸ਼ਾਮਲ ਨੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤੀ ਝੰਡੇ ਵਾਲੇ ਬਾਕੀ ਜਹਾਜ਼ ਵੀ ਜਲਦ ਹੀ ਹੋਰਮੁਸ ਪਣਜੋੜ ਨੂੰ ਪਾਰ ਕਰ ਸਕਣਗੇ। ਕਤਰ ਦੇ ਧਮਾਕੇ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਧਮਾਕੇ ਵਿਚ 12 ਭਾਰਤੀ ਨਾਗਰਿਕ ਮਾਰੇ ਗਏ ਨੇ।
2: ਰਾਸ ਲਫਾਨ ਪਰਿਯੋਜਨਾ ਮੈਂ ਜੋ ਵਹਾਂ ਇੱਕ ਵਿਸਫੋਟ ਹੁਆ ਉਸ ਵਿਸਫੋਟ ਮੈਂ 12 ਭਾਰਤੀਯ ਨਾਗਰਿਕ ਮਾਰੇ ਗਏ ਹੈਂ। ਇਸਕੇ ਇਲਾਵੇ ਕੁਲ 66 ਲੋਕ ਐਸੇ ਹੈ ਜੋ ਘਾਇਲ ਹੁਏ ਹੈ, ਵੋ ਲੋਕ ਸਭ ਲੋਕ ਸੁਰਕਸ਼ਿਤ ਹੈ ਔਰ ਹਾਸਪਿਟਲ ਮੈਂ ਉਨਕੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ। ਯੇ 12 ਲੋਕ ਕੇ ਬਾਰੇ ਮੈਂ ਹਮ ਲੋਕ ਕਤਰ ਮੈਂ ਵਹਾਂ ਕੇ ਸਰਕਾਰ ਕੇ ਸਾਥ ਔਰ ਇਨਕੇ ਪਰਿਵਾਰਜਨੋ ਕੇ ਸਾਥ ਉਨਸੇ ਬਾਤਚੀਤ ਹੋ ਰਹੀ ਹੈ ਹਮਾਰੀ।
0: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਸਥਿਤੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਗੁਆਂਢੀ ਦੇਸ਼ ਵੱਲੋਂ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਧਿਆਨ ਹਟਾਉਣ ਦੀਆਂ ਬੇਚੈਨ ਕੋਸ਼ਿਸ਼ਾਂ ਨੇ। ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਮਨਘੜਤ ਦਾਅਵਿਆਂ ਨੂੰ ਸਪਸ਼ਟ ਤੌਰ ਤੇ ਰੱਦ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਚੱਲ ਰਹੇ ਵਿਰੋਧ ਮੁਜ਼ਾਹਰੇ ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਆਰਥਿਕ ਸ਼ੋਸ਼ਣ, ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਅਤੇ ਆਪਣੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਖੇਤਰਾਂ ਵਿਚ ਪ੍ਰਸ਼ਾਸਨਿਕ ਦਮਨ ਦੀ ਨੀਤੀ ਦਾ ਸਿੱਧਾ ਨਤੀਜਾ ਨੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਉਸਦੇ ਮਾੜੇ ਕੰਮਾਂ ਅਤੇ ਦੁਰਵਿਹਾਰਾਂ ਲਈ ਜਵਾਬਦੇਹ ਠਹਿਰਾਏਗਾ। ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਮੀਟਿੰਗ ਬਾਰੇ ਸ੍ਰੀ ਜੈਸਵਾਲ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ

0: ਨੇ ਕੱਲ ਇਰਾਨ, ਇਥੋਪੀਆ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਆਪਣੇ ਹਮ ਰੁਤਬਾਵਾਂ ਨਾਲ ਦਵੱਲੀ ਮੀਟਿੰਗ ਕੀਤੀ।
1: ब्रिक्स एनएसए की मीटिंग चल रही है। कल हमारे राष्ट्रीय सुरक्षा सलाहकार की चीन के विदेश मंत्री और वहां के पॉलिट ब्यूरो के जो चीफ हैं उनसे भी हमारे एनएसए की द्विपक्षीय वार्ता हुई और इसमें उन्होंने जो हमारे द्विपक्षीय संबंध हैं उसके बारे में जिक्र किया और ये सकारात्मक बातचीत थी।
0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿਚ ਸਹਾਇਕ ਸਕੱਤਰਾਂ ਵਜੋਂ ਨਿਯੁਕਤ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 183 ਸਿੱਖਿਆਰਥੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਕੇਂਦਰ ਵਿਚ ਰੱਖ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @ANU ਜਲੰਧਰ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਸਰਕਾਰ ਅਲਨੀਨੋ ਕਾਰਨ ਮੌਨਸੂਨ ਤੇ ਪੈਣ ਵਾਲੇ ਸੰਭਾਵੀ ਮਾੜੇ ਪ੍ਰਭਾਵਾਂ ਨਾਲ ਨਜਿੱਠਣ ਵਿਚ ਕਿਸਾਨਾਂ ਦੀ ਮਦਦ ਕਰਨ ਲਈ ਪਹਿਲਾਂ ਤੋਂ ਤਿਆਰੀਆਂ ਕਰ ਰਹੀ ਏ। ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਕਰੀਬ 43% ਘੱਟ ਬਾਰਿਸ਼ ਹੋਈ ਏ ਅਤੇ ਜੁਲਾਈ ਵਿਚ ਵੀ ਮੌਨਸੂਨ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ।
2: अलिनो के कारण कमजोर मानसून रहने की जो संभावित स्थितियां हैं और जिसका प्रभाव अब दिखने भी लगा है, क्योंकि मानसून अभी काफी लेट चल रहा है, इसलिए ओवरऑल अभी तक 43% बरसात कम हुई है और आगे भी जो मौसम का अनुमान है 2 जुलाई तक के सप्ताह में कमजोर रहने की संभावना है और इसका मतलब ये है कि हमारी खरीफ की फसल उस पर इसका असर पड़ सकता है और इसलिए बिना किसी देरी के हम काफी दिनों से इन परिस्थितियों से निपटने के लिए तैयारियां कर रहे थे। हम जो प्रभावित जिले कितने हो सकते हैं उसका आकलन भी किया गया है और अब तक जो संभावना है 315 जिले ऐसे होंगे जहां वर्षा कम रहने की संभावना है।
0: श्री चौहान ने कहा कि राजा नु दालां, मोटे अनाज ते तेली बीजा वर्गियां फसलां नु साहत करन दी सलाह दित्ती गई है। इन्हां फसलां नु घट पानी दी लोड़ हुंदी है ते मुश्किल हालात विच भी चंगी पैदावार दे सकदियां ने। उन्हां भी कहा कि किसानां नु समय सिर मार्गदर्शन यकीनी बनाउण लई कृषि विज्ञान केंद्र, खेतीबाड़ी मौसम विज्ञान इकाईयां अते होर माध्यमां जिवें कि SMS, WhatsApp, कॉल सेंटर, रेडियो, टेलीविजन अते सोशल मीडिया दी वरतों कीती जा रही है। श्री चौहान ने भी कहा कि पशुआं लई चारे दी उपलब्धता, फसल बीमे दी व्यापक कवरेज अते किसानां नु किसान क्रेडिट कार्डां दी तुरंत वंड वल विशेष ध्यान दित्ता जा रहा है। ਉਨ੍ਹਾਂ ਕਿਹਾ ਕਿ ਇਹ ਕਦਮ ਘੱਟ ਬਾਰਿਸ਼ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਨੂੰ ਘਟਾਉਣ ਵਿਚ ਮਦਦ ਕਰਨਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਤੇ ਸ਼ਰਧਾਂਜਲੀ ਭੇਟ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਹਾ ਕਿ 23 ਜੂਨ ਦਾ ਦਿਨ BJP ਵਰਕਰਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਸੇ ਦਿਨ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਰਾਸ਼ਟਰੀ ਏਕਤਾ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਅੰਡਰ ਗ੍ਰੈਜੂਏਟ ਦਾਖਲਿਆਂ ਲਈ ਅੱਜ ਸਾਂਝੀ ਯੂਨੀਵਰਸਿਟੀ ਦਾਖਲਾ ਇਮਤਿਹਾਨ ਕਿਊਟ 2026 ਦੇ ਨਤੀਜੇ ਐਲਾਨ ਦਿੱਤੇ ਨੇ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ ਅਧਿਕਾਰਤ ਪੋਰਟਲ ਰਾਹੀਂ ਆਪਣੇ ਸਕੋਰ ਕਾਰਡ ਪ੍ਰਾਪਤ ਕਰ ਸਕਦੇ ਨੇ। ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਅੱਜ ਆਪਣੀ ਸੂਚੀ ਵਿਚ 2 ਚਾਂਦੀ ਦੇ ਅਤੇ 1 ਕਾਂਸੀ ਦੇ ਤਮਗੇ ਸਮੇਤ 3 ਹੋਰ ਤਮਗੇ ਜੋੜੇ ਨੇ। ਸ਼ਿਵਾ ਨਰਵਾਲ ਨੇ ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂਕਿ ਯੁਗ ਪ੍ਰਤਾਪ ਸਿੰਘ ਰਾਠੌਰ ਨੇ ਉਸੇ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਹਾਸਲ ਕੀਤਾ। ਮਰਦਾਂ ਦੇ 10 ਮੀਟਰ ਏਅਰ ਪਿਸਟਲ ਜੂਨੀਅਰ ਟੀਮ ਮੁਕਾਬਲੇ ਵਿਚ ਵੀ ਸ਼ਿਵਾ ਨਰਵਾਲ, ਸੰਦੀਪ ਬਿਸ਼ਨੋਈ ਅਤੇ ਚਿਰਾਗ ਸ਼ਰਮਾ ਦੀ ਤਿਕੜੀ ਨੇ ਰਲ ਕੇ ਚਾਂਦੀ ਦਾ ਤਮਗਾ ਦੇਸ਼ ਦੇ ਨਾਂ ਕੀਤਾ। ਭਾਰਤ ਦੀ ਤਮਗਿਆਂ ਦੀ ਕੁੱਲ ਗਿਣਤੀ 15 ਹੋ ਗਈ ਹੈ, ਜਿਸ ਵਿਚ 5 ਸੋਨੇ ਦੇ, 3 ਚਾਂਦੀ ਦੇ ਅਤੇ 7 ਕਾਂਸੀ ਦੇ ਤਮਗੇ ਸ਼ਾਮਲ ਨੇ। FIH ਹਾਕੀ ਪ੍ਰੋ ਲੀਗ ਦੇ ਉਦਘਾਟਨੀ ਮੈਚ ਵਿਚ ਅੱਜ ਲੰਡਨ ਵਿਚ ਭਾਰਤ ਦੀ ਮਰਦਾਂ ਦੀ ਟੀਮ ਦਾ ਮੁਕਾਬਲਾ ਪਾਕਿਸਤਾਨ ਨਾਲ ਹੋ ਰਿਹਾ ਹੈ। 2024 ਵਿਚ ਚੀਨ ਦੇ ਹੁਲਨਬੋਇਰ ਵਿਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਅਦ ਇਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਹੈ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਦੂਜੇ ਸਿਵਲ ਸਨਮਾਨ ਸਮਾਰੋਹ ਵਿਚ ਪਦਮ ਅਵਾਰਡ ਪ੍ਰਦਾਨ ਕੀਤੇ। ਡੇਰਾ ਸੱਚਖੰਡ ਬਲਾਂ ਦੇ ਅਧਿਆਤਮਿਕ ਆਗੂ ਸੰਤ ਨਿਰੰਜਨ ਦਾਸ ਜੀ ਅਤੇ ਝਾੜੂ ਯੋਧਾ ਸਾਬਕਾ IPS ਅਧਿਕਾਰੀ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਨਾਲ ਨਵਾਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਝੰਡੇ ਵਾਲੇ 10 ਸਮੁੰਦਰੀ ਜਹਾਜ਼ ਫਾਰਸ ਦੀ ਖਾੜੀ ਖੇਤਰ ਵਿਚ ਮੌਜੂਦ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ਨਾਗਰਿਕ ਦੇਵੋ ਭਾਵ ਦੀ ਸੋਚ ਨਾਲ ਨਾਗਰਿਕਾਂ ਨੂੰ ਸ਼ਾਸਨ ਦੇ ਕੇਂਦਰ ਵਿਚ ਰੱਖਣ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ

0: मुझे होएगा नमस्कार।
1: मीडियम वेव 343.6 मीटर यानी 873 किलोहर्ट्ज से ए आकाशवाणी दा जलंधर केंद्र है। साडे अगले ऐलान दा इंतजार करो।
2: दिस इज आकाशवाणी जलंधर।
3: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ, ਪਲੇ ਕਰ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:40 ਤੇ 38 ਸਕਿੰਟ ਹੋ ਰਹੇ ਨੇ। ਚੱਲ ਰਹੇ ਪ੍ਰੋਗਰਾਮ ਸ਼ਾਮ ਸੁਹਾਨੀ ਤੇ, ਸ਼ਾਮ ਸੁਹਾਨੀ ਦੇ ਵਿੱਚ ਇੱਕ ਕਾਲਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ ਜੀ। ਕਰਦੇ ਹਾਂ ਅਸੀਂ ਉਹਨਾਂ ਨਾਲ ਗੱਲ। ਹੈਲੋ ਸਿਰਫ ਬਰਤਨਾਂ ਦੀ ਆਵਾਜ਼ ਆ ਰਹੀ ਸੀ। ਮੈਂ ਕਿਹਾ ਪੱਕਾ ਸਾਡੀ ਕੋਈ ਭੈਣ ਹੈ ਜਿਹੜੀ ਰਸੋਈ ਦੇ ਵਿੱਚ ਇਸ ਵੇਲੇ ਖਾਣਾ ਬਣਾ ਰਹੇ ਹੋਣਗੇ।
4: ਅੱਛਾ
3: ਜੀ, ਨਾਮ ਦੱਸ ਦਿਓ, ਕੌਣ ਬੋਲ ਰਹੇ ਹੋ?
4: ਹਾਂਜੀ, ਵੀਰਪਾਲ ਕੌਰ ਸਿਰੀਏਵਾਲਾ ਤੋਂ ਬੋਲ ਰਹੇ।
3: ਜੀ ਵੀਰਪਾਲ ਜੀ, ਸਵਾਗਤ ਹੈ। ਤੇ ਰਸੋਈ ਦੇ ਵਿੱਚ ਕੀ ਬਣਾ ਰਹੇ ਹੋ ਇਸ ਵੇਲੇ?
4: ਹਾਂਜੀ ਮੈਮ, ਅੱਜ ਤੁਸੀਂ ਆਪਦੀ ਪਸੰਦ ਦਾ ਮੈਨੂੰ ਗਾਣਾ ਸੁਣਾਓ ਜੀ।
3: ਨਾ ਐਵੇਂ ਕਿਵੇਂ ਗਾਣਾ, ਪਹਿਲਾਂ ਐ ਦੱਸੋ ਤੁਹਾਡੀ ਕਿਚਨ ਦੇ ਵਿੱਚ ਕੀ ਪੱਕ ਰਿਹਾ?
4: ਹਾਂਜੀ, ਅੱਜ ਮੈਂ ਕਰੇਲੇ ਬਣਾ ਰਹੀ ਸੀ ਮੈਮ।
3: ਕਰੇਲੇ ਦੇ ਨਾਲ ਤੇ ਦਾਲ ਚਲਦੀ ਹੈ ਫਿਰ?
4: ਹਾਂਜੀ,
3: ਦਾਲ ਵੀ ਬਣਾਈ ਹੈ?
4: ਹਾਂਜੀ ਹਾਂਜੀ, ਨਾਲ ਦਾਲ ਬਣਾ ਲੈਂਦੇ।
3: ਕੀ ਬਾਤ ਹੈ, ਦਾਲ ਕਰੇਲਾ ਕੰਬੀਨੇਸ਼ਨ ਅੱਛਾ ਹੈ ਨਾ?
4: ਹਾਂਜੀ ਹਾਂਜੀ,
3: ਚਲੋ ਬਹੁਤ ਅੱਛੀ ਗੱਲ ਹੈ ਜੀ। ਤੇ ਫਿਰ ਠੀਕ ਹੈ, ਹੁਣ ਗੀਤ ਦੱਸੋ।
4: ਹਾਂਜੀ ਮੈਮ, ਬੱਚੇ ਦਾ ਹੈਪੀ ਬਰਥਡੇ ਮੇਰੇ ਦਾ ਬੇਟੇ ਦਾ ਜੀ, ਖੁਸ਼ੀ ਦਾ ਗਾਣਾ ਲਾਓ ਜੀ।
3: ਮੇਰੀ ਖੁਸ਼ੀ ਦਾ ਗੀਤ। ਅੱਛਾ, ਬੱਚੇ ਦੀ ਉਮਰ ਕਿੰਨੀ ਹੈ?
4: 7 ਸਾਲ
3: ਦਾ ਹੋ ਗਿਆ ਮੈਮ ਅੱਜ। 7 ਸਾਲ ਦਾ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਜੀ ਤੁਹਾਡੇ ਬੇਟੇ ਨੂੰ।
4: ਹਾਂਜੀ, ਥੈਂਕ ਯੂ ਮੈਮ।
3: ਹੈਪੀ ਬਰਥਡੇ ਟੂ ਦੈਟ ਡੀਅਰ ਸਨ। ਪਰਮਾਤਮਾ ਉਹਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਚ ਰੱਖੇ, ਹੈ ਨਾ? ਚਲੋ, ਬੜਾ ਹੀ ਖੂਬਸੂਰਤ ਜਿਹਾ ਗੀਤ ਫਿਰ ਮੈਂ ਪਲੇ ਕਰੂੰਗੀ, ਹੈ ਨਾ? ਹੈਪੀ ਬਰਥਡੇ ਹੈ ਤੇ ਫਿਰ ਬੱਚੇ ਦਾ ਤਾਂ ਹੈਪੀ ਬਰਥਡੇ ਬਣਦਾ ਨਾ।
4: ਹਾਂਜੀ ਹਾਂਜੀ ਮੈਮ, FM ਤੇ ਹੁਣ ਮੇਰੀ ਆਵਾਜ਼ ਆ ਰਹੀ ਸੀ ਮੈਮ, ਕੀ ਤੁਸੀਂ ਸਾਈਡ ਤੇ ਗੱਲ ਕਰ ਰਹੇ ਹੋ?
3: ਨਹੀਂ ਜੀ, ਤੁਸੀਂ FM ਤੇ ਹੀ ਹੋ ਜੀ।
4: ਅੱਛਾ
3: ਜੀ, ਤੁਸੀਂ FM ਤੇ ਹੀ ਹੋ ਔਰ ਤੁਸੀਂ ਹੁਣ ਇਸ ਵੇਲੇ ਗੀਤ ਜਿਹੜਾ ਮੈਂ ਪਲੇ ਕਰੂੰਗੀ ਤੁਹਾਡੇ ਬੇਟੇ ਦੇ ਲਈ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
4: ਓਕੇ ਜੀ,
3: ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ।

0: ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਣੀ।
1: ਜੀ, ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਣੀ, ਔਰ ਸ਼ਾਮ ਸੁਹਾਣੀ ਦੇ ਵਿੱਚ ਮੇਰੇ ਨਾਲ ਇੱਕ ਹੋਰ ਕਾਲਰ ਜੁੜੇ ਨੇ। ਕਰਦੇ ਆ ਜੀ ਅਸੀਂ ਇਹਨਾਂ ਨਾਲ ਗੱਲ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
1: ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
2: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ ਬਲਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਭੈਣ ਜੀ, ਤੁਸੀਂ ਦੱਸੋ?
1: ਬਹੁਤ ਵਧੀਆ ਜੀ। ਚੜ੍ਹਦੀ ਕਲਾ ਦੇ ਵਿੱਚ ਤੇ ਗੀਤ ਕਿਹੜਾ ਸੁਣੋਗੇ? ਚਲੋ ਠੀਕ ਹੈ ਜੀ, ਗੀਤ ਫਿਰ ਸੁਣੋ। ਬਹੁਤ ਬਹੁਤ ਸ਼ੁਕਰੀਆ।

0: ਜੀ ਸਮਾਂ ਦੱਸ ਦਿੰਦੇ ਹਾਂ 7:48 ਤੇ 56 ਸਕਿੰਟ ਤੇ ਸੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਹੈ ਜੀ, ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ। ਹੈਲੋ
1: ਮੈਡਮ ਜੀ, ਨਮਸਕਾਰ, ਸਤਿ ਸ੍ਰੀ ਅਕਾਲ
0: ਜੀ। ਨਮਸਕਾਰ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਮੈਂ ਜੀ ਮਲੋੜ ਤੋਂ ਕੁਲਵੰਤ ਗਿੱਲ।
0: ਜੀ ਕੁਲਵੰਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਿਲਕੁਲ ਵਧੀਆ, ਠੀਕ ਠਾਕ ਹੈ ਜੀ।
0: ਚਲੋ ਬਹੁਤ ਅੱਛੀ
1: ਤੁਸੀਂ
0: ਗੱਲ।
1: ਸੁਣਾਓ, ਠੀਕ ਹੋ ਜੀ?
0: ਹਾਂਜੀ ਹਾਂਜੀ, ਬਹੁਤ ਵਧੀਆ ਜੀ। ਚੜ੍ਹਦੀ ਕਲਾ ਚ ਤੇ ਗੀਤ ਚ ਫਿਰ ਕਿਹੜਾ ਸੁਣੋਗੇ?
1: ਗੀਤ ਸੁਣਾ ਦੋ ਜੀ, ਸਾਵਨ ਬਲੋਚ ਡਾਚੀ ਵਾਲਾ। ਹਾਂਜੀ, ਇਹ ਗੀਤ ਸੁਣਾ ਦੋ ਜੀ, ਪੁਰਾਣਾ ਗੀਤ ਹੈ।
0: ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ ਇਹ ਗੀਤ। ਤੇ ਹੋਰ ਦੱਸੋ, ਹਾਲ ਚਾਲ ਕਿਵੇਂ ਨੇ ਤੁਹਾਡੇ? ਤੇ ਅੱਜ ਕੱਲ ਕੀ ਚੱਲਦਾ ਹੈ? ਗਰਮੀ ਗੁਰਮੀ ਕਿੰਨੀ ਕੁ ਤੋਂ ਬਚੇ ਹੋਏ ਹੋ?
1: ਗਰਮੀ ਤਾਂ ਜੀ ਸਵੇਰੇ ਬਾਰਿਸ਼ ਸੀ, ਦੁਪਹਿਰੇ ਗਰਮੀ ਹੋ ਗਈ,
0: ਹਾਂ
1: ਤੇ ਹੁਣ ਫੇਰ ਗਰਮੀ ਹੋਈ ਪਈ ਹੈ।
0: ਹੁਣ ਫੇਰ ਗਰਮੀ ਹੋਈ
1: ਤੇ
0: ਪਈ ਹੈ ਨਾ?
1: ਹਾਂਜੀ, ਇੱਕ ਗਰਮੀ ਫੋਨ ਬੁਲਾਉਂਦਿਆਂ ਬੁਲਾਉਂਦਿਆਂ ਹੋ ਜਾਂਦੀ ਹੈ।
0: ਚਲੋ ਇਹ ਵੀ ਗੱਲ ਹੈ ਜੀ, ਸਾਰਾ ਕੁਝ ਹੀ
1: ਲੱਗੇ
0: ਚੱਲਦਾ।

0: ਲਗੇ ਰਹੋ ਲਹਿਰ ਰੀਲ ਡਾਇਲ ਕਰੀ ਜਾਓ ਫਿਰ ਮਿਹਨਤ ਪੱਲੇ ਪੈਂਦੀ ਹੈ
1: ਲਗੇ ਰਹੋ ਮੁੰਨਾ ਭਾਈ ਲਗੇ ਰਹੋ ਹਨਾ
0: ਹਾਂਜੀ ਹਾਂਜੀ
1: ਚਲੋ ਇਹ ਵੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਫਿਰ ਅਸੀਂ ਗੀਤ ਤੁਹਾਨੂੰ ਤੁਹਾਡੀ ਪਸੰਦ ਤੇ ਸੁਣਾ ਰਹੇ ਹਾਂ ਤੁਸੀਂ ਪ੍ਰੋਗਰਾਮ 'ਚ ਫੋਨ ਕੀਤਾ ਬਹੁਤ ਬਹੁਤ ਸ਼ੁਕਰੀਆ ਕੋਈ ਦਿਲ ਦੀ ਗੱਲ ਜਦੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿੱਚ ਤੁਸੀਂ ਕਰਨਾ ਚਾਹੋ ਤੇ ਮੰਚ ਤੁਹਾਨੂੰ ਦਿੱਤਾ ਜਾਏ ਤਾਂ ਕੀ ਕਹਿਣਾ ਚਾਹੋਗੇ
0: ਮੰਚ ਹੈ ਜੀ ਪ੍ਰੋਗਰਾਮ ਜਿਹੜੇ ਬਹੁਤ ਵਧੀਆ ਚੱਲ ਰਹੇ ਆ ਰੇਡੀਓ ਤੇ ਬਲਜੀਤ ਸ਼ਰਮਾ ਜੀ ਦੀ ਰਹਿਨਮਾਈ ਵਿੱਚ ਜਿੰਨੇ ਵੀ ਪ੍ਰੋਗਰਾਮ ਚੱਲ ਰਹੇ ਆ ਸਾਨੂੰ ਬਹੁਤ ਪਸੰਦ ਆਉਂਦੇ ਆ
1: ਜੀ
0: ਤੇ ਕਈ ਵਾਰ ਸੋਚੀਦਾ ਵੀ ਸਰੋਤਾ ਮੰਚ ਚ ਕਾਲ ਲੱਗ ਗਏ ਲੱਗਦੀ ਨੀ ਕਈ ਵਾਰੀ ਬਾਹਰ ਅੰਦਰ ਜਾਈਦਾ ਕਈ ਵਾਰੀ ਸੁਣਨ ਨੂੰ ਟਾਈਮ ਨਹੀਂ ਲੱਗਦਾ ਤੇ ਬਾਕੀ ਪ੍ਰੋਗਰਾਮ ਤੁਸੀਂ ਸਾਰੇ ਜਿੰਨੇ ਵੀ ਅਨਾਊਂਸਰ ਹੋ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਵਿਜੇ ਲਕਸ਼ਮੀ ਮੈਡਮ ਜੀ ਪੈਗਾਮ ਵਿੱਚ ਤੁਸੀਂ ਜ਼ਰੂਰ ਆਇਆ ਕਰੋ
1: ਚਲੋ ਪੈਗਾਮ ਤਾਂ ਸਾਰੇ ਬਹੁਤ ਸੋਹਣਾ ਕਰ ਰਿਹਾ ਜਿਹੜੇ ਮੇਰੇ ਭੈਣ ਭਰਾ ਨੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਮੈਨੂੰ ਤਾਂ ਬਹੁਤ ਖੁਸ਼ੀ ਹੈ ਸਾਰੇ ਮੇਰੇ
0: ਹਾਂਜੀ
1: ਭੈਣਾਂ
0: ਹਾਂਜੀ
1: ਵੀਰ ਉਸ ਪ੍ਰੋਗਰਾਮ ਦੇ ਵਿੱਚ ਛਾ ਰਹੇ ਨੇ ਕਿਤੇ ਨਾ ਕਿਤੇ ਮੈਨੂੰ ਹੁਣ ਆਇਆ ਹੁੰਦਾ ਵੀ ਪੈਗਾਮ ਜਿਹੜਾ ਸੁਪਰ ਡੁਪਰ ਹੈ ਤੇ ਸੁਪਰ ਡੁਪਰ ਸੀ ਤੇ ਸੁਪਰ ਡੁਪਰ ਰਹੇਗਾ ਸਾਰੀਆਂ ਭੈਣਾਂ ਦਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਤੇ ਤੁਸੀਂ ਪਸੰਦ ਕਰਦੇ ਹੋ ਸਾਰੇ ਪ੍ਰੋਗਰਾਮ ਸਾਡੇ ਹਨਾ
0: ਹਾਂਜੀ ਹਾਂਜੀ ਤੇ ਮੈਡਮ ਜੀ ਤੁਸੀਂ ਜਿਹੜਾ ਪੰਗਾਮ ਸ਼ੁਰੂ ਕੀਤਾ ਸੀ ਨਾ ਸ਼ੁਰੂਆਤ ਤੁਸੀਂ ਕੀਤੀ ਸੀ
1: ਹਾਂਜੀ
0: ਜਦੋਂ ਵੀ ਸਾਡੇ ਘਰ ਦੇ ਫੋਨ ਕਰਦੇ ਨਾ ਉਹ ਕਹਿੰਦੇ ਆ ਵੀ ਪੈਗਾਮ ਵਾਲੇ ਮੈਡਮ ਜੀ ਆਏ ਅੱਜ ਰੇਡੀਓ ਤੇ
1: ਚਲੋ
0: ਹਾਂਜੀ ਹਾਂਜੀ
1: ਇੱਕ ਗੱਲ ਹੋਰ ਮੈਂ ਦੱਸਣਾ ਚਾਹੂੰਗੀ ਪੈਗਾਮ ਵਾਲੇ ਮੈਡਮ ਤਾਂ ਚਲੋ ਮੈਂ ਹੀ ਹਾਂ ਜਿਨ੍ਹਾਂ ਨੇ ਸ਼ੁਰੂ ਕੀਤਾ ਸੀਗਾ ਲੇਕਿਨ ਬਲਜੀਤ ਸ਼ਰਮਾ ਜੀ ਨੇ ਹੀ ਪੈਗਾਮ ਦੀ ਸ਼ੁਰੂਆਤ ਕੀਤੀ ਸੀਗੀ ਤੇ ਉਹਨਾਂ ਨੇ ਹੀ ਸਾਰਿਆਂ 'ਚੋਂ ਮਤਲਬ ਇੱਕ ਆਵਾਜ਼ ਨੂੰ ਸਿਲੈਕਟ ਕੀਤਾ ਤੇ ਫਿਰ ਮੇਰੀ ਸਿਲੈਕਸ਼ਨ ਹੋਈ ਤੇ ਉਹਨਾਂ ਨੇ ਐਜ਼ ਆ ਪੈਗਾਮ ਮੈਨੂੰ ਦਿੱਤਾ ਤੇ ਉਹਨਾਂ ਦਾ ਵੀ ਧੰਨਵਾਦ ਕਿ ਇੱਕ ਮੇਰੀ ਜਿਹੜੀ ਉਹਨਾਂ ਨੇ ਪਹਿਚਾਣ ਬਣਾਈ ਉਹ ਵੱਖਰੀ ਜੀ
0: ਜੀ ਜੀ ਜੀ
1: ਹਨਾ
0: ਜੀ
1: ਤੋ ਅੱਜ ਤੁਸੀਂ
0: ਹਾਂਜੀ
1: ਪੈਗਾਮ ਕਰਕੇ ਮੇਰੀ ਪਛਾਣ ਨੂੰ ਬਰਕਰਾਰ ਰੱਖ ਰਹੇ ਹੋ ਇਸ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ
0: ਜੀ ਬਹੁਤ ਬਹੁਤ ਧੰਨਵਾਦ ਜੀ
1: ਜੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਤੁਸੀਂ ਫੋਨ ਕੀਤਾ ਜੀ ਤੇ ਫਿਰ ਗੀਤ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ ਜਿਹੜਾ ਤੁਸੀਂ ਆਪਣੀ ਪਸੰਦ ਤੇ ਸੁਣਿਆ ਪਰ ਉਸ ਤੋਂ ਪਹਿਲਾਂ ਆਪਾਂ ਸੁਣਾਂਗੇ ਇੱਕ ਕਮਰਸ਼ੀਅਲ ਸਪੌਟ

ਫਿਲਮੀ ਅਫਸਾਨੇ ਔਰ ਤਰਾਨੇ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ਾਇਰ ਗੀਤਕਾਰ ਕਵੀ ਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਬਾਰੇ। ਵਾਚਕ ਸੰਪਾਦਨ ਮਨਦੀਪ ਕੌਰ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 24 ਜੂਨ ਦਿਨ ਬੁੱਧਵਾਰ ਦੁਪਹਿਰ 1:15 ਤੇ ਸਿਲਸਿਲਾ ਫਿਲਮੇ ਅਫਸਾਨੇ ਔਰ ਤਰਾਨੇ।

ਜੀ, ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਵਿਜੇ ਲਕਸ਼ਮੀ ਨੂੰ ਖਤਮ ਕਰਨ ਦੀ ਦਿਓ ਇਜਾਜ਼ਤ। ਪ੍ਰੋਗਰਾਮ ਸ਼ਾਮ ਸੁਹਾਨੀ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ।

ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:32 ਹੋ ਰਹੇ ਨੇ ਤੇ ਵੇਲਾ ਹੋ ਰਿਹਾ ਸਪੋਂਸਰ ਪ੍ਰੋਗਰਾਮ ਦਾ। ਆਓ ਸੁਣਦੇ ਹਾਂ ਸਪੋਂਸਰ ਪ੍ਰੋਗਰਾਮ ਉਮੰਗ, ਸਪੋਂਸਰਡ ਬਾਏ NCERT। ਔਰ ਅੱਜ ਤੁਸੀਂ ਇਸ ਪ੍ਰੋਗਰਾਮ ਦੀ 1312 ਕੜੀ ਸੁਣੋਗੇ।

0: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਸਪੌਂਸਰਡ ਪ੍ਰੋਗਰਾਮ ਉਮੰਗ, ਜਿਸ ਦੇ ਸਪੌਂਸਰਡ ਸਨ NCERT। ਔਰ ਅੱਜ ਤੁਸੀਂ ਇਸ ਦੀ 1312ਵੀਂ ਕੜੀ ਸੁਣੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਕ ਰਾਤ ਦੇ 8:30 ਅਤੇ 30 ਸਕਿੰਟ ਹੋ ਰਹੇ ਹਨ। ਵੇਲਾ ਹੋ ਰਿਹਾ ਹੈ ਪ੍ਰੋਗਰਾਮ 5 ਪਾਣੀਆਂ ਦੇ ਗੀਤ ਦਾ। ਅੱਜ ਦਾ ਪ੍ਰੋਗਰਾਮ 5 ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਨੇ ਵਿਜੇ ਲਕਸ਼ਮੀ ਜੀ।
1: ਪੰਜ ਪਾਣੀਆਂ ਦੇ ਗੀਤ।

ਲਓ ਜੀ ਸੋਤਿਓ, 8:37 ਹੋ ਗਏ ਨੇ ਅਤੇ ਅਗਲਾ ਜਿਹੜਾ ਪਸੰਦੀਦਾ ਗੀਤ ਸੁਣਨ ਦੇ ਲਈ ਵਟਸਐਪ 'ਤੇ ਸਾਨੂੰ ਸੁਨੇਹਾ ਆਇਆ ਜੀ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਤੋਂ। ਪ੍ਰੇਮ ਜੋੜਾ ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ, ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਕਬੂਲ ਹੈ ਜੀ। ਅਤੇ ਕਹਿੰਦੇ ਕੋਈ ਵੀ ਸਾਨੂੰ ਪੰਜਾਬੀ ਗੀਤ ਸੁਣਾ ਦਿਓ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰਵਿੰਦਰ ਕੌਰ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਹਿੰਦੇ ਐਨੀ ਸੌਂਗ ਪਲੀਜ਼, ਜ਼ਰੂਰ ਜੀ ਜ਼ਰੂਰ, ਕੋਈ ਨਾ ਕੋਈ ਪੰਜਾਬੀ ਗੀਤ ਤੁਹਾਨੂੰ ਵਧੀਆ ਜਿਹਾ ਸੁਣਾਵਾਂਗੇ। ਅਤੇ ਨਾਲ ਹੀ ਨਾਲ ਸਤਿ ਸ਼੍ਰੀ ਅਕਾਲ ਵਿਜੇ ਲਕਸ਼ਮੀ ਜੀ, ਬਲਵਿੰਦਰ ਸਰਾ, ਗੁਣਤਾਜ, ਰਸਨਦੀਪ, ਮਨਿੰਦਰ ਸਰਾ, ਪਿੰਡ ਮੋਰ ਜੰਗ, ਸਿੱਖਾਂ, ਹਨੂੰਮਾਨਗੜ੍ਹ, ਕੋਈ ਵੀ ਪੰਜਾਬੀ ਗੀਤ ਜ਼ਰੂਰ ਜੀ ਜ਼ਰੂਰ, ਤੁਹਾਨੂੰ ਕੋਈ ਵੀ ਪੰਜਾਬੀ ਗੀਤ ਜ਼ਰੂਰ ਸੁਣਾ ਦਾਂਗੇ ਅਸੀਂ। ਅਤੇ ਨਾਲ ਹੀ ਨਾਲ ਰਮੇਸ਼ ਚਾਵਲਾ, ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਚਾਵਲਾ, ਹੇਜਲ ਵਿਹਾਨ ਚਾਵਲਾ, ਜੈਸ਼੍ਰੀ ਸੰਤੋਸ਼ ਚਾਵਲਾ, ਦੀਪਕ ਰਮੇਸ਼ ਚਾਵਲਾ, ਬੱਬੂ ਵੀਹੂ ਚਾਵਲਾ ਅਤੇ ਚਾਵਲਾ ਪਰਿਵਾਰ ਕਹਿੰਦੇ ਕੋਈ ਵੀ ਪੰਜਾਬੀ ਗੀਤ। ਸਾਰੇ ਸਰੋਤੇ ਕਿੰਨੇ ਵਧੀਆ ਨੇ ਨਾ, ਕੋਈ ਵੀ ਪੰਜਾਬੀ ਗੀਤ ਵੀ ਕੋਈ ਖਾਸ ਸਾਡੀ ਫਰਮਾਇਸ਼ ਨਹੀਂ ਹੈ, ਬਸ ਤੁਸੀਂ ਆਪਦੇ ਵੱਲੋਂ ਕੋਈ ਵੀ ਪੰਜਾਬੀ ਗੀਤ ਚਲਾ ਦਿਉ। ਲਓ ਜੀ ਫਿਰ ਖੂਬਸੂਰਤ ਜਿਹਾ ਗੀਤ ਅਸੀਂ ਪੰਜਾਬੀ ਜ਼ਰੂਰ ਸੁਣਾਵਾਂਗੇ, ਲੇਕਿਨ ਉਹਨਾਂ ਸਰੋਤਿਆਂ ਨੂੰ ਵੀ ਮੈਂ ਕਿਵੇਂ ਭੁੱਲ ਸਕਦੀ ਹਾਂ ਜਿਨ੍ਹਾਂ ਨੇ ਸਾਨੂੰ ਵਟਸਐਪ 'ਤੇ ਔਰ ਸੁਨੇਹਾ ਭੇਜਿਆ ਅਤੇ ਨਾਲ ਨਾਲ ਖਤ ਵੀ ਭੇਜੇ ਜੀ, ਕਿਸੇ ਵੀ ਪੰਜਾਬੀ ਗੀਤ ਜਾਂ ਕੋਈ ਖਾਸ ਪੰਜਾਬੀ ਗੀਤ ਨੂੰ ਸੁਣਨ ਦੀ ਫਰਮਾਇਸ਼ 'ਤੇ। ਅਤੇ ਨਾਲ ਹੀ ਨਾਲ ਸਾਡੇ ਕੋਲ ਪਿੰਡ ਘਣਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ ਮਲੋਟ ਗਿੱਲ, ਕੁਲਵੰਤ ਗਿੱਲ, ਦਪਿੰਦਰ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ, ਤਿਸਮੂ ਬਰਾੜ ਪਰਿਵਾਰ ਕਹਿੰਦੇ ਕੋਈ ਵੀ ਪੰਜਾਬੀ ਗੀਤ ਤੁਸੀਂ ਸਾਨੂੰ ਸੁਣਾ ਦਿਓ। ਅਤੇ ਨਾਲ ਹੀ ਨਾਲ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਪਿੰਡ ਫੁੱਲਾਂ ਮਿੱਟੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ, ਜਸਪ੍ਰੀਤ, ਪੋਤਰਾ ਗੁਣਤਾਜ ਵੀਰ ਅਤੇ ਦੋਤਾ ਸੁਖਮਨਵੀਰ ਸਿੰਘ ਪਿੰਡ ਹੁਸਨਪੁਰ ਤੋਂ। ਔਰ ਇੱਕ ਮੈਂ ਬੇਨਤੀ ਕਰੂੰਗੀ ਜੀ ਸਾਰੇ ਸਰੋਤਿਆਂ ਨੂੰ ਕਿ ਜਿਨ੍ਹਾਂ ਨੇ ਸਾਨੂੰ ਇੱਕ ਵਾਰੀ ਸੁਨੇਹਾ ਭੇਜ ਦਿੱਤਾ ਆਪਣਾ ਪਸੰਦੀਦਾ ਗੀਤ ਸੁਣਨ ਦੇ ਲਈ, ਪਲੀਜ਼ ਦੁਬਾਰਾ ਨਾ ਭੇਜੋ, ਮੇਰੀ ਹੰਬਲ ਰਿਕੁਐਸਟ ਹੈ, ਕਿਉਂਕਿ ਬਾਕੀ ਸਰੋਤਿਆਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਿਰਕਤ ਕਰਨ ਦਿਓ। ਸਤਿ ਸ਼੍ਰੀ ਅਕਾਲ ਦੇ ਨਾਲ ਜੋਧਾ ਸਿੰਘ ਵਿਲੇਜ ਮੱਲਾ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਅਤੇ ਜੋਧਾ ਸਿੰਘ, ਤੇਜਾ ਸਿੰਘ, ਕੌਰ ਸਿੰਘ ਅਤੇ ਮੱਲਾ ਨੀਅਰ ਬਾਜਾ ਖਾਨਾ ਤੋਂ ਕਿਸੇ ਵੀ ਪੰਜਾਬੀ ਗੀਤ ਨੂੰ ਸੁਣਨ ਦੀ ਫਰਮਾਇਸ਼ ਦੇ ਵਿੱਚ ਸਾਨੂੰ ਭੇਜਿਆ ਜੀ ਇਹ ਸੁਨੇਹੇ। ਅਤੇ ਆਪਾਂ ਸੁਣਦੇ ਹਾਂ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਖੂਬਸੂਰਤ ਜਿਹਾ ਗੀਤ।

ਵਟਸਐਪ ਤੇ ਔਰ ਖਤਾਂ ਦੇ ਰਾਹੀਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਪਿੰਕੀ ਲਵਲੀ ਆਰਤੀ ਅਰੋੜਾ ਕੋਈ ਵੀ ਪੰਜਾਬੀ ਗੀਤ ਦੇ ਲਈ ਫਰਮਾਇਸ਼ ਭੇਜੀ ਹੈ। ਨਾਲ ਨਾਲ ਸਾਨੂੰ ਵਟਸਐਪ ਤੇ ਸੁਨੇਹਾ ਆ ਚੁੱਕਿਆ ਜੀ ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ ਤੋਂ, ਕਹਿੰਦੇ ਭੈਣ ਵਿਜੇ ਲਕਸ਼ਮੀ ਜੀ ਬੇਟੀ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੇ ਆਸ਼ੀਰਵਾਦ ਦੇ ਨਾਲ ਨਾਲ ਕਹਿੰਦੇ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ, ਜ਼ਰੂਰ ਸੁਣਾਵਾਂਗੇ। ਜਥੇਦਾਰ ਪਿਆਰਾ ਸਿੰਘ ਜੀ ਪਿੰਡ ਫੁੱਲਾਂ ਮਿੱਟੀ ਤੋਂ, ਹਰਜਤ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ ਤੇ ਤਾਰੀ ਬਲਕੌਰ ਸਿੰਘ, ਜੀਤ ਸਿੰਘ, ਭੋਲਾ ਸਿੰਘ ਬੈਨੀਵਾਲ, ਰਾਮ ਸਿੰਘ ਤੇ ਤਾਰੀ ਪੈਨਸ਼ਨਾਂ ਵਾਲਾ, ਜ਼ਰੂਰ ਜੀ ਜ਼ਰੂਰ ਸਾਰਿਆਂ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੇ ਕਹਿੰਦੇ ਐਨੀ ਸੌਂਗ ਆਫ ਪੰਜਾਬੀ ਫਿਲਮ, ਜ਼ਰੂਰ ਜੀ ਜ਼ਰੂਰ, ਬੜਾ ਪਿਆਰਾ ਖੂਬਸੂਰਤ ਜਿਹਾ ਗੀਤ ਅਸੀਂ ਚਲਾਉਣ ਲੱਗੇ ਹਾਂ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਤੇ ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ।

0: ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਖਤਮ ਹੁੰਦਾ ਹੈ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 8:44 ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 8:45 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ। ਸਮਾਚਾਰ ਸੰਧਿਆ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ। ਸੁਣਦਿਆਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਕਰਦੇ ਹਾਂ ਕੁਝ ਪਲ ਇੰਤਜ਼ਾਰ।
1: आकाशवाणी से समाचार संध्या के साथ मैं प्रियंका अरोड़ा। मुख्य समाचार। प्रधानमंत्री नरेंद्र मोदी ने कहा, सुरक्षा सहयोग मजबूत करने और आतंकवाद तथा साइबर सुरक्षा जैसी चुनौतियों से निपटने में ब्रिक्स की महत्वपूर्ण भूमिका। राष्ट्रपति द्रौपदी मुर्मू ने नागरिक अलंकरण के दूसरे समारोह में पद्म पुरस्कार प्रदान किए। पुरस्कार पाने वालों में पत्रकार पी नारायणन, पूर्व टेनिस खिलाड़ी विजय अमृतराज, अभिनेता ममूटी और आर माधवन तथा गायिका अलका याग्निक शामिल।

0: चाचा
1: जवानी दीवानी खूबसूरत सिद्धि पड़ोसन सत्यम शिवम सुन।